ਕਿਉਂ ਸਭ ਚੱਲ ਰਿਹਾ ਹੈ। ਧਰਤੀ ਤੇ ਸਭ ਤੋਂ ਵੱਡੀ ਦਾਤ ਹੈ ਗੁਰੂ ਦੀ ਮਿਹਰ। ਕੀੜੇ ਨੂੰ ਪਾਤਸ਼ਾਹੀ ਦੇ ਸਕਦੀ

कर्म नहीं बदलते, लेख नहीं बदलते, पर लेख नूं भी पासे धक्का ला दे। धरती से कोई एहो जी दात ओ है गुरु की मदद। कोई तुहाडे चो खलो के दसे सजन ठग ने पाप कीते नहीं कीते ने, कोई दसे उहदी सजा मिली किथे गए पाप, कोडे राक्षस दे किथे गए पाप, सजा कदों मिली। दीपालपुर पौड़ी दे किथे गए पाप, भूमी चौर दे किथे गए पाप, गुरु नानक दी नदर ने सारे झोली च पवा रहे अपने। बड़ी वड्डी दात गुरु दी नदर, सब तो वड्डी दात। ਸਾਡਾ ਮੁੰਡਾ ਹੀ ਝੋਰੜਾਂ ਤੋਂ ਰੋਲਾਂ ਦੇ ਕੇ ਆਇਆ, ਉੱਥੇ ਥੋੜ੍ਹੀ ਗਰਮੀ ਜਾਂ ਕੋਈ ਵਿਛਾਈ ਸਰੀਰ ਦੇ ਦਾਣੇ ਹੋ ਗਏ ਸਾਰੇ ਸਰੀਰ 'ਚ। ਭੋਲੇ ਭਾਈ ਕਛਹਿਰਾ ਫੜ ਲਿਆ ਅਤੇ ਤੋਲੀਆ ਫੜ ਲਿਆ, ਕਹਿੰਦਾ ਮੈਂ ਦੋ ਭੰਜਣੀ ਦੇਰੀ ਚੱਲਿਆ ਇਸ਼ਨਾਨ ਕਰਨ, ਦੋ ਦਿਨ ਹੋ ਗਏ ਨੇ ਦਾਣੇ ਨਹੀਂ ਹਟਦੇ ਪਏ। ਮੈਂ ਨਹੀਂ ਕਿਹਾ ਕਿਤੇ ਸੰਗਤ 'ਚ ਜੋ ਚਲੋ ਸੁਣਿਆ, 11 ਪ੍ਰਗਰਮਾ ਵੱਡੀਆਂ ਕੀਤੀਆਂ ਸਿਮਰਨ ਕਰਦਿਆਂ, ਇਸ਼ਨਾਨ ਕੀਤਾ ਤੂੰ ਭਜਨੀ ਤੇਰੀ ਦੋਸਤ ਇੱਕ ਨਾਲ, 4 ਵਜੇ ਦਾ ਨਿਕਲਿਆ ਸ਼ਾਮ 8 ਵਜੇ 8:30 ਵਜੇ ਰਾਤੀ ਘਰ ਆਇਆ। ਆਉਂਦਿਆਂ ਹੀ ਮੈਨੂੰ ਬਾਹਾਂ ਵਿਖਾਉਂਦਾ, ਕਹਿੰਦਾ ਇਸ਼ਨਾਨ ਕਰਨ ਤੋਂ ਘੰਟੇ ਬਾਅਦ ਹੀ ਕਹਿੰਦਾ ਦਾਣੇ ਸਾਰੇ ਚਲੇ ਗਏ। ਨਜ਼ਰ ਉਹ ਪਤਾ ਨਹੀਂ ਕਿੰਨੇ ਦਿਨ ਬਾਅਦ ਜਾਣੇ ਸੀ, ਇਹ ਗੁਰੂ ਰਾਮਦਾਸ ਜੀ ਦੀ ਉੱਥੇ ਜਿਹੜੀ ਨਜ਼ਰ ਹੈ ਦੁੱਖ ਭੰਜਣੀ ਦੇਵੀ ਤੇ, ਬੜੀ ਵੱਡੀ ਦਾਤ ਬੜੀ।

ਵੀਰਵਾਰ ਚਾਰ ਜੁਗਤੀਆਂ ਸਾਂਝੀਆਂ ਹੋ ਚੁੱਕੀਆਂ। ਅੱਜ ਪੰਜਵੀਂ ਜੁਗਤੀ ਹੈ, ਛੋਟੀ ਕਰਾਂਗੇ। ਕੋਈ ਸਨਤ ਨਵੀਂ ਆਈ ਹੁੰਦੀ ਹੈ, ਕੇਵਲ ਬੋਲਦੇ ਹਾਂ। ਚਾਰ ਜੁਗਤੀਆਂ ਵੇਰਵੇ ਨਾਲ ਸ਼ਰਮਨ ਕਰ ਚੁੱਕੀਆਂ ਸੰਗਤਾਂ। ਐਡੀ ਵੱਡੀ ਦਾਤ ਨਦਰ ਸੱਜਣ ਠੱਗ ਦੇ ਬਰਕੇ ਪਾੜ ਤੇ ਇਹ ਮਿਲਦੀ ਕਿਵੇਂ ਹੈ? ਇਹਦੀ ਪਹਿਲੀ ਜੁਗਤੀ ਜੇ ਨਦਰ ਮਿਲਦੀ ਜੇ ਸੰਗਤ ਜੀ, ਜਿਹਦੇ ਪੱਲੇ ਅੰਮ੍ਰਿਤ ਵੇਲਾ ਹੋਵੇ, ਅੰਮ੍ਰਿਤ ਵੇਲੇ ਜਾ ਕੇ ਜੁੜਨਾ ਹੈ।

ਜਿਹੜਾ ਹਰ ਕੰਮ ਦੇ ਵਿੱਚ ਗੁਰਬਾਣੀ ਦਾ ਉਟਾਸਰਾ ਲੈ, ਗੁਰਬਾਣੀ ਦਾ। ਤੁਸੀਂ ਚੱਲੇ ਹੋ ਜਲੰਧਰ, ਚੱਲੇ ਹੋ ਲੁਧਿਆਣੇ, ਜੇ ਜਪੁਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਜਾਓਗੇ ਤੇ ਫਿਰ ਰਾਜ ਜੇ ਕੁਝ ਲਿਖਿਆ ਹੈ ਤੇ ਸੂਲੀ ਦਾ ਕੰਡਾ ਹੀ ਬਣੇਗਾ, ਸੂਲੀ ਤੋਂ ਵੱਡਾ ਕੰਮ ਨਹੀਂ ਬਣੇਗਾ। ਗੱਲਾਂ ਨਾਲ ਨਹੀਂ ਭਾਵ, ਦੂਜੀ ਯੁਗਤੀ ਗੁਰਬਾਣੀ ਦਾ ਆਸਰਾ ਜਦੋਂ ਲਓਗੇ।

ਨਦਰ ਮਿਲਦੀ ਕਿਵੇਂ ਹੈ, ਇਹਦੀ ਤੀਜੀ ਜੁਗਤੀ ਏ। ਜਿਹਨੇ ਸੰਗਤ ਨੂੰ ਪ੍ਰਸੰਨ ਕਰ ਲਿਆ ਉਹਨੂੰ ਸਮਝ ਲਓ ਗੁਰੂ ਦੀ ਨਦਰ ਮਿਲ ਗਈ, ਸੰਗਤ ਦੀ ਖੁਸ਼ੀ ਜਿਹਨੇ ਲੈ ਲਈ। ਆਖੋ ਸਤਨਾਮ ਗੁਰੂ ਆਖੇ। ਵੇਰਵਾ ਸੁਣ ਚੁੱਕੇ। ਚੌਥੀ ਜੁਗਤੀ ਨਦਰ ਦੀ, ਨਦਰ ਮਿਲਦੀ ਕਿਵੇਂ? ਚੌਥੀ ਜੁਗਤੀ ਆਪਣੇ ਆਪ ਨੂੰ ਕਿਸੇ ਚੰਗੇ ਕੰਮ ਦੇ ਬੰਧਨ ਚ ਪਾ ਲੈ। ਇਹਨਾਂ ਕੰਮ ਇੰਨੇ ਦਿਨ ਕਰਨਾ ਹੈ, ਚੰਗੇ ਕੰਮ ਦਾ ਆਪਣੇ ਆਪ ਨੂੰ ਬੰਧਨ ਪਾ ਲੈ। ਅੱਜ ਪੰਜਵੀਂ ਜੁਗਤੀ ਜੀ, ਪੰਜ ਦਸ ਮਿੰਟ ਵਿੱਚ। ਇਸ ਤੋਂ ਬਾਅਦ ਇਹ ਪ੍ਰਕਰਨ ਸਮਾਪਤ ਤੇ ਸੋਮਵਾਰ ਨਵਾਂ ਪ੍ਰਕਰਨ ਸ਼ੁਰੂ। ਬਾਬਾ ਜੀ ਕਰਾਣ ਜੋਗੀ, ਪੰਜਵੀਂ ਜੁਗਤੀ ਨਦਰ ਮਿਲਦੀ ਕਿਵੇਂ ਹੈ? ਆਓ ਇੱਕ ਵਾਰੀ ਪੰਕਤੀ ਪੜੋ ਤੇ ਕਾਓ ਬਖਣਾ ਜੀ। ਜਿਸ ਨੂੰ ਤੇਰੀ ਨਦਰ

ਤੋਲ ਲਿਆ ਕਰੋ ਗੁਰਮਤਿ ਕੀ ਜੰਗੀ। ਜਿਹੜਾ ਗੁਰਮਤ ਨਾ ਛੱਡੇ ਉਹਨੂੰ ਗੁਰੂ ਦੀ। ਤੁਹਾਡੇ ਇੰਗਲੈਂਡ ਦੇ ਪ੍ਰੇਮੀ ਨੇ ਵਿਸ਼ਵਿੰਦਰ ਸਿੰਘ ਕੋਹਲੀ, ਮੈਨਚੈਸਟਰ ਵਿੱਚ, ਇੰਗਲੈਂਡ ਦਾ ਸ਼ਹਿਰ ਹੈ ਮੈਨਚੈਸਟਰ, ਉੱਥੇ ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿੱਥੋਂ ਦੀ ਉਹ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਉਹਨਾਂ ਕੋਲ ਜਾ ਰਹੇ।

0: ਕਹਿੰਦੇ ਜਦੋਂ ਮੈਂ ਪਹਿਲੀ ਵਾਰੀ 16-18 ਸਾਲ ਪਹਿਲੇ, ਅੱਜ ਤੋਂ 18-16 ਸਾਲ ਪਹਿਲੇ, ਕਹਿੰਦੇ ਮੈਂ ਇੰਗਲੈਂਡ ਜਦੋਂ ਆਇਆ 15-20 ਦਿਨ ਤੇ ਫਿਰਦਾ ਰਿਹਾ, ਨੌਕਰੀ ਨੀ ਲੱਗੀ। ਕਹਿੰਦੇ ਡੇਢ ਮਹੀਨੇ ਬਾਅਦ ਕਿ ਸਵੇ ਮਹੀਨੇ ਬਾਅਦ ਨੌਕਰੀ ਲੱਗੀ। ਉਹ ਨੌਕਰੀ ਵਾਲੇ ਕਹਿਣ ਲੱਗੇ ਵੀ $40 ਰੋਜ਼ ਦੇ ਦਿਆਂਗੇ, ਇੰਨੇ ਘੰਟੇ ਕੰਮ ਸੇ ਕਰਦੇ। ਕਹਿੰਦੇ ਬੜੀ ਖੁਸ਼ੀ ਚੜੀ, ਕਹਿੰਦੇ $40 ਇੰਡੀਆ ਦਾ 2000 ਰੋਜ਼ ਦਾ ਹੋ ਗਿਆ, 1600 ਹੋ ਗਿਆ ਰੋਜ਼ ਦਾ, 1800। ਸ਼ੁਕਰ ਹੈ। ਕਹਿੰਦੇ ਉਹ ਜਿੱਥੇ ਨੌਕਰੀ ਲੱਭੀ ਉਹਨਾਂ ਨੇ ਸ਼ਰਤ ਰੱਖੀ, ਕਹਿੰਦੇ ਵੀ ਸਾਡੀਆਂ ਮਸ਼ੀਨਾਂ ਇਹੋ ਜਿਹੀਆਂ ਨੇ ਕਿ ਤੁਹਾਨੂੰ ਕੇਸ ਕਟਾਉਣੇ ਪੈਣਗੇ ਦਾੜੀ ਦੇ। ਹੁਣ ਇੱਥੇ ਜੇ ਗੁਰਮੁਖ ਇੱਕ ਬੰਨੇ $40 ਨੇ ਰੋਜ਼ ਦੇ, ਇੱਕ ਬੰਨੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਹੈ।
1: ਗੁਰੂ
0: ਮੈਨੂੰ ਉਹਨਾਂ ਨੇ ਬਚਨ ਸੁਣਾਇਆ, ਕਹਿੰਦੇ ਮੈਂ ਮਨ ਚ ਧਾਰ ਲਿਆ ਇਹ ਨੌਕਰੀ ਜਿਹੜੀ ਡੇਢ ਮਹੀਨੇ ਬਾਅਦ ਮਿਲੀ ਏ, ਨਹੀਂ ਮਿਲਦੀ ਨਾ ਮਿਲੇ ਕੋਈ ਹੋਰ ਲੈ ਲਾਂਗਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਸਿੱਖੀ ਨਹੀਂ ਛੱਡਣੀ। ਉਹਨਾਂ ਆਪ ਬਚਨ ਸੁਣਾਇਆ, ਕਹਿੰਦੇ ਇੱਕ ਹਫ਼ਤਾ ਵਿਹਲਾ ਫਿਰਦਾ ਰਿਹਾ ਤੇ ਫੇਰ ਨੌਕਰੀ ਮਿਲੀ, $70 ਰੋਜ਼ ਦੇ ਮਿਲਣਗੇ ਸਟੋਰ ਤੇ। ਕਹਿੰਦੇ ਮੈਨੂੰ ਬੜੀ ਖੁਸ਼ੀ ਦਾ ਵੀ $40 ਤੇ ਮੈਂ ਸੋਚਦਾ ਹਾਂ ਤੇ $70 ਰੋਜ਼ ਦੇ 8 ਘੰਟੇ ਕੰਮ। ਕਹਿੰਦੇ ਮੈਂ ਹਾਂ ਕਰਤੀ ਤੇ ਮੈਨੂੰ ਉਹਨਾਂ ਦੇ ਮੈਨੇਜਰ ਨੇ ਆਖਿਆ ਵੀ ਤੁਸੀਂ ਸਰਦਾਰ ਹੋ, ਸਟੋਰ ਦੀ ਨੌਕਰੀ, ਸਟੋਰ ਹੁੰਦੇ ਨੇ ਜੀ ਉੱਥੇ ਰੇਹੜੀਆਂ ਹੁੰਦੀਆਂ ਨੇ ਸਟੋਰਾਂ, ਸਾਡੇ ਵਾਂਗੂ ਨਹੀਂ ਗਾ ਚੌਦਾ ਦਿਓ, ਉੱਥੇ ਫਿਰ ਰੇਹੜੀ ਫੜ ਲਓ ਬਾਹਰੋਂ, ਜਿਹੜੀ ਵੀ ਚਾਹੀਦੀ ਖਾਣੇ ਨੂੰ ਕੱਢ ਕੇ ਭਾਈ ਤੁਹਾਨੂੰ ਬਾਹਰ ਆ ਕੇ ਬਿੱਲ ਮੰਨਣੇ। ਕਹਿੰਦੇ ਉਹ ਮੈਨੂੰ ਮੈਨੇਜਰ ਕਹਿਣ ਲੱਗਾ ਕਿ ਸਟੋਰ ਦੇ ਵਿੱਚ ਜਿਹੜੀ ਤੁਸੀਂ ਨੌਕਰੀ ਕਰਨੀ ਹੈ, ਇੱਕ ਚੀਜ਼ ਸੋਚ ਲਓ ਵੀ ਸਾਡੇ ਸਟੋਰ ਵਿੱਚ ਸਿਗਰਟ ਬੀੜੀ ਵੀ ਵਿਕਦੀ ਹੈ, ਉਹ ਵੀ ਤੁਹਾਨੂੰ ਦੇਣੀ ਪਏਗੀ, ਹੱਥ ਲਾਉਣੇ ਪੈਣਗੇ, ਬਿੱਲ ਬਣਾਉਣਾ ਪਏਗਾ ਜਦੋਂ ਮਸ਼ੀਨ ਚੋਂ ਚੀਜ਼ ਮੰਗਾਉਣੀ। ਕਹਿੰਦੇ ਇੱਕ ਬੰਨੇ $70 ਇੰਡੀਆ ਦਾ 2800 ਜਾਂ 3000 ਰੋਜ਼ ਦੀ ਆਮਦਨ ਤੇ ਇੱਕ ਬੰਨੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ। ਦੂਜੇ ਬੰਨੇ ਕਹਿੰਦੇ ਮੈਂ ਆਪਣੇ ਦੋਸਤਾਂ ਕੋਲੋਂ ਉਧਾਰੇ ਫੜ ਫੜ ਕੇ ਟਾਈਮ ਲੰਘਾਉਣਾ ਪਿਆ, 2 ਮਹੀਨੇ ਹੋ ਗਏ ਨੇ ਆਇਆ ਇੰਗਲੈਂਡ। ਇਹ ਤਾਂ ਗੱਲ ਕੋਈ ਸੁਣਾਈ ਦੀ ਹੈ ਕਿ ਸਾਹਮਣੇ ਆ ਗਏ ਗੁਰਮਤ ਦੇਖੀ। ਇਹ ਤੁਹਾਡੀ ਜ਼ਿੰਦਗੀ ਬੜੀ ਵਾਰੀ ਚਾਂਸ ਆਉਂਦੇ ਨੇ, ਉਸ ਵੇਲੇ ਤੋਲਿਆ ਕਰੋ। ਇੱਕ ਬੰਨੇ ਗੁਰੂ ਗੋਬਿੰਦ ਸਿੰਘ, ਇੱਕ ਬੰਨੇ ਮਹਾਰਾਜ, ਇਹ ਦੁਨੀਆ ਦਾ ਜਿਹੜਾ ਕਿਹਨੂੰ ਉੱਤੇ ਰੱਖਣਾ, ਜਿਹੜਾ ਗੁਰਮਤ ਨੂੰ ਉੱਤੇ ਰੱਖਦਾ ਉਹ ਨਦਰ ਦਾ ਪਾਤਰ ਬਣਦਾ। ਕਹਿੰਦੇ ਮਨ ਇੱਕ ਵਾਰੀ ਡੋਲਿਆ, $70 ਰੋਜ਼ ਦੇ, ਹਾਥੀ ਲਾਣਾ ਮਾੜਾ ਜਿਹਾ ਸਿਗਟਾਂ ਦੇ ਬੰਡਲ, ਹਾਥੀ ਲਾਣਾ ਮਾੜਾ ਜਿਹਾ ਬੀੜੀ ਦੇ ਬੰਡਲ। ਕਹਿੰਦੇ ਨਾਲ ਹੀ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਘੋੜਾ ਵੀ ਨੀ ਗਿਆ ਤੰਬਾਕੂ ਦੇ ਖੇਤਾਂ ਚ। ਤੂੰ ਰੋਜ਼ ਇਹ ਫੜਿਆ ਕਰ, ਰੋਜ਼ ਇਹ ਬੰਡਲ ਪਕੜਿਆ ਕਰ। ਕਹਿੰਦੇ ਮਨ ਚ ਧਾਰ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ, ਸਿੱਖ ਨੂੰ ਹੁਕਮ ਨਹੀਂ ਇਹਨਾਂ ਚੀਜ਼ਾਂ ਨੂੰ ਹੱਥ ਲਾਉਣ ਦਾ। ਸੰਗਤ ਨੂੰ ਬੇਨਤੀ ਗਿਆਤ ਲਈ, ਸਿੱਖ ਨੇ ਸੌਦਾ ਖਰੀਦਣ ਲੱਗਿਆ ਵੀ ਦੇਖਣਾ, ਕਿਉਂਕਿ ਅੱਜ ਕੱਲ੍ਹ ਤੰਬਾਕੂ ਆ ਗਿਆ ਪੌੜੀਆਂ 'ਚ, ਜਿਵੇਂ ਸ਼ੈਂਪੂ ਦੀਆਂ ਪੌੜੀਆਂ ਨੇ, ਇਸ ਤਰ੍ਹਾਂ ਦੀਆਂ ਪੌੜੀਆਂ 'ਚ ਆ ਗਈਆਂ। ਕਈ ਵਾਰੀ ਬਾਹਰ ਟੰਗੀਆਂ ਹੁੰਦੀਆਂ ਦੁਕਾਨਦਾਰਾਂ ਕੋਲ ਤੇ ਅਸੀਂ ਸਮਝਦੇ ਹਾਂ ਸ਼ੈਂਪੂ ਦੀਆਂ ਪੌੜੀਆਂ। ਇਹ ਮੈਨੂੰ ਸਮਾਪਤ ਮਿਲੀ ਸੀ ਬਾਬਾ ਨਾਨਕ ਸਿੰਘ ਜੀ ਦੇ, ਕੋਈ ਜਾ ਰਿਹਾ ਸੀ ਨਾਨਕ ਸਰ ਦਰਸ਼ਨ ਕਰਨ ਲਈ ਤੇ ਉਹਨੇ ਸੇਬ ਲੱਗੇ ਹੁੰਦੇ ਨਾ ਦੁਕਾਨ ਤੇ, ਉੱਤੇ ਇੱਕ ਹੋਰ ਕੁਆਲਿਟੀ ਤੇ ਹੋਰ ਕੁਆਲਿਟੀ, ਉਹਨੇ ਰੇਟ ਪੁੱਛਿਆ ਸੀ ਸੇਬ ਕੀ ਪਾ, ਤੇ ਉਹਨੇ ਇੱਕ ਸੋਟੀ ਲਾ ਕੇ ਦੱਸਿਆ ਸੀ ਇੰਨੇ ਦੇ ਕਿਲੋ, ਇੰਨੇ ਦੇ ਕਿਲੋ, ਇੰਨੇ ਦੇ ਕਿਲੋ। ਉਹਨੇ ਕਿਹਾ 2 ਕਿਲੋ ਪਾ ਦੇ। ਤੇ ਜਦੋਂ ਨਾਨਕ ਸਰ ਉਹ ਲਿਫਾਫਾ ਲੈ ਕੇ ਗਿਆ ਉਸ ਸੇਬਾਂ ਦਾ, ਤੇ ਬਾਬਾ ਜੀ ਸੇਵਾਦਾਰ ਨੂੰ ਕਹਿ ਕੇ ਕਹਿੰਦੇ ਇਹ ਲਿਫਾਫਾ ਸੇਬਾਂ ਦਾ ਚੁੱਕ ਕੇ ਬਾਹਰ ਸੁੱਟ ਦੇ। ਕਹਿੰਦੇ ਜੀ ਪ੍ਰਸ਼ਾਦ ਦੇ ਤੌਰ ਤੇ ਲਿਆਇਆ, ਬਾਈ ਪ੍ਰਸ਼ਾਦ ਦੇ ਤੌਰ ਤੇ ਲੈ ਆਏ, ਬਾਹਰ ਸੁਟਾ ਤਾ ਤੁਸੀਂ? ਬਾਬਾ ਜੀ ਕਹਿੰਦੇ ਸੌਦਾ ਖਰੀਦਣ ਵੇਲੇ, ਪ੍ਰਸ਼ਾਦ ਵਾਸਤੇ ਸੌਦਾ ਜਾਂ ਕਿਵੇਂ ਵੀ ਖਰੀਦਣ ਵੇਲੇ ਇਹ ਵੇਖ ਲਿਆ ਕਰੋ ਕਿੱਥੋਂ ਲੈਣਾ ਕਿੱਥੋਂ ਨਹੀਂ ਲੈਣਾ। ਬਾਬਾ ਜੀ ਸਮਝਿਆ ਨਹੀਂ ਤੇ ਕੀ ਬੀਤੀ ਉੱਥੇ? ਫਿਰਮਾਂ ਨੇ ਰੇਟ ਪੁੱਛੇ ਸੀ, ਉਹਨੇ ਰੇਟ ਦੱਸੇ ਸੋਟੀ ਲਾ ਕੇ। ਮੈਂ ਕਿਹਾ ਦੇ ਦਿਓ 2 ਕਿਲੋ। ਬਾਬਾ ਜੀ ਕਹਿੰਦੇ ਉਹ ਸੋਟੀ ਨਹੀਂ ਸੀ, ਉਹ ਹੁੱਕਾ ਪੀਣ ਵਾਲੀ ਨਾੜ ਸੀ। ਨਾੜ ਉਹ ਹੁੱਕਾ ਪੀਂਦਾ ਜਿਹਦੇ ਕੋਲ ਤੂੰ ਸੇਬ ਲਿਆ, ਉਹਦੀ ਨਾੜੀ ਸੀ। ਹੁੱਕੇ ਦੀ ਨਾੜੀ ਲਾ ਕੇ ਉਹਨੇ ਆਖਿਆ ਕਿਹੜੇ ਦੇਣੇ, ਜਿਹੜੇ ਹੁੱਕੇ ਦੀ ਨਾੜੀ ਲੱਗ ਜੇ ਸੇਬਾਂ ਨੂੰ, ਉਹ ਪ੍ਰਸ਼ਾਦ ਦੇ ਤੌਰ ਤੇ ਕਿਵੇਂ ਪ੍ਰਵਾਨ ਹੋਣ?
1: ਹੱਕ ਸਤਮ
0: ਹੁਣ ਤੇ ਤੁਹਾਡੀ ਸਾਇੰਸ ਨੇ ਵੀ ਫੈਸਲਾ ਕਰਤਾ।

ਨੌਕਰੀ ਨਹੀਂ ਲਈ ਜਿਹਦੇ ਵਿੱਚ ਸਿਗਰਟ ਬੀੜੀ ਨੂੰ ਹੱਥ ਲਾਣੇ ਪਏ। ਸੰਗਤ ਜੀ ਬੜਾ ਔਖਾ ਜੀ, ਪਰ ਗੁਰਮਤ ਉੱਤੇ ਰੱਖੀ ਆਪੋ ਸਤਨਾਮ ਗੁਰਮਤ ਉੱਤੇ ਰੱਖੀ। ਇਹ ਦਾਸ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠਾ, ਮੈਨੂੰ ਉਹਨਾਂ ਆਪ ਬਚਨ ਸੁਣਾਇਆ, ਕਹਿੰਦੇ ਉਸ ਤੋਂ ਬਾਅਦ ਹਫ਼ਤਾ ਹੋਰ ਵਿਹਲਾ ਫਿਰਿਆ, ਨੌਕਰੀਆਂ ਲੱਭੀਆਂ। ਕਹਿੰਦੇ ਫਿਰ ਇਸ ਤਰ੍ਹਾਂ ਦਾ ਸਾਧਨ ਬਣਿਆ, ਇਸ ਤਰ੍ਹਾਂ ਦਾ ਸਾਧਨ ਬਣਿਆ। ਕਹਿੰਦੇ ਛੋਟਾ ਜਿਹਾ ਕੰਮ ਆਪਣਾ ਖੋਲਿਆ, ਉਹਦੇ ਚ ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਬਰਕਤ ਪਾਈ। ਕਹਿੰਦੇ ਅੱਜ ਤੋਂ 16 ਸਾਲ ਪਹਿਲੇ ਮੈਂ ਨੌਕਰੀ ਲੱਭੀ 2 ਮਹੀਨੇ, ਪਰ ਗੁਰਮਤ ਉੱਤੇ ਰੱਖੀ ਗੁਰੂ ਦੀ ਕਿਰਪਾ ਨਾਲ। ਕਹਿੰਦੇ ਅੱਜ ਇਹੋ ਜਿਹਾ ਵੇਲਾ ਕਿ 50 ਗੋਰੇ ਗੋਰੀਆਂ ਤੇ 90-100 ਪੰਜਾਬੀ ਉਹਦੇ ਅੰਡਰ ਕੰਮ ਕਰਦੇ। ਗੁਰੂ ਨੇ ਇਹੋ ਜਿਹੀ ਨਜ਼ਰ ਕੀਤੀ ਕਿ ਤੂੰ ਨੌਕਰੀ ਕੀ ਕਰਨੀ ਹੈ, ਜਾਂ ਗੋਰੇ ਤੇਰੀ ਨੌਕਰੀ ਕਰਨਗੇ।

0: ਇੱਕ ਮਨ ਨੂੰ ਪੱਕਾ ਰੱਖਿਆ ਜ਼ਿੰਦਗੀ ਵਿੱਚ, ਗੁਰਮਤ ਨੂੰ ਉੱਤੇ ਰੱਖਿਆ, ਤੇ ਗੁਰੂ ਮਹਾਰਾਜ ਨੇ 2 ਮਹੀਨੇ ਚੈੱਕ ਕੀਤਾ। ਉਸ ਤੋਂ ਬਾਅਦ ਇਹੋ ਜਿਹੀਆਂ ਬਰਕਤਾਂ ਪਾਈਆਂ ਕਿ ਤੂੰ ਨੌਕਰੀ ਕੀ ਕਰਨੀ ਹੈ, ਤੇਰੇ ਕੋਲ ਗੋਰੇ ਗੋਰੀਆਂ ਨੌਕਰੀ ਕਰਨੀ ਹੈ। ਔਰ ਉਹ ਵੇਖੋ ਐਡਾ ਪਿਆਰ ਹੈ, ਜਿਹੜਾ 90-100 ਪੰਜਾਬੀ ਨੌਕਰੀ ਕਰਦਾ ਨਾ, ਉਹਦੇ ਵਿੱਚ ਉਹਨੇ ਸ਼ਰਤ ਰੱਖੀ ਹੈ ਕਿ ਜਿਹੜਾ ਪੰਜਾਬੀ ਸਾਬਤ ਸੂਰਤ ਹੋਏਗਾ ਤੇ ਅੰਮ੍ਰਿਤਧਾਰੀ ਹੋਏਗਾ, ਉਹਦੀ $200 ਤਨਖਾਹ ਜ਼ਿਆਦਾ ਹੋਏਗੀ। ਸਤ ਸਤਨਾਮ, ਇਸ਼ਾਰਾ ਲੈਣਾ ਕਿ ਤੁਹਾਡੇ ਲਈ ਜ਼ਿੰਦਗੀ 'ਚ ਬੜੀ ਵਾਰੀ ਮਸਲੇ ਬਣਦੇ ਆ। ਇੱਕ ਬੰਨੇ ਦੁਨੀਆਂ ਦਾ ਧਨ ਹੁੰਦਾ, ਇੱਕ ਬੰਨੇ ਗੁਰਮਤ ਹੁੰਦੀ। ਜਿਹੜਾ ਗੁਰਮਤ ਨੂੰ ਉੱਤੇ ਰੱਖੇ, ਗੁਰਮਤ ਨਾ ਛੱਡੇ, ਫਿਰ ਉਹ ਗੁਰੂ ਦੀ ਨਜ਼ਰ ਦਾ ਪਾਤਰ ਬਣਦਾ। ਦਿਹਾੜੀ 'ਚ ਮੇਰੇ ਖਿਆਲ ਨਾਲ ਨਹੀਂ ਤੇ 10-12-15 ਵਾਰੀ ਤੁਹਾਡੇ ਅੱਗੇ ਐਸੀਆਂ ਚੀਜ਼ਾਂ ਜ਼ਰੂਰ ਆਉਂਦੀਆਂ ਹੋਣਗੀਆਂ। ਇੱਕ ਬੰਨੇ ਗੁਰਮਤ ਹੁੰਦੀ ਹੈ, ਇੱਕ ਬੰਨੇ ਦੁਨਿਆਵੀ ਗੱਲ ਹੁੰਦੀ, ਇੱਕ ਬੰਨੇ ਗੁਰਮਤ ਹੁੰਦੀ। ਤੁਹਾਡੀ ਸੰਗਤ ਦਾ ਬੱਚਾ ਕੀਰਤਨ ਵੀ ਕਰਦਾ, ਦੁਕਾਨਦਾਰ ਹੈ, ਸਾਡੇ ਨਾਲ ਦਿੱਲੀ ਜਾ ਰਿਹਾ ਸੀ ਤੇ ਦੀਵਾਲੀ ਦੇ ਦਿਨ ਲੰਘੇ ਸੀ ਤੇ ਮੈਨੂੰ ਕਹਿੰਦਾ ਹੱਟੀ 'ਤੇ ਰਸ਼ ਬੜਾ ਰਿਹਾ ਤੇ ਮੈਂ ਗੱਡੀ ਦੀ ਉਤਲੀ ਸੀਟ 'ਤੇ ਰੁਕ ਕੇ ਸੋਧ ਲਵਾਂ। ਜਿਹੜੇ ਰੁਕ ਕੇ ਬੜੇ ਇਕੱਠੇ ਹੋਏ ਪਏ ਸੀ ਦੀਵਾਲੀ ਦੇ ਦਿਨ, ਅੱਜ ਰਸ਼ ਹੁੰਦਾ, ਮੈਂ ਕਿਹਾ ਸੋਧ ਲੈ। ਉਤਲੀ ਸੀਟ 'ਤੇ ਰੁਕੇ ਚੈੱਕ ਕਰ ਰਿਹਾ ਸੀ, ਥੱਲੇ ਬੈਠੇ ਹਾਂ ਅਤੇ ਉੱਤੇ ਰੁਕੇ ਚੈੱਕ ਕਰਦੇ ਕਰਦੇ ਉਹਦੇ ਮੂੰਹ 'ਚੋਂ ਆਵਾਜ਼ ਨਿਕਲੀ, ਕਹਿੰਦਾ ਖੱਟਿਆ
1: ਆਵਾਜ਼
0: ਖੱਟਿਆ। ਮੈਂ ਥੱਲੋਂ ਪੁੱਛਿਆ ਕੀ ਖੱਟਿਆ, ਕੀ ਖੱਟਿਆ ਬਈ? ਅਤੇ ਮੈਨੂੰ ਕਹਿੰਦਾ ਇੱਕ ਜਗ੍ਹਾ 'ਤੇ ਦੁਕਾਨਦਾਰ 2000 ਰੁਪਈਆ ਵੱਧ ਲਾ ਗਿਆ, ਦੀਵਾਲੀ ਦੇ ਦਿਨਾਂ ਰੁਕੇ ਨਹੀਂ ਸੋਧੇ। ਕਹਿੰਦਾ ਹੁਣ ਮੈਂ ਵਾਪਸ ਜਾਵਾਂਗਾ ਦਿੱਲੀ ਤੋਂ ਕੀਰਤਨ ਕਰਕੇ ਤੇ ਇਹ 2000 ਉਹਨੂੰ ਰੁਕਾ ਵਹਾ ਕੇ ਵਾਪਸ ਲਵਾਂਗਾ, ਖੱਟਿਆ। ਧਿਆਨ ਦੇਣ, 20 ਮਿੰਟ ਬਾਅਦ ਥੱਲੇ ਆਇਆ। ਮੈਂ ਕਿਹਾ ਹੁਣ ਗੱਡੀ 'ਚ ਜੇ ਕੋਈ ਚਾਹ ਪਾਣੀ ਕੋਈ ਛਕੇਗਾ ਨਾ, ਉਹਦਾ ਬਿੱਲ ਤੂੰ ਦੇਣਾ, ਤੂੰ 2000 ਖੱਟਿਆ, ਉਹਦੀ ਪੇਮੈਂਟ ਤੂੰ ਕਰਨੀ ਹੈ। ਜੇ ਕਿਸੇ ਨੇ ਕੋਈ ਠੰਡਾ ਜਾਂ ਚਾਹ ਕਿਸੇ ਨੇ ਲੈਣੀ ਹੈ ਦਿੱਲੀ ਤੱਕ, 1/2 ਵਾਰੀ ਆਰਡਰ ਹੁੰਦਾ ਵੀ ਲੈ ਲਓ 1/2 ਵਾਰੀ ਪਹੁੰਚ ਲਓ, ਉਹਦਾ ਬਿੱਲ ਤੂੰ ਦੇਣਾ, ਕਿਉਂ ਤੂੰ ਖੱਟਿਆ 2000 ਤੇ ਮੈਨੂੰ ਸਿਰ ਲਾ ਕੇ ਕਹਿੰਦਾ 2000 ਨੀ ਖੱਟਿਆ, 1000 ਖੱਟਿਆ। ਹੁਣੇ ਤੂੰ 2000 ਕਹਿੰਦਾ, ਧਿਆਨ ਦੇਣ। ਕਹਿੰਦਾ ਨਹੀਂ, ਉਹ 2000 ਵੱਧ ਲੱਗਾ ਲੈਣਾ, ਪਰ ਖੱਟਿਆ 1000 ਵੀ ਉਹ ਕਿਵੇਂ? ਕਹਿੰਦਾ ਇੱਕ ਜਗ੍ਹਾ ਤੇ ਦੁਕਾਨਦਾਰ ਨੇ 1000 ਰੁਪਈਆ ਗਲਤੀ ਨਾਲ ਘੱਟ ਲਾਇਆ, ਐ ਰੋਕਾ ਵਿਖਾ ਕੇ ਉਹਨੂੰ ਦੇਣਾ ਵੀ, ਧਿਆਨ ਦੇਣ। ਜਦੋਂ ਉਹਨੇ ਇੰਨੀ ਗੱਲ ਕਹੀ ਨਾ, ਇਹ ਦੇਣਾ ਨਹੀਂ ਹੈ, ਤੇ ਮਨ ਨੂੰ ਠੰਡ ਪੈ ਗਈ, ਠੰਡ ਕਿ ਸ਼ੁਕਰ ਹੈ ਮਹਾਰਾਜ ਮੇਰਾ ਵਾਜੇ ਵਜਾਉਣ ਵਾਲਾ ਨਹੀਂ ਮਿਲਿਆ। ਨਹੀਂ ਤੇ ਧਿਆਨ ਦੇਣਾ, ਜਿੱਥੇ ਕਿਤੇ ਘੱਟ ਲਾਇਆ ਹੋਵੇ ਦੁਕਾਨਦਾਰ ਨੇ, ਉਹ ਭੁੱਲ ਗਿਆ ਹੋਵੇ, ਰੁਕਾ ਆ ਗਿਆ, ਨਾਮ ਖਾਈਏ ਉਹਨੂੰ ਕੀ ਪਤਾ ਹੈ। ਉਸ ਵੇਲੇ ਬੰਦਾ ਕਹਿੰਦਾ ਭੁੱਲਣ ਦਿਓ, ਇਹ 1000 ਤੇ ਖੱਟ ਗਿਆ, ਕੋ ਸਤਨਾਮ। ਲੇਕਿਨ ਜਦੋਂ ਗੁਰਮਤ ਉੱਤੇ ਰੱਖੋਗੇ, ਤੇ ਗੁਰੂ ਗੋਬਿੰਦ ਸਿੰਘ ਕੀ ਕਹਿੰਦੇ ਨੇ, ਇੱਕ ਮਿੰਟ ਪੜਿਓ ਪਿਆਰ ਦੇ ਨਾਲ।

ਮਹਾਰਾਜ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਪਰਾਇਆ ਹੱਕ ਖਾਣਾ ਗਊ ਦਾ ਮਾਸ ਖਾਣਾ। ਕਹਿੰਦੇ ਤੇਰਾ ਗੁਰੂ ਵੀ ਦਰਗਾਹ ਜਾਂਦੇ ਨੀ ਘਰੇ ਇਸ਼ਾਰਾ ਲੈਣਾ।

ਕਹਿ ਹੀ ਲੈਣਾ ਨਾ, ਰੁੱਖਾਂ ਮੇਰੇ ਕੋਲ, ਨਕਲ ਉਹਦੇ ਕੋਲ ਹੈ ਨਹੀਂ, ਇਹ ਤਾਂ ਹਜ਼ਾਰ ਕੱਟੋ ਕੱਢੋ, ਜਿਹੜਾ ਘੱਟ ਲਾ ਗਿਆ ਉਹਨੂੰ ਕੀ ਪਤਾ। ਲੇਕਿਨ ਗੁਰਮਤ ਕੀ ਕਹਿੰਦੀ ਹੈ, ਨਹੀਂ ਜੇ ਕਿਸੇ ਦਾ ਵੱਧ ਆ ਗਿਆ ਤੇ ਦੇਣ ਜਾ। ਜਦੋਂ ਬੰਦਾ ਇੰਝ ਕਿਸੇ ਦਾ ਹੱਕ ਆ ਜੇ ਦੇਣ ਜਾਂਦਾ, ਗੁਰਮਤ ਨੂੰ ਉੱਤੇ ਰੱਖਦਾ, ਉਦੋਂ ਸਾਡੀ ਗੋਲਕ ਦਾ, ਸਾਡੇ ਗੱਲੇ ਦਾ, ਸਾਡੇ ਘਰ ਦਾ ਫਿਕਰ ਗੁਰੂ ਗੋਬਿੰਦ ਸਿੰਘ ਨੂੰ ਹੁੰਦਾ। ਇਹ ਸੱਚ ਦੀ ਦੁਕਾਨਦਾਰੀ ਕਰ ਰਿਹਾ, ਇੱਥੇ ਨਾ ਬਰਕਤ ਪਾਉਣ ਲਈ ਇਸ਼ਾਰਾ ਲੈਣਾ ਗੁਰੂ ਕੀ ਸੰਗਤ। ਪਹਿਲੇ ਸਿਮਰਨ ਚ ਸਮਾਂ ਲੱਗ ਗਿਆ ਹੈ, ਨਦਰ ਦੀ ਪੰਜਵੀਂ ਜੁਗਤੀ ਹੈ, ਗੁਰਮਤ ਨਾ ਛੱਡੋ, ਹਰ ਚੀਜ਼ ਗੁਰਮਤ ਨੂੰ ਉੱਤੇ ਰੱਖੋ। ਤਰਨ ਤਾਰਨ ਦੀ ਬੱਚੀ ਜੇ ਉਹਨੂੰ ਦਿੱਲੀ ਤੋਂ ਲੱਖਾਂ ਪਤੀ ਪਰਿਵਾਰ ਦਾ ਰਿਸ਼ਤਾ ਆਇਆ, ਲੱਖਾਂ ਪਤੀ ਪਰਿਵਾਰ ਆਮ ਹੀ ਪਰਿਵਾਰ ਹੈ ਤਰਨ ਤਾਰਨ, ਤੇ ਲੱਖਾਂ ਪਤੀ ਪਰਿਵਾਰ ਦਾ ਰਿਸ਼ਤਾ ਆਇਆ ਵੀ ਅਸੀਂ ਇਸ ਬੱਚੀ ਨੂੰ ਲਿਜਾਣ ਨੂੰ ਤਿਆਰ ਹਾਂ, ਚੰਗੀ ਕੋਠੀਆਂ ਵਾਲੇ ਦਿੱਲੀ। ਕਹਿਣ ਲੱਗੇ ਸਾਡੀ ਇੱਕ ਸ਼ਰਤ, ਬੱਚੀ ਨੂੰ ਗਾਤਰਾ ਲਾਉਣਾ ਪਏ। ਚੜਦੇ ਅਸੀਂ ਅਮਰ ਸਿੰਘ ਮੁੰਡੇ ਨੂੰ ਨੀ ਛਡਾ ਸਕਦੇ, ਇਹ ਵੀ ਤੋੜ ਦੇਵੇ। ਅੱਧੇ ਬੰਦੇ ਘਰ ਦੇ ਉਹਨੂੰ ਰਾਏ ਦੇਣ ਲੱਗੇ, ਇਹੋ ਜਿਹੇ ਘਰ ਨਹੀਂ ਲੱਭਦੇ ਸਾਡੇ ਵਰਗਿਆਂ ਵਾਈ ਦੇ। ਐਡਾ ਮੁੰਡਾ ਪੜ੍ਹਿਆ ਲਿਖਿਆ, ਐਡੀ ਵੱਡਾ ਉਹਦਾ ਬਿਜ਼ਨਸ ਏ, ਕਾਰਾਂ ਉਹਨਾਂ ਦੇ ਕੋਲ ਨੇ, ਐਡੀ ਵੱਡੀ ਉਹਨਾਂ ਦੀ ਕੋਠੀ ਏ, ਕੋਈ ਨੀ ਆਪੇ ਤਿੰਨ ਚਾਰ ਪੰਜ ਸਾਲ ਬਾਅਦ ਮਨਾ ਲਈ ਉਹਨੂੰ, ਹੁਣ ਲਾਹੇ ਚਾਰ ਸਾਲ ਲਈ ਗਾਤਰਾ ਛੱਡ ਦੇ ਅੰਮ੍ਰਿਤ। ਲੇਕਿਨ ਉਸ ਬੱਚੀ ਨੇ ਆਖਿਆ, ਇਹ ਲੱਖਾਂ ਪਤੀ ਘਰ ਦਾ ਰਿਸ਼ਤਾ ਜਾਂਦਾ ਤੇ ਜਾਵੇ, ਪਰ ਮੈਂ ਆਪਣੇ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਹੋਈ ਕਿਰਪਾਨ ਨਹੀਂ ਲਾਉਣੀ। ਮੈਂ ਆਪਣੇ ਗੁਰੂ ਦੀ ਬਖਸ਼ੀ

0: ਕਿ ਸਾਨੂੰ ਤੇ ਗੁਰਮੁਖਤਾ ਚਾਹੀਦੀ ਏ। ਮਾਇਆ ਤੇ ਅਸ ਦੀ ਰੱਬ ਨੇ ਬਖਸ਼ੀ ਹੋਈ ਏ, ਗੁਰਮਤ ਚਾਹੀਦੀ ਏ। ਸਵਾ ਸਾਲ ਇੰਤਜ਼ਾਰ ਤੇ ਜ਼ਰੂਰ ਕਰਨਾ ਪਿਆ, ਪਰ ਗੁਰੂ ਕੇ ਪਿਆਰੇ ਗੁਰਮਤ ਨੂੰ ਉੱਤੇ ਰੱਖਿਆ ਤੇ ਗੁਰੂ ਗੋਬਿੰਦ ਸਿੰਘ ਉਸ ਘਰ ਚ ਲੈ ਕੇ ਗਏ ਨੇ ਜਿੱਥੇ ਮਾਇਆ ਵੀ ਅੱਤ ਦੀ ਤੇ ਸਿੱਖੀ ਵੀ ਬੜੀ ਪਿਆਰੀ। ਹਾਂਜੀ, ਆਖੋ ਸਤਨਾਮ
1: ਸ੍ਰੀ ਵਾਹ।
0: ਗੁਰੂ ਕੇ ਪਿਆਰਿਓ, ਇਹਦਾ ਪ੍ਰਕਰਣ ਤੇ ਹੋਰ ਵੀ ਬੜਾ ਲੰਬਾ ਹੈ, ਹੋ ਸਕਿਆ ਅਗਲੀ ਵਾਰੀ ਬਾਬਾ ਜੀ ਜਿਵੇਂ ਵੀ ਕਰਾਣਗੇ। ਜਿਤਨੇ ਮਾਈ ਭਾਈ ਬੈਠੇ ਹੋ, ਜੇ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਮੇਰੇ ਤੇ ਵੀ ਨਜ਼ਰ ਹੋ ਜੇ, ਮੇਰੇ ਤੇ ਵੀ ਨਜ਼ਰ ਹੋ ਜੇ, ਇਹ ਪੰਜਵੀਂ ਜੁਗਤੀ ਜੇ ਹਰ ਕੰਮ ਵਿੱਚ ਗੁਰਮਤ ਨੂੰ ਉੱਤੇ ਰੱਖਿਆ ਕਰੋ। ਗੁਰਮਤ ਕੀ ਕਹਿੰਦੀ ਜੀ? ਜਦੋਂ ਗੁਰਮਤ ਨੂੰ ਉੱਤੇ ਰੱਖੋਗੇ ਤੇ ਗੁਰੂ ਸਾਹਿਬ ਫਿਰ ਨਜ਼ਰ ਵਾਲਾ ਖਾਤਾ ਤੁਹਾਡੇ ਲਈ ਖੋਲਣਗੇ, ਨਜ਼ਰ ਵਾਲਾ ਖਾਤਾ।

ਤੇ ਅਮੁੱਲ ਗੁਰਬਾਣੀ ਕੀਰਤਨ ਅਤੇ ਅਧਿਆਤਮਿਕ ਵਿਚਾਰਾਂ ਆਪ ਜੀ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਸ੍ਰੀ ਅੰਮ੍ਰਿਤਸਰ ਵਾਲੇ ਜਿਨ੍ਹਾਂ ਦੀ ਰਚਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਪਾਸੋਂ ਗੁਰੂ ਪਾਤਸ਼ਾਹ ਜੀ ਨਿਸ਼ਕਾਮ ਰੂਪ ਵਿੱਚ ਸੇਵਾ ਲੈਂਦੇ ਹਨ। ਆਪ ਸੰਗਤਾਂ ਵੱਲੋਂ ਕੀਰਤਨ ਦੇ ਸਤਿਕਾਰ ਵਿੱਚ ਦਿੱਤੀ ਹੋਈ ਭੇਟਾ ਦਾ ਇੱਕ ਇੱਕ ਪੈਸਾ ਗਰੀਬ ਬੇਸਹਾਰਾ ਵਿਧਵਾ ਔਰਤਾਂ ਦੇ ਬੱਚਿਆਂ ਦੇ ਮੁੱਖ ਵਿੱਚ ਅੰਨ ਦਾ ਦਾਣਾ ਬਣ ਕੇ ਪਹੁੰਚਦਾ ਹੈ ਅਤੇ ਨਾਲ ਹੀ ਲੋੜਵੰਦ ਬੱਚਿਆਂ ਨੂੰ ਕੰਪਿਊਟਰ ਸਿਖਲਾਈ ਸਿਲਾਈ

ਆਪੇ ਭਾਵੇ ਕੋਈ ਵਰਤੇ ਤੂੰ ਆਪੇ ਕਣਕ ਹੋਈ ਤੁਹਾਡੇ ਆਪੇ ਸਿਰਤ ਸਾਲੋ ਪਾਈ ਤੁਹਾਡੇ ਆਪੇ ਸਿਰ ਜਮ ਨਾਨਕ ਗੁਣ ਗਾਵੇ ਪਰ

जन्म करता जागरण

दीन बांधा जो संते हंसा तुम हो प्रीत जगत का

ਪ੍ਰਥਮ ਭਗਵਤੀ ਸਮਰਥ ਗੁਰੂ ਨਾਨਕ ਦੇਵ ਜੀ ਝਾਈ ਕਰਨ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਰਾਏ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਝਾਈਏ ਜਾਏ ਗੁਰੂ ਤੇਗ ਬਹਾਦਰ ਸਾਹਿਬ ਸਿਮਰੀਏ ਘਰ ਨਾਨਕ ਆਵੇ ਧਾਰੇ ਸਭ ਸਾਈਂ ਹੋਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਮਿਤ ਕੇ ਦਾਸੇ ਕਿੱਟਿਆਂ ਵਾਜਾਂ ਵਾਲੇ ਸਰਬੰਸ ਸਾਨੀ ਸਭ ਸਾਈਂ ਹੋਏ ਸਹਾਏ ਸਭ ਸਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਦਸਾਂ ਪਾਤਸ਼ਾਹੀਆਂ ਦੀ ਜਲਦੀ ਜੋਤ ਗਿਆਰਾ ਜਹੂਰ ਹਾਜ਼ਰਾ ਜੀ ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਅੱਗੇ ਜੀ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਮਹਾਰਾਜ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਸ਼ਹੀਦਾਂ ਮਰੀਦਾਂ ਹੱਥੀਆਂ ਪੱਤੀਆਂ ਜੋ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਸੰਗਤ ਕੀਤਾ ਜਿਹਨਾਂ ਸਭ ਪਿਆਰਿਆਂ ਅਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜਿਹਨਾਂ ਗੁਰੂ ਤਾਂ ਪਿਆਰਿਆਂ ਨੇ ਕਰਮੇ ਸੂਚੇ ਬੰਧ ਬੰਧ ਸਕਾਈ ਚਰਖੀਆਂ ਵਿੱਚ ਇਕੱਠੀਆਂ ਕਰਨਾ ਹੋਈਆਂ ਮਾਈਆਂ ਬੀਬੀਆਂ ਨੇ ਝੰਡੀਆਂ ਨੇ ਸਹਿ ਅਤੇ ਅਸਹਿ ਕਸ਼ਟ ਸਹਾਰਦਿਆਂ ਸਿੱਖੀ ਸਦਕੇ ਸਾਥਾਂ ਸੰਨ ਨਿਭਾਇਆ ਕਨਾ ਸਭ ਪਿਆਰਿਆਂ ਅਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਸਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਸਰਬੱਤ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਆਵੇ ਅਤੇ ਪਿਆਉਣ ਤਾਂ ਸਭ ਦਾ ਸਰਬ ਸੁਖ ਜਹਾਂ ਜਹਾਂ ਪਾਤਸ਼ਾਹ ਸਾਹਿਬ ਤਾਂ ਤਾਂ ਰੱਖਿਆ ਹੈ ਦੇਖ ਕੇ ਫਤਿਹ ਪੰਥ ਕੀ ਦੀਪ ਬਿਰਧ ਕੀ ਸਾਹਿਬ ਸ੍ਰੀ ਸਾਹਿਬ ਜੀ ਹੋਇਆ ਹੈ ਅਤੇ ਤਾਂ ਪੁਰਖ ਪਾਤਸ਼ਾਹ ਜੀ ਆਪ ਜੀ ਦੇ ਸੁੱਖਾਂ ਸਿੱਖੀ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਸਾਹੋ ਦਾਨ ਦਾਨਾ ਸਿਰ ਦਾਨ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸਨਾਨ ਚੌਂਕੀਆਂ ਝੰਡੇ ਦੰਗੇ ਜੋ ਬੋਲ ਜੋ ਪਤਾ ਰੱਖਣ ਪਾਤਸ਼ਾਹ ਜੀ ਉਹ ਆਪ ਜੀ ਦੇ ਸਿੱਖਾਂ ਦਾ ਮਾਨੀਆਂ ਮਤ ਸੀ ਮਤ ਪਤ ਕੇ ਰੱਖਿਆ ਗੁਰੂ ਇਹ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪਾਤਸ਼ਾਹ ਜੀ ਨੂੰ ਦੱਸੋ ਜੀ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਸਾਨ ਲੋਟਿਆਂ ਦੀ ਯੋਜਨਾ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਮਹਾਰਾਜ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਗੁਰ ਅਰਦਾਸ ਬੇਨਤੀ ਪ੍ਰਾਰਥਨਾ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਸਦਾ ਰਹਿ ਰਾਸ਼ਟਰ ਜੀ ਦੇ ਨੁਕਮੇ ਮਾਤ ਜੀ ਦੀ ਕਿਰਪਾ ਨਾਲ ਪਾਤਸ਼ਾਹ ਜੀ ਬਾਣੀ ਪੜ੍ਹਦੇ ਹੋਏ ਆਪ ਜਾਂਚ ਭੁਲਣਾ ਸਿੱਖਾਂ ਗਲਤੀਆਂ ਦੀ ਮਾਹੀ ਜੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਬਾਣੀ ਬਣਨ ਦਾ ਚੇਤਾ ਅਤੇ ਸੁਧਾਰ ਬਖਸ਼ੋ ਬਾਣੀ ਸੋਚ ਕੇ ਪ੍ਰਵਾਨ ਪਾਤਸ਼ਾਹ ਜੀ ਇਸੇ ਤਰ੍ਹਾਂ ਆਪ ਜੀ ਦੇ ਦਰ 'ਤੇ ਅੰਮ੍ਰਿਤ ਵੇਲੇ ਉੱਠ ਕੇ ਵੀ ਆਪ ਜੀ ਦੇ ਨੁਕਮੇ ਚੜ੍ਹਦੀ ਕਲਾ ਨਾਲ ਆਪ ਜੀ ਕਰਾਂਗੇ ਮੇਹਰ ਕਰਿਓ ਸੱਚੇ ਪਾਤਸ਼ਾਹ ਆਈ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਿਓ ਸਾਥ ਕਦਮ ਕਦਮ ਸੰਗਤਾਂ ਦਾ ਲੇਖੇ ਵਿੱਚ ਲਾਇਓ ਸੱਚੇ ਪਾਤਸ਼ਾਹ ਜੀ ਮੇਹਰ ਕਰਿਓ ਦਇਆ ਕਰਿਓ ਆਪ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਸੰਗਤਾਂ ਨੂੰ ਚੋਕਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਮੇਹਰ ਕਰੋ ਦਇਆ ਕਰੋ ਅਰਦਾਸ ਬੇਨਤੀ ਕਰਦੇ ਹੋਈਆਂ ਜੰਤ ਭੁਲਾ ਸੁੱਖਾਂ ਰਹੀਆਂ ਤੁਸੀਂ ਦੀ ਮਾਫ਼ੀ ਦੇਣੀ ਸੁੱਖ ਹੋਵੇ ਨਾਮ ਚੇਤਾ ਹੋਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਤੀਰੇ ਚਟੇਕ ਤੂੰ ਲਾਹੇ ਬਦਾਨੀ ਆਸ ਨਾਨਕ ਨਾਮ ਧਿਆਈ।

ਜਿਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਕਰੋ ਗੁਮਾਨ ਸਤਿਗੁਰ ਕੀ ਜਿਸਨ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ ਇਹ ਬਾਣੀ ਜੋ ਜੀਓ ਜਾਣੇ ਜਿਸ ਅੰਤ ਰਵੇ ਹਰ ਨਾਮਾ ਕਿਉਂ ਜੋਤਾਂ ਕਾ ਹੋਣਾ ਅੰਧੇਰਾ ਨਰਮ ਨੁਖਾ ਨਵੇਕ ਨਧਾਨਾ ਜਸ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮੈਂ ਤੀਰਥ ਹਰ ਨਾਮਾ ਜੁਗ ਜੁਗ ਆਖੋ ਆਪਣਾ ਧਰਮ ਹੈ ਹੋਰ ਦੇਖੋ ਵੇਦ ਪੁਰਾਣਾ ਗੁਰਮੁਖ ਕਿੰਨੀ ਪਿਆਰਾ ਜਗ ਤੇ ਪੂਰੇ ਪਰਵਾਨਾ ਐਸ ਨਾਮ ਕੇ ਸੱਚੇ ਸੰਤ ਮਨ ਐਸ ਸੁਣ ਸਦੇ ਸੁਖ ਸਾਵੇ ਮਾਨਸ ਪਾਏ ਨਿਧਾਨਾ ਐਸ ਨਾਨਕ ਸੱਚੇ ਸੰਤਰੀ ਚਲਾਏ ਐਸ ਨਾਨਕ ਸੱਚੇ ਸੰਤਰੀ ਚਲਾਏ ਚੁੱਕੇ ਮਨ ਹੈ ਬਣਾ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
3: Satnam Shri Vaheguru Ji, Gurdwari Mahalla Panjwa, Nenu Nida Pardresh Vakar, Sravan Soye Sunyand Vichar, Rasna Soye Lov Mithe Saad, Man Soya Maya Bismad, ਸਤਿਗੁਰ ਸੱਚੇ ਪਾਤਸ਼ਾਹ ਬੇਨਤੀ ਕਰਦੇ ਆ, ਇਸ ਘਰ ਦੇ ਵਿੱਚ ਕੌਣ ਪੁਰਸ਼ ਜਾਗਦਾ ਹੈ? ਕਿਉਂਕਿ ਸਾਰਾ ਸੰਸਾਰ ਅਵਿਦਿਆ ਦੀ ਨੀਂਦ ਸੁੱਤਾ ਪਿਆ ਹੈ ਅਤੇ ਮਾੜੇ ਕੰਡੇ ਪਏ ਤਾਂ ਭਾਈ, ਇਸ ਤਰ੍ਹਾਂ ਹੀ ਸਾਰੇ ਇੰਦਰੀਏ ਵੀ ਆਪੋ ਆਪਣੀ ਨੀਂਦ ਦੇ ਵਿੱਚ ਸੁੱਤੇ ਪਏ ਆ। ਨੈਨਹੋ ਨੀਂਦ ਪਰ ਦ੍ਰਿਸ਼ਟ ਵਿਕਾਰ, ਜਿਹੜਾ ਪਰਾਏ ਸਰੀਰਾਂ ਵਪਾਰ ਦ੍ਰਿਸ਼ਟੀ ਕਰਨੀ ਅਤੇ ਇਹ ਅੱਖਾਂ ਵਿੱਚ ਨੀਂਦ ਆ। ਸਰਵਣ ਸੋਏ ਉਹਨੂੰ ਨਿੰਦ ਵਿਚਾਰ, ਅਤੇ ਜਿਹੜਾ ਕੰਨਾਂ ਦੇ ਨਾਲ ਨਿੰਦਿਆ ਸੁਣਨੀ, ਇਹ ਕੰਨ ਸੁੱਤੇ ਹੋਏ। ਨਿੰਦਿਆ ਦਾ ਵਿਚਾਰ ਕੰਨ ਸੁਣਦੇ, ਇਹ ਕੰਨ ਸੁੱਤੇ ਆ, ਬਾਣੀ ਨਹੀਂ ਸੁਣਦੇ, ਅੱਖਾਂ ਗੁਰੂ ਦਾ ਦਰਸ਼ਨ ਨਹੀਂ ਕਰਦੀਆਂ, ਕੰਨ ਜਿਹੜੇ ਮਾੜੀ ਭੈੜੀ ਵਿਚਾਰ ਸੁਣਦੇ ਸੁੱਤੇ ਹੋਏ। ਰਸਨਾ ਸੋਈ ਲੋਭ ਮਿੱਠਾ ਸਾਦ, ਰਸਨਾ ਜਿਹੜੀ ਉਹ ਪਦਾਰਥਾਂ ਦੇ ਸਵਾਦਾਂ 'ਚ ਲੋਭ 'ਚ ਲੱਗੀ ਹੈ, ਇਹ ਰਸਨਾ ਵੀ ਸੁੱਤੀ ਪਈ ਹੈ। ਮਨ ਸੋਇਆ ਮਾਇਆ ਬਿਸਮਾਰ, ਮਨ ਜਿਹੜਾ ਇਹ ਜਿਹੜਾ ਝੂਠੀ ਮਾਇਆ ਨੂੰ ਅਚਾਰਜ ਰੂਪ ਜਾਣ ਕੇ ਇਹਦੇ 'ਚ ਸੁੱਤਾ ਪਿਆ ਹੈ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਬਸ ਉਹ ਆਪਣੀ ਰਹਿ। ਕਹਿੰਦੇ ਜਿਹੜਾ ਮਨੁੱਖ ਦੇਹ ਹੈ ਸਰੀਰ ਦੇ ਵਿੱਚ, ਇਸ ਘਰ ਵਿੱਚ ਕੋਈ ਬਿਰਲਾ ਹੀ ਗਿਆਨ ਜਾਗਰਤ ਅਵਸਥਾ ਜਾਗਦਾ, ਉਹ ਫਿਰ ਆਪਣੀ ਜਿਹੜੀ ਸਵਾਸਾਂ ਰੂਪੀ ਵਸਤੂ ਆ ਇਹਨੂੰ ਸਾਬਤ ਰੱਖ ਲੈਂਦਾ, ਭਾਵ ਸਾਰੇ ਸਵਾਸਾਂ ਨੂੰ ਨਾਮ ਜਪ ਕੇ ਸਫਲ ਕਰਦਾ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਸਾਰੀਆਂ ਸਹੇਲੀਆਂ ਇੰਦਰੀਆਂ ਜਿਹੜੀਆਂ ਉਹ ਆਪਣੇ ਰਸ ਮਾਤੀ ਮਸਤ ਹੋ ਰਹੀਆਂ, ਲੀਨ ਹੋ ਰਹੀਆਂ, ਇਹਨਾਂ ਜੋ ਕਿਸੇ ਨੇ ਆਪਣੇ ਗ੍ਰਹਿ ਅੰਤਸ਼ਟਾਂ ਦੀ ਖਬਰ ਨਹੀਂ ਜਾਣੀ, ਔਰ ਅੰਤਸ਼ਟਾਂ ਨੂੰ ਸ਼ੁਭ ਗੁਣਾਂ ਰੂਪੀ ਜਿਹੜਾ ਧਨ ਆ ਉਹ ਲੁੱਟਿਆ ਜਾ ਰਿਹਾ। ਮੁਸਨਹਾਰ ਪੰਚ ਬਟਵਾਰੇ, ਸੋਨੇ ਨਗਰ ਪਰੇ ਠਗਹਾਰੇ। ਮੁਸਨਹਾਰ ਕੌਣ? ਲੁੱਟਣ ਵਾਲੇ ਜਿਹੜੇ ਪੰਜ ਬਟਵਾਰੇ, ਪੰਜ ਜਿਹੜੇ ਕਾਮ ਕ੍ਰੋਧ ਆਦਿਕ ਲੋਭ ਮੋਹ ਹੰਕਾਰ ਠਾ ਗਿਆ, ਇਹ ਠੱਗਣ ਵਾਲੇ ਆ, ਇਹਨਾਂ ਵਿਕਾਰਾਂ ਰੂਪੀ ਠੱਗਾਂ ਨੇ ਲੁੱਟਿਆ ਹੋਇਆ। ਅਤੇ ਸੋਨੇ ਨਗਰ, ਸੋਨੇ ਨਗਰ ਜਾ ਕੇ ਪੈਂਦੇ, ਜਿਵੇਂ ਸੋਨਾ ਨਗਰ ਹੋਵੇ, ਜੇ ਘਰ ਦਾ ਕੋਈ ਮਾਲਕ ਨਾ ਹੋਵੇ, ਪਰੇ ਠਗਹਾਰੇ, ਉਹ ਫਿਰ ਇਹ ਜਿਹੜਾ ਸਰੀਰ ਘਰ ਵਿੱਚ ਨਾਮ ਵੀ ਹੈ ਨਹੀਂ, ਸਿਮਰਨ ਵੀ ਹੈ ਨਹੀਂ, ਸੇਵਾ ਵੀ ਹੈ ਨਹੀਂ, ਭਗਤੀ ਵੀ ਹੈ ਨਹੀਂ, ਸਤ ਸੰਤੋਖ ਬਰਾਗ ਵਿਵੇਕ ਪ੍ਰੇਮ ਆਦਿਕ ਸਾਧਨ ਨਹੀਂ, ਇਹ ਇਹਨਾਂ ਤੋਂ ਬਿਨਾਂ ਸੁਣਨਾ ਆ ਸ਼ੁਭ ਗੁਣਾਂ ਤੋਂ, ਉਸ ਸਰੀਰ ਦੇ ਵਿੱਚ ਆ ਕੇ ਫਿਰ ਜਿਹੜੇ ਪੰਜੇ ਵਿਕਾਰ ਨਿਵਾਸ ਕਰਦੇ ਆ। ਜਦ ਮਕਾਨ ਖਾਲੀ ਹੋਵੇ ਉੱਥੇ ਆ ਕੇ ਕਾਂ ਕਬੂਤਰ ਆ ਲੈਣੇ ਪਾਉਂਦੇ ਆ, ਚਿੜੀਆਂ ਆ ਲੈਣੇ ਪਾਉਂਦੀਆਂ, ਅਤੇ ਜੇ ਉੱਥੇ ਕੋਈ ਮਾਲਕ ਹੋਵੇ ਫਿਰ ਨਹੀਂ ਤੇ ਸੁੰਨੀ ਨਗਰ ਵਿੱਚ ਖੋਤੇ ਆ ਕੇ ਕੁੱਤੇ ਬਿੱਲੇ ਵੀ ਘੁੰਮਦੇ ਹਨ। ਇਸ ਤਰ੍ਹਾਂ ਸਰੀਰ ਰੂਪੀ ਘਰ ਚ ਵੀ ਸ਼ੁਭ ਗੁਣ ਹੈ ਨੀ, ਸੇਵਾ ਵੀ ਹੈ ਨੀ, ਭਗਤੀ ਵੀ ਹੈ ਨੀ, ਸਿਮਰਨ ਵੀ ਹੈ ਨੀ, ਵਿਵੇਕ ਵਿਰਾਗ ਪ੍ਰੇਮ ਭਗਤੀ ਸਾਧਨ ਹੈ ਨੀ। ਪੂਰੇ ਘਰ ਚ ਆ ਕੇ ਉਹ ਪੰਜੇ ਵਿਕਾਰ ਨਿਵਾਸ ਕਰਦੇ ਹਨ। ਉਨ ਤੇ ਰੱਖਿਆ ਬਾਪ ਨ ਮਾਈ, ਉਨ ਤੇ ਰੱਖਿਆ ਮੀਤ ਨ ਭਾਈ। ਇਹ ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਆ, ਮਾਂ ਪਿਓ ਇਹਨਾਂ ਤੋਂ ਰੱਖਿਆ ਨਹੀਂ ਕਰ ਸਕਦੇ। ਮਾਂ ਪਿਓ ਦੇ ਵਿਰਲੇ ਬੱਚੇ ਹੋਣਗੇ, ਉਹ ਕਿਹੜਾ ਇਹਨਾਂ ਵਿਕਾਰਾਂ ਤੋਂ ਬਚੇ ਤੇ ਰੱਖਿਆ ਕਿਵੇਂ ਕਰਨਗੇ? ਮਾਂ ਪਿਓ ਵੀ ਇਹਨਾਂ ਵਿਕਾਰਾਂ ਤੋਂ ਬਚਾ ਨਹੀਂ ਸਕਦੇ। ਅਥਵਾ ਕੀ ਹੈ, ਮਾਂ ਜਿਹੜੀ ਬੁੱਧੀ ਹੈ, ਪਿਓ ਜਿਹੜਾ ਮਨ ਆ, ਇਹ ਵੀ ਨਹੀਂ ਇਹਨਾਂ ਤੋਂ ਰੱਖ ਸਕਦਾ। ਜਿਹੜੇ ਹੋਰ ਭਰਾ ਅਤੇ ਮਿੱਤਰ ਆ, ਉਹ ਵੀ ਇਹਨਾਂ ਪੰਜਾਂ ਵਿਕਾਰਾਂ ਤੋਂ ਰੱਖਿਆ ਨਹੀਂ ਕਰ ਸਕਦੇ, ਕਿਉਂਕਿ ਸੰਸਾਰੀ ਲੋਕ ਤੋਂ ਇਹਨਾਂ ਦੇ ਜਾਲ 'ਚ ਚੁਕਾਉਂਦੇ ਜਾਂ ਕੱਢਦੇ ਥੋੜ੍ਹੀ ਜਿਹੀ। ਜਿੱਥੇ ਆਪ ਰੁੜੇ ਉਹ ਹਲਾਦਾਂ ਨੂੰ ਉੱਥੇ ਰੁੜੀ ਜਾਂਦੇ। ਗਰਭ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਹੋਏ ਦੁਸ਼ਟ ਵੱਸ ਹੋਤੇ। ਗਰਭ ਮੈਨੇ ਧਾਨ ਸੀ ਔਰ ਬੁੱਧੀ ਦੀ ਚਤਰਾਈ ਨੂੰ ਦੇਖ ਕੇ ਵੀ ਇਹ ਜਿਹੜੇ ਵਿਕਾਰ ਇਹ ਨਹੀਂ ਰਹਿੰਦੇ, ਰੁਕਦੇ ਨਹੀਂ, ਆਪਣਾ ਵਾਰ ਕਰੀ ਜਾਂਦੇ ਆ। ਫਿਰ ਮਹਾਰਾਜ ਕਿਵੇਂ ਕਾਬੂ ਆਉਂਦੇ ਆ? ਸਾਧ ਸੰਗ ਹੋਏ ਦੁਸ਼ਟ ਵੱਸ ਹੋਤੇ। ਸਾਧ ਸੰਗਤ ਕਰਨ ਜਿਹੜੇ ਦੁਸ਼ਟ ਵਿਕਾਰ ਹੈ ਇਹ ਵੱਸ ਵਿੱਚ ਆਉਂਦੇ ਆ, ਕਿਉਂਕਿ ਸੰਗਤ ਇੱਕ ਬਾੜ ਹੈ, ਇੱਕ ਕਿਲਾ ਆ, ਉਹਦੇ ਵਿੱਚ ਬੰਦਾ ਬਚਦਾ। ਇਕੱਲਾ ਬੰਦਾ ਕਿਸੇ ਜਿਵੇਂ ਮਾਰ ਵੀ ਖਾ ਜਾਂਦਾ ਜਦੋਂ ਸੰਗਤ 'ਚੋਂ ਨਿਕਲ ਜਾਂਦਾ, ਕਿਉਂਕਿ ਮਾੜੀਆਂ ਸੁਸਾਇਟੀਆਂ ਨੂੰ ਆਪਣੇ ਪ੍ਰਭਾਵ ਥੱਲੇ ਅਸੀਂ ਬੇੜਾ ਗਰ ਕਰ ਦਿੰਦੇ। ਕਰ ਕਿਰਪਾ ਮੋਹੇ ਸਾਰੰਗ ਪਾਣ, ਸੰਤਨ ਧੂਰ ਕਰ ਨਿਧਾਨ। ਇਹ ਪਾਣ ਹੱਥਾਂ ਵਿੱਚ ਸਾਰੰਗ ਨਾਮ ਦਾ ਤਨਕ ਜਿਹੜਾ ਉਹਨੂੰ ਧਾਰਨ ਵਾਲੇ ਪਾਉਣ ਅਕਾਲ ਪੁਰਖ ਸਾਡੇ 'ਤੇ ਕਿਰਪਾ ਕਰੋ। ਸਾਰੇ ਨਿਧਾਨ ਖਜ਼ਾਨਿਆਂ ਦਾ ਦੇਣ ਵਾਲੇ ਜਿਹੜੇ ਮਹਾਂਪੁਰਖ ਹੈ ਸੰਤ ਜਨ, ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰੋ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗਿਆ ਪਾਰ ਬ੍ਰਹਮ ਕਹਿ ਰੰਗ। ਪਾਤਸ਼ਾਹ ਕਥਨ ਕਰਦੇ ਆ ਸਤਿਗੁਰ ਸੱਚੇ ਸਾਹਿਬ ਮਿਲ ਕੇ ਨਿਰੰਕਾਰ ਦੇ ਰੰਗ ਪਿਆਰ ਦੇ ਵਿੱਚ ਜਿਹੜਾ ਕੋਈ ਜਾਗ ਪੈਂਦਾ, ਉਵੇਂ ਤੋਂ ਕੁੱਤੇ ਵੀ ਰਾਤ ਸਾਰੀ ਜਾਗਦੇ ਭੌਂ ਭੌਂ ਕਰਦੇ ਹੈ। ਅਤੇ ਹੋਰ ਮਾੜੇ ਪਾਸੇ ਦੁਨੀਆਂ ਬਹੁਤ ਜਾਗਦੀ ਹੈ, ਪਰ ਨਾਮ ਜਪਣ ਵਾਸਤੇ ਬਿਰਲੇ ਜਾਗਦੇ। ਅਤੇ ਜਿਹੜਾ ਪਰਮੇਸ਼ੁਰ ਦੀ ਬੰਦਗੀ ਵਾਸਤੇ ਜਾਗਦਾ, ਉਹ ਕਹਿੰਦੇ ਸਵਾਸਾਂ ਦੀ ਹੈ ਜਿਹੜੀ ਹੁੰਦੀ ਹੈ, ਉਸਨੇ ਸਾਬਤ ਰੱਖ ਲਈ, ਭਾਵ ਕਿ ਸਾਰੇ ਸਵਾਸ ਸਫਲ ਕਰ ਲਏ। ਉਹ ਜਾਗਿਆ ਜਿਸ ਤਰ੍ਹਾਂ ਕਿਰਪਾਲ ਜਿਹਨਾਂ ਦੇ ਮਹਾਰਾਜ ਕਿਰਪਾ ਕਰਦੇ ਹੈ, ਭਜਨ ਸਿਮਰ 'ਚ ਉਹ ਹੀ ਜਾਗਦੇ ਹੈ, ਨਹੀਂ ਤਾਂ ਇੱਧਰ ਪਿਆ ਰਹਿੰਦਾ। ਇਹ ਪੂੰਜੀ ਸਾਬਤ ਧਨਮਾਲ ਰਹਾਉ ਦੂਜਾ, ਇਹ ਸਵਾਸਾਂ ਰੱਖੀ ਵੀ ਪੂੰਜੀ ਹੈ। ਸੁਭ ਗੁਣਾਂ ਰੂਪੀ ਜਿਹੜਾ ਧਨ ਹੈ, ਔਰ ਦੈਵੀ ਸਮਤਾ ਰੂਪੀ ਜਿਹੜਾ ਮਾਲ ਜਿਹਨਾਂ ਦਾ ਸਾਬਤ ਰਹਿ ਗਿਆ, ਭਾਵ ਕੀ ਹੈ, ਸ਼ੁਭ ਗੁਣਾਂ ਨੂੰ ਕਾਮ ਕ੍ਰੋਧ ਤੋਂ ਲੁੱਟ ਨਹੀਂ ਸਕਦੇ। ਗੌੜੀ ਬਾਰਵੀਂ ਮਹਲਾ ਪੰਜਵਾਂ, ਜਾ ਕੇ ਬਸ ਖਾਨ ਸੁਲਤਾਨ, ਜਾ ਕੇ ਬਸ ਹੈ ਸਗਰ ਜਾਨ। ਬੜੇ ਬੜੇ ਜਿਹੜੇ ਸੁਲਤਾਨ ਪਾਤਸ਼ਾਹ ਕੇ ਖਾਨ, 5,000 ਜਾਂ 10,000 ਜਿਹੜੇ ਪਦਵੀਆਂ ਵਾਲੇ ਮਨੁੱਖ ਹੈ, ਇਹ ਵੀ ਕਹਿੰਦੇ ਉਹਦੇ ਵੱਸ ਵਿੱਚ ਹੈ, ਇਹ ਸਾਰੇ ਨਿਰੰਕਾਰ ਦੇ ਵੱਸ ਹੈ। ਜਾ ਕੇ ਬਸ ਸਗਲ ਜਾਣ, ਅਤੇ ਜਿੰਨੇ ਵੀ ਵੱਡੇ ਵੱਡੇ ਦੁਨੀਆਂ ਨੂੰ ਵੱਸ ਕਰਦੇ ਫਿਰਦੇ ਹੈ, ਤਾਂ ਮਾਲਕ ਦੇ ਵੱਸ ਹੈ। ਸਾਰਾ ਜਹਾਨ ਵੀ ਉਹਦੇ ਵੱਸ ਵਿੱਚ ਹੈ, ਉਹਦਾ ਰੋਟ ਕਹਿਤਾ ਇਸ ਤਰ੍ਹਾਂ ਚਲਾ ਰਿਹਾ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ। ਜਾ ਕਾ ਕੀਆ ਸਭ ਕੁਛ ਹੋਏ, ਤੇਤੇ ਬਾਹਰ ਨਾ ਹੀ ਹੋਏ। ਉਸ ਮਾਲਕ ਦਾ ਕੀਤਾ ਹੋਇਆ ਸਾਰਾ ਕੁਝ ਹੋ ਰਿਹਾ, ਉਸ ਨਿਰੰਕਾਰ ਦੇ ਹੁਕਮ ਤੋਂ ਬਾਹਰ ਤੇ ਕੁਝ ਵੀ ਨਹੀਂ ਹੁੰਦਾ। ਬਹੁਤ ਬੇਨਤੀ ਆਪਣੇ ਸਤਿਗੁਰ ਪਾਹ ਕਾਜ ਤੁਮਾਰੇ ਦੇ ਨਵਾਹ ਰਹੋ। ਉਹ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਚਰਨਾਂ ਦੀ ਬੇਨਤੀ ਆਚਰਨਾ ਕਰ, ਕਿਉਂਕਿ ਬੇਨਤੀ ਸੁਣ ਲਿਓ ਹੋਈ ਸਮਰੱਥ ਹੈ। ਉਹ ਸਤਿਗੁਰ ਸੱਚੇ ਪਾਤਸ਼ਾਹ ਤੇਰੇ ਸਾਰੇ ਕੰਮ ਨਵਾਹੇ ਮੈਨੇ ਪੂਰੇ ਕਰ ਦੇਣਗੇ। ਸਭ ਤੇ ਉੱਚ ਜਾ ਕਾ ਦਰਬਾਰ, ਸਗਲ ਭਗਤ ਜਾ ਕਾ ਨਾਮ ਆਧਾਰ। ਜਿਸ ਪਰਮਾਤਮਾ ਜਿਹੜਾ ਸੱਚਖੰਡ ਰੂਪੀ ਦਰਬਾਰ ਹੈ, ਸਤਸੰਗਤ ਰੂਪੀ ਦਰਬਾਰ, ਸਾਰਿਆਂ ਨੂੰ ਉੱਚਾ ਸੁੱਚਾ ਹੈ। ਜਿਸ ਨਿਰੰਕਾਰ ਪਰਮੇਸ਼ਰ ਦਾ ਜਿਹੜਾ ਨਾਮ ਹੈ, ਸਾਰੇ ਭਗਤਾਂ ਦਾ ਆਧਾਰ ਮੈਨੇ ਆਸਰਾ ਹੈ। ਸਰਬ ਵਿਆਪਤ ਪੂਰਨ ਸਨੀ, ਜਾਤੀ ਸੋਭਾ ਘਟ ਕਰਵਾਨੀ, ਪੁਨਰਾਕਾਰ ਪਰਮੇਸ਼ਰ ਸਾਰਿਆਂ ਦਾ ਧਨੀ ਔਰ ਸਾਰਿਆਂ ਵਿੱਚ ਵਿਆਪਕ ਆ, ਸਭ ਦਾ ਮਾਲਕ ਹੈ, ਧਨੀ ਨਾ ਮਾਲਕ ਦਾ, ਜਿਹਦੀ ਜਿਹੜੀ ਸੋਭਾ ਆ ਸਾਰਿਆਂ ਹਿਰਦਿਆਂ ਦੇ ਵਿੱਚ ਬਣੀ ਹੋਈ ਹੈ। ਜਿਸ ਨਾਲ ਦੁੱਖ ਡੇਰਾ ਕਹਿ, ਜਿਸ ਨਾਲ ਜਮ ਚੂਨਾ ਕਹਿ, ਜਿਸ ਨਿਰੰਕਾਰ ਪਰਮੇਸ਼ਰ ਦਾ ਸਿਮਰਨ ਕਰਨਾ ਦੁੱਖਾਂ ਦਾ ਡੇਰਾ ਕੀ ਹੈ, ਅਗਿਆਨ ਅਗਿਆਨ ਕਰਕੇ ਦੋਖਿਆ, ਉਹ ਗਿਆਨ ਦੂਰ ਹੋ ਜਾਂਦਾ। ਜਿਸ ਮਾਲਕ ਦਾ ਸਿਮਰਨ ਕਰਨੇ ਨੂੰ ਇਹਨੂੰ ਫਿਰ ਜਮਰਾਜ ਵੀ ਕੁਝ ਨਹੀਂ ਕਹਿੰਦਾ ਹੈ। ਜਿਸ ਸਿਮਰਤ ਉਹ ਚੁੱਕੇ ਹਰੇ, ਜਿਸ ਨਾਲ ਚੂਬਤ ਪਾਹਨ ਕਰੇ, ਜਿਸ ਨਿਰੰਕਾਰ ਦਾ ਸਿਮਰਨ ਭਜਨ ਕਰਨ ਜਿਹੜੇ ਸੁੱਕੇ ਅੰਤ ਕਰਨੇ, ਪਰ ਨਾਸਤਕਤਾ ਆਈ ਹੋਈ ਹੈ ਨਿਸ਼ਰਦਕਤਾ, ਉਹ ਜਿਹੜੇ ਪਵਿੱਤਰ ਸ਼ੁਭ ਗੁਣ ਉਹਨਾਂ ਨੂੰ ਹਰੇ ਭਰੇ ਪ੍ਰਫੁੱਲਤ ਹੋ ਜਾਂਦੇ ਹਨ। ਜਿਸ ਨਿਰੰਕਾਰ ਦੇ ਸਿਮਰਨ ਕਰਨ ਪਾਹਨ ਪੱਥਰਾਂ ਨੂੰ ਜਿਹੜੇ ਕਠੋਰ ਹਿਰਦਿਆਂ ਵਾਲੇ ਸੀ, ਬੜੇ ਬੜੇ ਪਾਪੀ ਨਰਕਾਂ 'ਚ ਡੁੱਬਦੇ ਸੀ, ਜੇ ਗੁਰੂ ਦੀ ਕਿਰਪਾ ਹੋ ਜਾਏ ਮਾੜੇ ਕੰਮ ਛੱਡ ਕੇ ਗੁਰੂ ਦੇ ਚਰਨੀ ਲੱਗ ਜਾਣ, ਸ਼ੁਭ ਕਰਮ ਕਰਨ, ਉਹ ਵੀ ਕਰ ਜਾਂਦੇ ਹਨ। ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ, ਉਹਨਾਂ ਸੰਤ ਜਨਾਂ ਦੀ ਸਭਾ ਨੂੰ ਕਹਿੰਦੇ ਸਦਾ ਹੀ। ਜੈਕਾਰ ਦਾ ਮਤਲਬ ਕਿਹਾ ਨਮਸਕਾਰ, ਅਸੀਂ ਨਮਸਕਾਰ ਕਰਦੇ ਹਾਂ, ਅਥਵਾ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਸੰਤ ਜਨ ਜਿਹੜੇ ਪ੍ਰਾਣਾਂ ਦਾ ਆਧਾਰ ਆਸਰਾ, ਉਹਨਾਂ ਨੂੰ ਸੰਤਾਂ ਨੂੰ ਪ੍ਰਾਣਾਂ ਦਾ ਆਸਰਾ ਕੀ ਹੈ, ਨਾਮ ਦਾ ਆਸਰਾ, ਪਰਮੇਸ਼ਰ ਦਾ ਨਾਮ ਹੀ ਉਹਨਾਂ ਦਾ ਆਸਰਾ ਹੈ। ਕਹ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੁੱਖ ਨਾਮ ਨਿਵਾਸ, ਪਾਤਸ਼ਾਹ ਕਹਿੰਦੇ ਜਿਹੜੇ ਸੰਤਾਂ ਨੇ ਮੇਰੀ ਅਰਦਾਸ ਬੇਨਤੀ ਜੋਦੜੀ ਸੁਣ ਲਈ, ਉਹਨਾਂ ਦੀ ਕਿਰਪਾ ਨਾਲ ਮੈਨੂੰ ਨਾਮ ਦੇ ਵਿੱਚ ਨਿਵਾਸ ਮਿਲ ਗਿਆ। ਗੌੜੀ ਵਾਰੀ ਦੀ ਮਹੱਲਾ ਪੰਜਵਾਂ, ਸਤਿਗੁਰ ਦਰਸ਼ਨ ਅਗਰ ਨਿਵਾਰੀ, ਸਤਿਗੁਰ ਭੇਟ ਤੋਂ ਮੈਂ ਮਾਰੀ, ਹੱਥ ਪਰੇ ਰੱਖਿਆ ਅਗਰ ਉੱਤੇ ਨਹੀਂ ਹੱਥ ਰੱਖੀਏ, ਸਤਿਗੁਰ ਸੱਚੇ ਪਾਤਸ਼ਾਹ ਦਰਸ਼ਨ ਕਰਨ ਪ੍ਰਤੱਖ ਜਿਹੜੀ ਆ ਗਿਆ, ਮਾਇਆ ਦੀ ਤ੍ਰਿਸ਼ਨਾ ਰੂਪ ਜਿਹੜੀ ਆ ਗਿਆ ਹੈ ਬੁਝਾ ਦਿੱਤੀ। ਸਤਿਗੁਰੂ ਜੀ ਮਿਲ ਗਏ ਕਿ ਸਤਿਗੁਰੂ ਦੇ ਮਿਲਾਪ ਦੇ ਨਾਲ ਭੇਟ ਤੋਂ ਮੈਨੇ ਮਿਲਣਾ, ਸੰਗਤਾ ਅਤੇ ਮਮਤਾ ਇਹ ਵੀ ਮਾਰ ਦਿੱਤੀ, ਇਹ ਵੀ ਮਰ ਗਈ ਹੈ। ਸਤਿਗੁਰ ਸੰਗ ਨਾ ਹੀ ਮਨ ਡੋਲੈ, ਅੰਮ੍ਰਿਤ ਬਾਣੀ ਗੁਰਮੁਖ ਬੋਲੈ, ਸਤਿਗੁਰ ਸੱਚੇ ਪਾਏ ਸੰਗਤ ਕਰਕੇ ਮਨ ਨਹੀਂ ਡੋਲਦਾ। ਇਹ ਕਹਿੰਦੇ ਜਿਹੜਾ ਮਨ ਆ ਅਤੇ ਗੁਰਮੁਖ ਬਣ ਜਾਂਦਾ, ਜਦੋਂ ਗੁਰਮੁਖਤਾ ਹੀ ਆ ਗਈ ਕਿ ਮੁਖੀ ਜਿਹੜੇ ਸਤਿਗੁਰੂ ਆ ਉਹਨਾਂ ਦੀ ਅੰਮ੍ਰਿਤ ਰੂਪੀ ਬਾਣੀ ਬੋਲਦਾ, ਉਹ ਹੀ ਪੜ੍ਹਦਾ ਹਰ ਵੇਲੇ, ਹਾਂਜੀ ਬਾਣੀ ਨਾਲ ਪਿਆਰ ਪਾ ਲੈਂਦਾ। ਸਭ ਜਗ ਸਾਚਾ ਜਾਂ ਸੱਚ ਮਹਿਰਾਤੇ, ਸੀਤਲ ਸ਼ਾਂਤ ਗੁਰਤੇ ਪ੍ਰਭ ਜਾਤੇ ਰਹੋ, ਸਤਿਗੁਰੂ ਕਿਰਪਾ ਨਾਲ ਜਿਹੜੇ ਸੱਚ ਵਿੱਚ ਲੀਨ ਹੋ ਗਏ ਮਿਲ ਗਏ, ਸਾਰਾ ਸੰਸਾਰ ਜਿਹੜਾ ਉਹ ਤੈਨੂੰ ਸੱਚਾਈ ਪ੍ਰਤੀਤ ਹੋਣ ਲੱਗ ਪੈਂਦਾ, ਅਤੇ ਕਿਸੇ ਦੇ ਔਗੁਣ ਨਹੀਂ ਦੇਖਦਾ। ਸਤਿਗੁਰੂ ਦੇ ਉਪਦੇਸ਼ ਨਾਲ ਪਰਮਾਤਮਾ ਨੂੰ ਜਾਤੇ ਮੈਨੇ ਜਾਣ ਲਿਆ, ਅਤੇ ਫਿਰ ਜਿਹੜਾ ਸ਼ਾਂਤ ਕਰਨ ਵਾਲੀ ਸ਼ਾਂਤੀ ਸੀ ਉਹ ਪ੍ਰਾਪਤ ਹੋ ਗਈ, ਕਿਉਂਕਿ ਮਹਾਰਾਜ ਦੇ ਬਾਣੀ ਦੇ ਨਾਲ ਸ਼ਾਂਤੀ ਆ ਜਾਂਦੀ ਹੈ। ਸੰਤ ਪ੍ਰਸਾਦ ਜਪਿਆ ਹਰਨਾਓ, ਸੰਤ ਪ੍ਰਸਾਦ ਹਰ ਕੀਰਤਨ ਗਾਓ, ਕਹਿੰਦੇ ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਅਸੀਂ ਨਾਮ ਜਪਦੇ ਹਾਂ, ਸੰਤਾਂ ਦੀ ਕਿਰਪਾ ਨਾਲ ਪਰਮਾਤਮਾ ਦੇ ਕੀਰਤਨ ਜਸ ਨੂੰ ਗਾਉਂਦੇ ਹਾਂ। ਸੰਤ ਪ੍ਰਸਾਦ ਸਗਲ ਦੁੱਖ ਮਿਟਿਆ, ਸੰਤ ਪ੍ਰਸਾਦ ਬੰਧਨ ਤੇ ਛੁੱਟਿਆ, ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਸਾਡੇ ਸਾਰੇ ਦੁੱਖ ਕਲੇਸ਼ ਮਿਟ ਗਏ। ਸੰਤ ਮਹਾਂਪੁਰਸ਼ਾਂ ਦੀ ਕਿਰਪਾ ਕਰਨ ਜਿੰਨੇ ਵੀ ਬੰਧਨ ਸੀ ਉਹਨਾਂ ਤੋਂ ਛੁਟਕਾਰਾ ਹੋ ਗਿਆ ਹੈ। ਸੰਤ ਕਿਰਪਾ ਅਤੇ ਮਿਟੇ ਮੋਹ ਭਰਮ, ਸਾਧ ਰਹਿਣ ਮੱਜਣ ਸਭ ਧਰਮ, ਸੰਤਾਂ ਦੀ ਕਿਰਪਾ ਨਾਲ ਕਹਿੰਦੇ ਮੋਹ ਵੀ ਜਿਹੜੇ ਭਰਮ ਆਦਿਕ ਦੋਸ਼ ਸੀ ਸਾਰੇ ਮਿਟ ਗਏ, ਖਤਮ ਹੋ ਗਏ। ਔਰ ਸੰਤ ਮਹਾਂਪੁਰਸ਼ਾਂ ਦੀ ਰੇਣ ਚਰਨ ਧੂੜੀ ਦੇ ਜਿਹੜਾ ਇਸ਼ਨਾਨ ਕਰਨ, ਇਹਦੇ ਵਿੱਚ ਸਾਰੇ ਧਰਮਾਂ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਸਾਰੇ ਧਰਮਾਂ ਦੇ ਚਲਾਉਣ ਵਾਲੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਕਿਰਪਾਲ ਦਇਆਲ ਗੋਬਿੰਦ ਸਾਧਾ ਮੈਂ ਕਿਹੇ ਅਮਰੀ ਜਿੰਦ, ਸੰਤਾਂ ਦੀ ਕਿਰਪਾ ਨਾਲ ਗੋਬਿੰਦ ਪਰਮੇਸ਼ਰ ਵੀ ਦਿਆਲੂ ਹੋ ਜਾਂਦਾ। ਕਿਸੇ ਵੀ ਸਾਡੀ ਜਿੰਦ ਜਿਹੜੀ ਬੁੱਧੀ ਹੈ ਉਹ ਸੰਤਾਂ ਦੇ ਚਰਨਾਂ ਵਿੱਚ ਲੱਗ ਰਹੀ ਹੈ, ਇਹ ਸਾਡੀ ਜਿੰਦ ਜ਼ਿੰਦਗੀ ਦਾ ਸਮਾਂ ਸੰਤ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬਤੀਤ ਹੋ ਰਿਹਾ। ਜਿਹੜਾ ਸੰਗਤ ਤੋਂ ਟੁੱਟ ਜਾਂਦਾ ਫਿਰ ਉਹ ਮਾੜੇ ਪਾਸੇ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲੈਂਦਾ। ਕਿਰਪਾ ਨਿਤ ਕਿਰਪਾਲ ਧਿਆਵੋ, ਸਾਧ ਸੰਗਤਾਂ ਬੈਠਣ ਪਾਵੋ, ਕਿਰਪਾ ਦਾ ਨਿਧੀ ਖਜ਼ਾਨਾ ਕੌਣ, ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ, ਔਰ ਫਿਰ ਸਤਸੰਗਤ 'ਚ ਬੈਠਣ ਦਾ ਜਿਹੜਾ ਫਲ ਪ੍ਰਾਪਤ ਕਰ ਲਉਂਗੇ। ਕਿਉਂਕਿ ਜਿਹਦਾ ਮਨ ਚੰਨ ਚੱਲਿਆ ਫਿਰ ਟਿਕਦਾ ਹੀ ਨਹੀਂ, ਤੋੜਾ ਫਿਰਦਾ, ਜੇ ਮਨ 'ਚ ਟਿਕਾ ਜਾਏ ਫਿਰ ਸੰਗਤ 'ਚ ਬੈਠੇਗਾ। ਨਿਰਗੁਣ ਕੋ ਪ੍ਰਭ ਕਿੰਨੀ ਦਇਆ, ਸਾਧ ਸੰਗ ਨਾਨਕ ਨਾਮ ਲਾਇਆ। ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਉਹਦੇ ਅੱਗੇ ਅਰਦਾਸ ਕਰੋ। ਅੱਜ ਵੀ ਜਾਣ ਨੂੰ ਦੱਸਦੇ ਆ ਸਮਾ ਦਿੰਦੇ ਕਿ ਅਸੀਂ ਨਿਰਗੁਣ ਆਰੇ ਗੁਣਾਂ ਤੋਂ ਜੀਣੇ ਇਹ ਪ੍ਰਭੂ ਦਇਆ ਕਰਕੇ ਤੁਸੀਂ ਸਾਨੂੰ ਬਖਸ਼ ਲਿਆ। ਸਤਸੰਗ ਬੈਠ ਕੇ ਪਰਮਾਤਮਾ ਦਾ ਨਾਮ ਨੂੰ ਅਸੀਂ ਜਪ ਲਿਆ, ਕਿਉਂਕਿ ਜਿੱਥੇ ਹੁਣ ਨਾਮ ਜਪਣ ਵਾਲੀ ਸੰਗਤ ਹੋਏਗੀ ਜੋ ਪ੍ਰਭਾਵ ਪੈ ਗਏ ਕੁਦਰਤੀ ਨਾਮ ਜਪਦਾ, ਜੇ ਦੁਸ਼ਟਾਂ ਦੀ ਉਸ ਸੰਗ ਚ ਬੈਠਾਂਗੇ ਉੱਥੇ ਤਾਂ ਫਿਰ ਮਾੜੀਆਂ ਵਿਚਾਰਾਂ ਪੈਦਾ ਹੁੰਦੀਆਂ। ਗੌੜੀ ਵਾਰੀ ਮਹਲਾ ਪੰਜਵਾਂ, ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦੀਓ ਗੁਰਮੰਤ। ਜਿਸ ਵਕਤ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕੇਵਲ ਸ਼ੁੱਧ ਪਰਮੇਸ਼ਰ ਦਾ ਨਾਮ ਰੂਪੀ ਮੰਤਰ ਦਿੱਤਾ ਅਤੇ ਸਤਸੰਗਤ ਵਿੱਚ ਮਿਲ ਕੇ ਭਗਵਾਨ ਦੇ ਨਾਮ ਨੂੰ ਜਪਣਾ ਕੀਤਾ ਹੈ, ਤਾਂ ਜੋ ਮਨ ਭੈ ਨਿਰਵੈ ਰਾਸ ਪੈਰ ਪੂਜੋ ਗੁਰ ਪੈਰ, ਮਨਮੇ ਹੰਕਾਰ ਨੂੰ ਛੱਡ ਕੇ ਤਿਆਗ ਕੇ ਨਿਰਵੈਰ ਵੈਰ ਤੋਂ ਰਹਿਤ ਹੋ ਗਏ। ਹੁਣ ਅਠੇ ਪੈਰ ਸਤਿਗੁਰਾਂ ਦਾ ਪਵਿੱਤਰ ਚਰਨ ਸਤਿਗੁਰੂ ਦੇ ਪਵਿੱਤਰ ਚਰਨਾਂ ਦੀ ਪੂਜਾ ਕਰਦੇ ਹਾਂ। ਅਬ ਮਤ ਬਿਨ ਸੀ ਦੁਸ਼ਟ ਬਗਾਨੀ, ਜਪਦੇ ਸੁਣਿਆ ਹਰ ਜਸਕਾਨੀ ਰਹੋ। ਇਹਦੀ ਦੁਸ਼ਟ ਬੁੱਧੀ ਸੀ ਬਗਾਨੀ, ਹਾਂਜੀ ਬੇਗਿਆਤ ਕਰਨ ਵਾਲੀ ਸੀ, ਹਾਂਜੀ ਜਮਾਂ ਦੇ ਜਿਹਨੂੰ ਹਵਾਲੇ ਕਰਨ ਵਾਲੀ ਸੀ, ਬੇਮਿਹਨਤ ਬੈਠ ਕੇ ਗਾਨੀ ਗਾਉਣ ਵਾਲੀ ਸੀ, ਉਹ ਹੁਣ ਬਿਨਸਰੀ ਨਾਸ ਹੋ ਗਈ। ਇਸ ਸਮੇਂ ਤੋਂ ਸਤਿਗੁਰ ਪਾਸੋਂ ਪਰਮਾਤਮਾ ਦਾ ਜਸ ਕੰਨੀ ਕਾਨੀ ਮੈਨੇ ਕੰਨਾਂ ਨਾਲ ਸੁਣਿਆ ਹੈ। ਸਹਿਜ ਸੁਖਾ ਆਨੰਦ ਨਿਧਾਨ, ਰਾਸਨ ਹਰ ਰਸ ਲੇ ਨਿਦਾਨ। ਸਹਿਜ ਮੈਨੇ ਜਿਹੜਾ ਅਚੁੱਤ ਸੁੱਖ ਕਦੇ ਨਾਸ ਨਹੀਂ ਹੁੰਦਾ, ਐਸੇ ਸੁੱਖ ਆਨੰਦਾਂ ਨਿਧਾਨ ਖਜ਼ਾਨੇ ਵਾਲੇ ਬਣ ਗਏ। ਇਸ ਵਾਸਤੇ ਰਕਸ਼ਾ ਕਰਨ ਵਾਲਾ ਜਿਹੜਾ ਪਰਮਾਤਮਾ ਨਿਦਾਨ ਅੰਤ ਸਮੇਂ ਕਹਿੰਦੇ ਸਾਨੂੰ ਦੁੱਖਾਂ ਤੋਂ ਛਡਾ ਲਵੇਗਾ, ਬਚਾ ਲਵੇਗਾ, ਰੱਖ ਲਵੇਗਾ। ਦੁੱਖ ਦਰਦ ਦਿਨ ਸੇ ਪੈ ਪਰਮ ਆਵਣ ਜਾਣ ਰੱਖੇ ਕਰ ਕਰਮ। ਦੁੱਖ ਜਿਹੜਾ ਹੈ ਜੰਮਣ ਮਰਨ ਦਾ, ਦਰਦ ਈਰਖਾ ਦਾ, ਭੈ ਜਮਾਂ ਦਾ, ਪੰਜ ਪ੍ਰਕਾਰ ਦਾ ਜਿਹੜਾ ਭਰਮ, ਇਹ ਜਿੰਨੇ ਵੀ ਸੀ ਸਾਰੇ ਨਾਸ ਹੋ ਗਏ। ਪਰਮਾਤਮਾ ਨੇ ਕਰਮ ਨੂੰ ਕਿਰਪਾ ਕਰਕੇ ਹਾਂਜੀ ਆਉਣ ਜਾਣ ਦਾ ਜਿਹੜਾ ਭਾਵ ਸੀ ਜੰਮਣ ਮਰਨ ਵੱਲੋਂ ਰੱਖ ਲਿਆ। ਪੇਖੈ ਬੋਲਿਆ ਸੁਣਿਆ ਸਭ ਆਪ ਸਦਾ ਸੰਗਤਾ ਕੋ ਮਨ ਜਾਪ। ਉਹ ਪਰਮਾਤਮਾ ਸਾਰਿਆਂ ਨੂੰ ਦੇਖਦਾ ਆ, ਆਪੇ ਹੀ ਬੋਲਦਾ ਆ, ਆਪੇ ਹੀ ਸੁਣ ਸਭ ਦੀਆਂ ਗੱਲਾਂ ਸੁਣਦਾ ਆ, ਸਦਾ ਇਹਦਾ ਸੰਗੀ ਹੈ। ਇਸ ਵਾਸਤੇ ਉਹ ਨਿਰੰਕਾਰ ਨੂੰ ਮਨ ਦੇ ਵਿੱਚ ਹਮੇਸ਼ਾ ਜਪਣਾ ਕਰ। ਸੰਤ ਪ੍ਰਸਾਦ ਭੈਉ ਪ੍ਰਗਾਸ, ਪੂਰ ਰਹੇ ਇੱਕ ਹੈ ਗੁਣਦਾਸ। ਸੰਤਾਂ ਦੀ ਪ੍ਰਸਾਦ ਕਿਰਪਾ ਨੇ ਪ੍ਰਕਾਸ਼ ਮਿਲੇ ਚੰਨ ਕੀ ਗਿਆਨ ਦਾ ਪ੍ਰਕਾਸ਼ ਹੋ ਗਿਆ। ਗੁਣਦਾਸ ਸ਼ੁਭ ਗੁਣ ਦਾ ਖਜ਼ਾਨਾ, ਦਾਸ ਮਿਲੇ ਖਜ਼ਾਨਾ, ਯਾਨੀ ਉਹ ਪਰਮਾਤਮਾ ਆਪ ਹੀ ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ ਹੈ। ਸੁਣਤ ਪੁਨੀਤ ਗੁਣ ਗੋਬਿੰਦ ਗਾਵੇ ਹੈ ਨਿਸ਼ਚੀਤ। ਕਹਿੰਦੇ ਜਿਸ ਮਾਲਕ ਦਾ ਜਸ ਨੂੰ ਕਹਿਣ ਵਾਲੇ ਵੀ ਪਵਿੱਤਰ ਹੋ ਜਾਂਦੇ, ਸੁਣਨ ਵਾਲੇ ਪਨੀਰ ਆਸੇ ਬਹੁਤ ਪਵਿੱਤਰ ਹੋ ਜਾਂਦੇ। ਐਸੇ ਗੋਬਿੰਦ ਦੇ ਗੁਣਾਂ ਨੂੰ ਅਸੀਂ ਹਮੇਸ਼ਾ ਨਿਤਨੀਤ ਮਹਿਨੇ ਹਮੇਸ਼ਾ ਹਮੇਸ਼ਾ ਗਾਉਂਦੇ ਹਾਂ। ਕਹੋ ਨਾਨਕ ਜਾ ਕਹੋ ਹੋ ਕਿਰਪਾਲ, ਤੇ ਜਨ ਕੀ ਸਾ ਪੂਰਨ ਕਾਲ। ਪਾਤਸ਼ਾਹ ਕਹਿੰਦੇ ਜਿਹਨਾਂ 'ਤੇ ਉਹ ਕਿਰਪਾਲੂ ਦਿਆਲੂ ਹੋ ਜਾਂਦਾ, ਹਾਂਜੀ ਉਹਨਾਂ ਵਿਅਕਤੀਆਂ ਦੀ ਜਿਹੜੀ ਘਾਲ ਕਮਾਈ ਕੀਤੀ ਹੈ ਉਹ ਪੂਰਨ ਭਾਵ ਸਫਲ ਹੋ ਜਾਂਦੀ ਹੈ, ਘਾਲ ਜਿਹੜੀ ਸੇਵਾ ਥਾਏ ਪੈ ਜਾਂਦੀ ਹੈ। ਗੌੜੀ ਬਾਰੀ ਮਹਿਲਾ ਪੰਜਵਾਂ, ਬੰਧਨ ਤੋੜ ਬੋਲ ਆਵੈ ਰਾਮ, ਮਨ ਮਹਿਲਾ ਵੈ ਸੱਚ ਧਿਆਨ। ਸਤਿਗੁਰ ਸੱਚੇ ਪਾਤਸ਼ਾਹ ਧੰਨ ਤਾਜ ਹੋ ਗਿਆ ਜਿਹੜੇ ਪਰਮਾਤਮਾ ਉਹਨਾਂ ਨਾਲ ਬੁਲਾ ਕੇ ਜਿੰਨੇ ਵੀ ਦਿਸਣ ਵਾਲੇ ਬੰਧਨ ਹੈ, ਹਾਂਜੀ ਮੋਹ ਦੇ ਬੰਧਨ ਨੂੰ ਤੋੜ ਦਿੰਦੇ। ਸਤਿਗੁਰ ਕਿਰਪਾ ਨਾਲ ਮਨ ਜਿਹੜਾ ਸੱਚੇ ਨਿਰੰਕਾਰ ਦੇ ਧਿਆਨ ਵਿੱਚ ਲੱਗ ਜਾਂਦਾ ਹੈ। ਬੇਟਾ ਕਲੇਸ਼ ਸੁਖੀ ਹੋਏ ਰਹੀ ਹੈ, ਐਸਾ ਸਤਿਗੁਰ ਦਾਤਾ ਕਹੀ ਹੈ। ਪਾਤਸ਼ਾਹ ਕਹਿੰਦੇ ਉਹਨਾਂ ਦੇ ਸਾਰੇ ਕਲੇਸ਼ ਮਿਟ ਜਾਂਦੇ, ਉਹ ਹਮੇਸ਼ਾ ਸੁਖੀ ਹੋ ਕੇ ਰਹਿੰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਦਾਤੇ ਕਹੇ ਜਾਂਦੇ ਹਨ, ਸੁੱਖ ਦੇਣ ਵਾਲੇ ਦਾਤੇ ਹੈ। ਸੋ ਸੁਖ ਦਾਤਾ ਜੇ ਨਾਮ ਜਪਾਵੈ ਕਰ ਕਿਰਪਾ, ਤੇ ਸੰਗ ਮਿਲਾਵੈ ਰਹਾਓ। ਉਹ ਨਿਰੰਕਾਰ ਪੁਰਮੇਹ ਸੁੱਖਾਂ ਦੇ ਦੇਣ ਵਾਲਾ ਦਾਤਾ ਜੇ ਕਿਰਪਾ ਕਰੇ ਕਿ ਆਪਣਾ ਨਾਮ ਜਪਾਉਣਾ ਚਾਹੇ ਜਪਾਉਂਦਾ, ਕਿਉਂਕਿ ਜਿਹਨਾਂ 'ਤੇ ਕਿਰਪਾ ਕਰਦਾ ਉਹਨਾਂ ਨੂੰ ਪੂਰੇ ਗੁਰੂ ਨਾਲ ਮਿਲਾ ਦਿੰਦਾ। ਪੂਰਾ ਗੁਰੂ ਮਿਲ ਜਾਏ ਅਤੇ ਫਿਰ ਉਹ ਪਰਮਾਤਮਾ ਨਾਲ ਮਿਲਾ ਦਿੰਦੇ ਆ। ਜਿਸ ਹੋਏ ਦਇਆਲ ਅਤੇ ਸਾਫ ਮਿਲਾਵੈ, ਸਰਵ ਨਿਦਾਨ ਗੁਰੂ ਤੇ ਪਾਵੈ। ਜਿਹਨਾਂ ਦੇ ਮਹਾਰਾਜ ਦਿਆਲੂ ਕਿਰਪਾਲੂ ਹੋ ਜਾਂਦੇ ਆ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਨਾਲ ਮਿਲਾ ਲੈਂਦੇ, ਫਿਰ ਉਹ ਸਾਰੇ ਨਿਦਾਨ ਖਜ਼ਾਨੇ ਜਿਹੜੇ ਆ ਸਤਿਗੁਰਾਂ ਪਾਸੋਂ ਪ੍ਰਾਪਤ ਕਰ ਲੈਂਦਾ। ਸਾਰੇ ਖਜ਼ਾਨਿਆਂ ਦਾ ਮਾਲਕ ਹੋਣ ਨਿਰੰਕਾਰ, ਹਾਂਜੀ ਉਹ ਗੁਰੂ ਤੋਂ ਸਾਰੇ ਖਜ਼ਾਨੇ ਪਾ ਲੈਂਦਾ। ਆਪ ਤਿਆਗ ਮਿਟੇ ਆਵਣ ਜਾਣਾ, ਸਾਧ ਕੇ ਸੰਗ ਪਾਰ ਬ੍ਰਹਮ ਪਛਾਣਾ। ਕਹਿੰਦੇ ਜਿਹਨਾਂ ਨੂੰ ਸੰਤ ਮਹਾਂਪੁਰਸ਼ਾਂ ਦੀ ਸੰਗਤ ਮਿਲ ਜਾਏ ਉਹ ਫਿਰ ਸਤਸੰਗ 'ਚ ਮਿਲ ਕੇ ਆਪਾ ਭਵ ਤਿਆਗ ਕੇ ਆਪਾ ਭਵ ਹੰਕਾਰ ਨੂੰ ਤਿਆਗ ਦਿੰਦੇ, ਉਹਨਾਂ ਨੇ ਨਿਰੰਕਾਰ ਨੂੰ ਪਛਾਣ ਲਿਆ, ਉਹਨਾਂ ਦਾ ਆਵਣ ਜਾਣਾ ਜੰਮਣ ਮਰਨਾ ਜਿਹੜਾ ਮਿਟ ਗਿਆ ਹੈ। ਜਨ ਉੱਪਰ ਪ੍ਰਭ ਹੈ ਦਇਆਲ, ਜਨ ਕੀ ਟੇਕੇ ਗੋਪਾਲ, ਕਹਿੰਦੇ ਜਿਨ੍ਹਾਂ 'ਤੇ ਉਹ ਦਿਆਲੂ ਹੋਏ ਸੱਚੇ ਪਾਤਸ਼ਾਹ, ਕਿ ਉਹਨਾਂ ਗੁਰਮੁਖ ਜਨਾਂ ਨੇ ਇੱਕ ਗੋਪਾਲ ਦੀ ਟੇਕ ਮੈਨੇ ਓਟ ਗ੍ਰਹਿਣ ਕੀਤੀ ਪਕੜੀ ਹੈ। ਇਹ ਕਾਲੇ ਵੇਖੋ ਮਨ ਭਾਓ, ਸਰਵਨਦਾਨ ਜਨ ਕੈ ਹਰਨਾਓ, ਕਿਉਂਕਿ ਉਹਨਾਂ ਦੀ ਬਿਰਤੀ ਇੱਕ ਪਰਮਾਤਮਾ ਦੇ ਨਾਮ ਸਿਮਰਨ 'ਚ ਲੱਗੀ ਹੈ। ਮਨ ਦੇ ਅੰਦਰ ਵੀ ਭਾਓ ਪ੍ਰੇਮ ਲੱਗਾ ਹੋਇਆ, ਭਾਓ ਮੈਨੇ ਗਿਆਨ ਵੀ ਹੈ। ਉਹ ਜਿਹੜੇ ਗੁਰਮੁਖ ਪਿਆਰੇ ਹੈ ਉਹਨਾਂ ਦੇ ਕੋਲ ਪਰਮਾਤਮਾ ਦਾ ਨਾਮ ਹੈ, ਨਾਮ ਆ ਗਿਆ ਸਾਰੇ ਨਿਧਾਨ ਖਜ਼ਾਨੇ ਨਾਮ ਦੇ ਵਿੱਚ ਹੀ ਹੈ। ਹਾਂਜੀ, ਸਰਵ ਨਿਧਾਨ ਹਰੀ ਦਾ ਨਾਮ ਜਪਣ ਖਜ਼ਾਨੇ ਮਿਲ ਜਾਂਦੇ। ਪਾਰਵਣ ਸੋ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ, ਜਿਹਨਾਂ ਦੀ ਪਾਰਵਣ ਪਰਮੇਸ਼ਰ ਨਾਲ ਪ੍ਰੀਤੀ ਲੱਗ ਗਈ ਹੈ, ਉਹਨਾਂ ਦੀ ਸਾਰੀ ਕਰਨੀ ਕਿਰਿਆ ਜਿੰਨਾ ਵੀ ਕਰਮ ਕਰਦੇ ਪਵਿੱਤਰ ਹੈ, ਉਹਨਾਂ ਦੀ ਰੀਤ ਜਿਹੜੀ ਮਰਜ਼ਾਦਾ ਉਹ ਵੀ ਸੱਚੀ ਸੁੱਚੀ ਹੈ। ਪਵਿੱਤਰ ਕਰਨੀ ਕਰਨ ਦੇ ਨਾਲ ਉਹਨਾਂ ਦੀ ਸਾਰੀ ਰੀਤ ਮਰਜ਼ਾਦਾ ਵੀ ਸੱਚੀ ਹੈ। ਗੁਰਪੁਰਾ ਮਿਟਿਆ ਅੰਧਿਆਰਾ, ਨਾਨਕਾ ਪ੍ਰਭਾ ਪਰਪਾਰਾ, ਸਤਿਗੁਰ ਜਿਨ੍ਹਾਂ ਦਾ ਇਹ ਗਿਆਨ ਰੂਪੀ ਅੰਧਿਆਰਾ ਮੈਨੇ ਹਨੇਰਾ, ਹਾਂਜੀ, ਕਿਰਪਾ ਕਰਕੇ ਪੂਰੇ ਸਤਿਗੁਰਾਂ ਮਿਟਾ ਦਿੱਤਾ। ਪਾਤਸ਼ਾਹ ਕਹਿੰਦੇ ਉਹਨੇ ਇਹ ਗੱਲ ਦਾ ਯਕੀਨ ਕਰ ਲਿਆ, ਮੈਂ ਸੇਵਕ ਦਾ ਜਿਹੜਾ ਪਰਮਾਤਮਾ ਅਪਰਪਾਰਾ ਮੈਨੇ ਬੇਅੰਤ ਤੋਂ ਬੇਅੰਤ ਸ਼ਕਤੀ ਦਾ ਮਾਲਕ, ਅਪਰ ਮੈਨੇ ਬ੍ਰਹਮਾ ਆਦਿਕ ਜਿਹਨੇ ਹੋਰ ਆ, ਹਾਂਜੀ, ਉਹਨਾਂ ਕਰਕੇ ਅਪਾਰਾ ਬੇਅੰਤ ਆ। ਗੌੜੀ ਵਾਰੀ ਮੱਲਾ ਪੰਜਾ, ਜਿਸ ਮਨ ਵਸਿਆ ਤਰਿਆ ਜਨ ਸੋਏ, ਜਾ ਕੇ ਕਰਮ ਪ੍ਰਾਪਤ ਹੋਏ। ਕਹਿੰਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਮਨ 'ਚ ਨਾਮ ਵਸਦਾ ਉਹ ਸੇਵਾਦਾਰ ਜਿਹੜੇ ਸੰਸਾਰ ਸਾਗਰ ਤੋਂ ਤਰ ਗਏ, ਪਰ ਜਿਨ੍ਹਾਂ ਦੇ ਕਰਮਾਂ 'ਚ ਲਿਖਿਆ ਉਹਨਾਂ ਨੂੰ ਨਾਮ ਪ੍ਰਾਪਤ ਹੁੰਦਾ ਹੈ। ਕਈ ਵੀ ਮਹਾਰਾਜ ਮੌਕਾ ਦਿੰਦਾ ਅਤੇ ਪਰ ਉਹ ਕੋਈ ਪੁੰਨ ਹੁੰਦਾ ਚਲੇ ਜਾਂਦਾ, ਜਿਹੜੇ ਪਾਪ ਆ ਜਾਂਦਾ ਉੱਥੇ ਮੁੜ ਕੇ ਗਿੱਦੜ ਮੂੰਹ ਪਿੱਛੇ ਨੂੰ ਝਾਕਦਾ। ਰੂਹ ਰੋਹ ਕਛ ਭਾਵਨਾ ਵਿਆਪੈ, ਅੰਮ੍ਰਿਤ ਨਾਮ ਹਿਰਦੈ ਹਰ ਜਾਪੈ। ਜਿਹੜੇ ਕਹਿੰਦੇ ਗੁਰਮੁਖ ਪਿਆਰਿਆਂ ਦੇ ਹਿਰਦੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਆ ਗਿਆ, ਉਹ ਨਾਮ ਨੂੰ ਜਪਦੇ ਹੈ, ਅੰਮ੍ਰਿਤ ਨਾਮ ਨੂੰ ਜਪਦੇ। ਉਹਨਾਂ ਨੂੰ ਫਿਰ ਦੁੱਖ ਰੋਗ ਭਾਉ ਡਰ ਜਿਹੜੇ ਜਾਵਾਂਗੇ ਹੈ, ਇਹਨਾਂ 'ਚੋਂ ਕੋਈ ਵੀ ਨਹੀਂ ਲਿਆਪਦਾ। ਪਾਰਵਮ ਪਰਮੇਸ਼ੁਰ ਅਤੇ ਆਈਆ ਗੁਰਪੂਰੇ ਅਤੇ ਹਿੰਮਤ ਪਾਈਆ ਰਹਾਓ। ਇਸ ਵਾਸਤੇ ਨਿਰੰਕਾਰ ਪਰਮੇਸ਼ੁਰ ਨੂੰ ਧਿਆਉਣਾ ਚਾਹੀਦਾ, ਪਰ ਇਹ ਜਿਹੜੀ ਸ੍ਰੇਸ਼ਟ ਮਤ ਜਾਂ ਸਿੱਖਿਆ ਇਹ ਸਤਿਗੁਰ ਸੱਚੇ ਪਾਤਸ਼ਾਹ ਤੋਂ ਪਾਈ ਜਾਂਦੀ ਹੈ। ਕਰਨ ਕਰਾਵ ਨੁਹਾਰ ਦਇਆਲ ਜੀ ਜਨ ਸਗਲੇ ਪ੍ਰਤਪਾਲ, ਉਹ ਐਸਾ ਦਿਆਲੂ ਸਾਰੇ ਹਾਂਜੀ ਕਾਰਜਾਂ ਨੂੰ ਕਰਨ ਕਰਾਉਣ ਵਾਲਾ ਆਪੇ ਨਿਰੰਕਾਰ ਪਰਮੇਸ਼ੁਰ ਹੈ। ਸਾਰੇ ਜਿੰਨੇ ਵੀ ਸੂਖਮ ਸਥੂਲ ਜਿੰਨੇ ਜੀਵ ਜੰਤੂ ਉਹਨਾਂ ਦੀ ਪਾਲਣਾ ਵੀ ਆਪੇ ਕਰ ਰਿਹਾ ਹੈ। ਆਗਮ ਗੋਚਰ ਸਦਾ ਬੇਅੰਤਾ ਸਿਮਰਮਨਾ ਪੂਰੇ ਗੁਰਮੰਤਾ, ਕਹਿੰਦੇ ਜਿਹੜਾ ਮਨ ਕਰਕੇ ਆਮੇ ਇੰਦਰੀਆਂ ਕਰਕੇ ਗੋਚਰ ਆ ਸਦਾ ਬੇਅੰਤ ਸਰੂਪ ਆ। ਕਹਿੰਦੇ ਹੇ ਮਨ ਪੂਰੇ ਸਤਿਗੁਰਾਂ ਦਾ ਜਿਹੜਾ ਮੰਤਰ ਉਪਦੇਸ਼ ਉਹਦੇ ਦੁਆਰਾ ਉਸ ਨਿਰੰਕਾਰ ਦੇ ਨਾਮ ਦਾ ਸਿਮਰਨ ਕਰ। ਗਲ 'ਚ ਪਰਨਾ ਰੱਖਿਆ ਕਰੋ, ਉਹਨੇ ਸੁੜ ਸੁੜ ਕਰੀ ਜਾਂਦੇ ਉਵੇਂ ਬਹਿ ਜਾਣੇ ਪੋਥੀ ਦੇ ਟਾਬਿਆ, ਪਰਨਾ ਲੈ ਕੇ ਬੈਠਿਆ ਕਰੋ। ਜਾ ਕੀ ਸੇਵਾ ਸਰਵ ਨਿਧਾਨ, ਪ੍ਰਭ ਕੀ ਪੂਜਾ ਪਾਈਐ ਮਾਨ। ਕਹਿੰਦੇ ਜਿਸ ਨਿਰੰਕਾਰ ਦੀ ਸੇਵਾ ਵਿੱਚ ਸਾਰੇ ਨਿਧਾਨ ਖਜ਼ਾਨੇ ਪ੍ਰਾਪਤ ਹੋ ਜਾਂਦੇ। ਉਸ ਪਰਮਾਤਮਾ ਦੀ ਪੂਜਾ ਕਰਕੇ ਮਾਨ ਮੈਨੇ ਸਨਮਾਨ ਭਾਵ ਕੀ ਆਦਰ ਸਤਿਕਾਰ ਪ੍ਰਾਪਤ ਕਰ ਲਈਦਾ ਹੈ। ਜਾ ਕੀ ਟਹਿਲਣ ਬਿਰਖੀ ਜਾਏ, ਸਦਾ ਸਦਾ ਹਰ ਕੇ ਗੁਣ ਗਾਏ। ਅਤੇ ਗ੍ਰੰਥੀਆਂ ਨੂੰ ਵੀ ਆਦਤ ਪਈ ਹੈ, ਗੱਲ 'ਚ ਪਰਨਾ ਨਹੀਂ ਰੱਖਦੇ, ਤੁਹਾਨੂੰ ਵੀ ਆਦਤ ਆ, ਹੁਣ ਸਿਹਤ ਆ ਜਾਇਆ ਬਾਕੀ ਅਜੇ ਕੀ ਕਰੋਗੇ। ਜਾ ਕੀ ਟਹਿਲਣ ਬਿਰਖੀ ਜਾਏ, ਉਸ ਪਰਮਾਤਮਾ ਦੀ ਸੇਵਾ ਕੀਤੀ ਵਿਅਰਥ ਨਹੀਂ ਜਾਂਦੀ, ਨਿਸਫਲ ਨਹੀਂ ਜਾਂਦੀ, ਸਦਾ ਸਦਾ ਹਰ ਕੇ ਗੁਣ ਗਾਏ। ਕਹਿੰਦੇ ਹੇ ਮਨ ਤੂੰ ਸਦਾ ਸਦਾ ਉਸ ਪਰਮਾਤਮਾ ਦੇ ਪਵਿੱਤਰ ਗੁਣ ਗਾਉਣਾ ਕਰ, ਕਰ ਕਿਰਪਾ ਪਰ ਅੰਤਰ ਜਾਮੀ ਸੁਖ ਨਿਧਾਨ ਹਰ ਅਲੱਖ ਸੁਆਮੀ। ਇਹ ਨਿਰੰਕਾਰ ਪਰਮੇਸ਼ੁਰ ਤੂੰ ਅੰਤਰ ਜਾਮੀ, ਸੁਖਾਂ ਦਾ ਨਿਧਾਨ ਖਜ਼ਾਨਾ, ਸੁਖਾਂ ਦਾ ਨਿਧਾਨ ਖਜ਼ਾਨਾ ਉਹ ਮਾਲਕ ਹੀ ਹੈ। ਇਹ ਕਹਿੰਦੇ ਉਹ ਜਿਹੜਾ ਸੁਆਮੀ ਮਾਲਕ ਹੈ ਤੂੰ ਅਲੱਖ ਹੈ, ਹੈਂਜੀ, ਜੇ ਤੂੰ ਕਿਰਪਾ ਕਰੇ ਤਾਂ ਮੇਰੇ 'ਤੇ ਤੇਰੀ ਕਿਰਪਾ ਹੁੰਦੀ ਹੈ, ਤੇਰੀ ਕਿਰਪਾ ਦ੍ਰਿਸ਼ਟੀ ਕਰਕੇ ਤੇਰੀ ਪ੍ਰਾਪਤੀ ਹੁੰਦੀ ਹੈ। ਸੁੱਖ ਨਿਧਾਨ ਹਰ ਅਲੱਖ ਸੁਆਮੀ, ਉਹ ਸੁੱਖਾਂ ਦਾ ਨਿਧਾਨ ਖਜ਼ਾਨਾ ਰੂਪ ਹੈ, ਅਲੱਖ ਲੱਗਿਆ ਨਹੀਂ ਜਾਂਦਾ, ਸ਼ਕਤੀ ਵਿਰਤੀ ਕਰਕੇ ਦੱਖਣ ਅਮਿਰਤੀ ਨੂੰ ਜਾਣਿਆ ਜਾਂਦਾ, ਸਾਰਿਆਂ ਦਾ ਸੁਆਮੀ ਮਾਲਕ ਹੈ। ਜੀ ਜੰਤ ਤੇਰੀ ਸਰਨ ਆਈ, ਨਾਨਕ ਨਾਮ ਮਿਲੇ ਵਡਿਆਈ, ਸੱਚੇ ਪਾਤਸ਼ਾਹ ਸਾਰੇ ਜੀ ਜਾਂ ਤੇਰੀ ਸ਼ਰਨ ਆ ਰਹੇ ਹੈ। ਕਹਿੰਦੇ ਮੈਂ ਵੀ ਤੁਹਾਡੀ ਸ਼ਰਨ 'ਚ ਆਇਆ, ਇਸ ਵਾਸਤੇ ਮੈਨੂੰ ਆਪਣੇ ਨਾਮ ਦੀ ਜਿਹੜੀ ਵਡਿਆਈ ਹੈ ਕਿਰਪਾ ਕਰਕੇ ਬਖਸ਼ ਦੇਣਾ ਕਰੋ। ਗੌੜੀ ਗੁਆਰੇ ਜੀ ਮਹੱਲਾ ਪੰਜਵਾਂ, ਜੀ ਹੈ ਜੋਗਤ ਜਾਕੇ ਹੈ ਹਾਥ, ਸੋ ਸਿਮਰੋ ਨਾਥ ਕੋ ਨਾਥ। ਸਾਰੇ ਜੀਵਾਂ ਦੀ ਜਿਹੜੀ ਪੈਦਾ ਕਰਨ ਦੀ, ਪਾਲਣਾ ਕਰਨ ਦੀ, ਮਾਰਨ ਦੀ ਯੋਗਤੀ ਦੇ ਰਿਹਾ ਹੱਥ 'ਚ। ਉਹ ਅਨਾਥਾਂ ਦਾ ਨਾਥ ਪਰਮੇਸ਼ੁਰ ਆ, ਨਿਆਸਰਿਆਂ ਦਾ ਆਸਰਾ, ਉਹਦੇ ਨਾਮ ਦਾ ਸਿਮਰਨ ਕਰੋ। ਪ੍ਰਭ ਚੇਤੇ ਆਏ ਸਭ ਦੁੱਖ ਜਾਏ, ਭੈ ਸਭਿਨ ਸਹਿ ਹਰ ਕਹਿ ਨਾਏ। ਉਹ ਚੇਤੇ ਆਵੇ ਸਾਰੇ ਦੁੱਖ ਮਿਟ ਜਾਂਦੇ। ਪਰਮਾਤਮਾ ਦਾ ਨਾਮ ਜਪਣ ਨਾਲ ਸਾਰੇ ਡਰ ਜਿਹੜੇ ਇਹ ਵੀ ਬਿਨ ਸਿਆਂ ਦੇ ਨਾਸ ਹੋ ਜਾਂਦੇ। ਬਿਨ ਹਰ ਭਉ ਕਾਹੇ ਦਾ ਮਨ ਹੈ, ਹਰ ਬਿਸਰਤ ਕਾਹੇ ਸੁੱਖ ਜਨ ਹੈ ਰਾਮ। ਪਰਮਾਤਮਾ ਤੋਂ ਬਿਨਾਂ ਹੋਰ ਕਿਹਦਾ ਭਉ ਡਰ ਮੰਨਦਾ, ਹੋਰ ਕਿਹਦਾ ਡਰ ਮੰਨਦਾ ਹੈ? ਪਰਮਾਤਮਾ ਨੂੰ ਬਿਸਰਤ ਭੁਲਾ ਕੇ ਕਿਸ ਗੱਲ ਦਾ ਸੁੱਖ ਜਾਣਦਾ? ਜਦੋਂ ਉਹਨੂੰ ਭੁਲਾ ਤਾਂ ਕਿਸ ਸੁੱਖ ਇੱਥੋਂ ਮਿਲੇਗਾ? ਉਹਦਾ ਡਰ ਨਹੀਂ ਮੰਨੇਗਾ ਤਾਂ ਜਮਾਂ ਦਾ ਡਰ ਬਣਿਆ ਰਹੇਗਾ। ਜਿਨ ਧਾਰੇ ਬਹੁਤ ਧਾਰਨ ਆਗਾਸ, ਜਾ ਕੀ ਜੋਤ ਜੀ ਪ੍ਰਗਾਸ, ਜਿਸ ਨਿਰੰਕਾਰ ਨੇ ਬਹੁਤ ਧਰਤੀ ਆਕਾਸ਼ ਤੱਤ ਧਾਰੇ ਬਣਾਏ। ਪੂਰੀ ਸੱਤਾ ਨਾਲ ਹੀ ਜਿਸ ਪਰਮਾਤਮਾ ਜੋ ਸੱਤਾ ਸਾਰੇ ਜੀਵਾਂ 'ਚ ਪ੍ਰਕਾਸ਼ਮਾਨ ਹੋ ਰਹੀ ਹੈ। ਜਾ ਕੀ ਬਖਸ਼ਣ ਮਿਤਿਆਗ ਹੋਏ, ਨਿਰਭਾ ਹੋਏ। ਜਿਸ ਪਰਮਾਤਮਾ ਬਖਸ਼ੇ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ। ਉਹ ਪਰਮਾਤਮਾ ਦੇ ਸਿਮਰਨ ਨੂੰ ਸਿਮਰਨਾ ਕਰ ਕੇ ਤੈਨੂੰ ਨਿਰਭਇਤਾ ਜਿਹੜੀ ਪ੍ਰਾਪਤ ਹੋ ਜਾਏਗੀ। ਪਾਠ ਕਰ ਸਿਮਰੋ ਪ੍ਰਭ ਨਾਮ, ਅਨੰਤ ਤੀਰਥ ਬਜਨ ਇਸ਼ਨਾਨ। ਉਸ ਪਰਮਾਤਮਾ ਨੂੰ ਅੱਠੇ ਪੈਰ ਚੇਤੇਗਾ। ਉਸ ਪਰਮਾਤਮਾ ਦੇ ਨਾਮ ਵਿੱਚ ਅਨੇਕਾਂ ਤੀਰਥਾਂ ਬਜਨ ਪੁਰਬਾਂ ਦੇ ਇਸ਼ਨਾਨ ਦਾ ਜਿਹੜਾ ਫਲ ਉਹ ਪ੍ਰਾਪਤ ਹੋ ਜਾਂਦਾ ਹੈ। ਪਾਰਵਨ ਕੀ ਸਰਣੀ ਪਾਹੇ, ਕੋਟ ਕਲੰਖੇ ਨੇ ਮੈਂ ਮਿਟ ਜਾ ਹੈ। ਇਹ ਗੁਰੂ ਪਿਆਰਿਆ ਤੂੰ ਨਿਰੰਕਾਰ ਦੀ ਸ਼ਰਨ ਚ ਆਪਣੇ ਉਹਨੂੰ ਪਾਉਣਾ ਕਰ, ਇਹ ਤੇਰੇ ਕਿਸੇ ਨੂੰ ਕਰੋੜਾਂ ਕਲੰਕ ਜਿਹੜੇ ਪਾਪ ਮਿਟ ਜਾਣਗੇ। ਬੇਮਹਤਾਜ ਪੂਰਾ ਪਤ ਸਾਹੋ, ਪ੍ਰਭ ਸੇਵਕ ਸਾਚਾ ਬੇ ਸਾਹੋ। ਉਹ ਨਿਰੰਕਾਰ ਪਰਮੇਸ਼ਰ ਬੇਪ

ਸਾਧੂ ਦੀ ਕਿਰਪਾ ਨਾਲ ਕਹਿੰਦੇ ਨਾਮ ਜਪਣ ਲੱਗ ਗਿਆ। ਹੁਣ ਜਨਮ ਜਨਮਾਂਤਰਾਂ ਦਾ ਜਿਹੜਾ ਮੋਹ ਸੀ ਵਿਦਿਆ ਦੀ ਨੀਂਦ ਸੁਤਾਇਆ ਸੀ, ਹੁਣ ਇਹ ਮਨ ਜਾਗ ਪਿਆ। ਮਨ ਜਾਗੇ ਦੀ ਨਿਸ਼ਾਨੀ ਕੀ? ਅੰਮ੍ਰਿਤ ਗੁਣ ਉਚਰਿਆ ਪ੍ਰਭ ਬਾਣੀ ਪੂਰੇ ਗੁਰ ਕੀ ਸਮਰਥ ਪੁਰਾਣੀ। ਜਦੋਂ ਮਨ ਜਾਗ ਪਾਉਂਦਾ ਤੇਰੇ ਗੁਰਬਾਣੀ ਦੁਆਰਾ ਪਰਮਾਤਮਾ ਦੀ ਅੰਮ੍ਰਿਤ ਰੂਪੀ ਗੁਣਾਂ ਨੂੰ ਉਚਾਰਨ ਕਰਦਾ ਹੈ, ਉਚਰੇ ਮੈਨੇ ਉਚਾਰਦਾ ਹੈ। ਫਿਰ ਪੂਰੇ ਸਤਿਗੁਰਾਂ ਦੀ ਕਿਰਪਾ ਨਾਲ ਇਹ ਕਹਿੰਦੇ ਸ੍ਰੇਸ਼ਟ ਮਤ ਪੁਰਾਣੀ ਮੈਨੇ ਪਛਾਣ ਲਈ। ਮੈਨੂੰ ਸ੍ਰੇਸ਼ਟ ਮਤ ਮਿਲ ਜਾਂਦੀ ਹੈ ਫਿਰ ਰਸਤੇ ਨੂੰ ਪਛਾਣਦਾ ਕਿ ਇੱਧਰ ਹੀ ਭਲਾ ਹੈ। ਪ੍ਰਭ ਸਿਮਰਨ ਕੁਸਲ ਸਭ ਪਾਏ, ਘਰ ਬਾਹਰ ਤੂੰ ਸਹਿਜ ਸੁਭਾਏ ਰਹੋ। ਪਰਮਾਤਮਾ ਦਾ ਸਿਮਰਨ ਕਰਕੇ ਸਾਰੇ ਕੁਸ਼ਲ ਕੁਸ਼ਲ ਮੈਨੇ ਜਿੰਨੇ ਸੁੱਖ ਆਨੰਦ ਪ੍ਰਾਪਤ ਕਰ ਲਿਆ ਹਾਂ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਕਰਕੇ। ਕਹਿੰਦੇ ਫਿਰ ਭਾਵੇਂ ਘਰ 'ਚ ਰਹੀਏ ਭਾਵੇਂ ਬਾਹਰ ਜਾਈਏ, ਫਿਰ ਸੁਤੇ ਸਿੱਧ ਸਾਰੇ ਸੁੱਖ ਇਹਨੂੰ ਪ੍ਰਾਪਤ ਹੋ ਜਾਂਦੇ। ਕੋਈ ਪਛਾਤਾ ਜਿਨ੍ਹੇ ਉਪਾਇਆ ਕਰ ਕਿਰਪਾ ਪ੍ਰਭਾਵ ਮਿਲਾਇਆ, ਜਿਸ ਨਿਰੰਕਾਰ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਉਹਨੂੰ ਫਿਰ ਪਛਾਣ ਲਿਆ, ਕਿਉਂਕਿ ਪਰਮੇਸ਼ਰ ਦੀ ਕਿਰਪਾ ਕਰਕੇ ਉਹ ਆਪਣੇ ਆਪ ਨੂੰ ਮਿਲਾ ਲਿਆ ਹੈ। ਜਿਸ ਨੂੰ ਮਿਹਰ ਕਰਦਾ ਉਹਨੂੰ ਮਿਲਾ ਲੈਂਦਾ ਹੈ। ਬਾਹਾਂ ਪਗਲ ਲੀਨੋ ਕਰੇ ਆਪਣਾ ਹਰ ਹਰ ਕਥਾ ਸਦਾ ਜਪ ਜਪਣ। ਇਹ ਕਹਿੰਦੇ ਮਨ ਬੁੱਧੀ ਰੂਪੀ ਬਾਹਾਂ ਨੂੰ ਫੜ ਕੇ ਪਰਮੇਸ਼ਰ ਨੇ ਆਪਣਾ ਕਰ ਲਿਆ, ਸਾਨੂੰ ਆਪਣਾ ਬਣਾ ਲਿਆ। ਇਸ ਵਾਸਤੇ ਮੈਂ ਸਦਾ ਪਰਮਾਤਮਾ ਦੀ ਕਥਾ ਸੁਣਦਾ, ਉਹਦੇ ਨਾਮ ਨੂੰ ਜਪਦਾ ਰਹਿੰਦਾ। ਮੰਤਰ ਤੰਤਰ ਔਖਦ ਪੁਨਹਿ ਚਾਰ, ਹਰ ਹਰ ਨਾਮ ਜੀ ਪ੍ਰਾਣ ਆਧਾਰ। ਮੇਰਾ ਮੰਤਰ ਵੀ ਤੰਤਰ ਵੀ ਜਿਹੜਾ ਟੂਣਾ ਹੈ, ਔਸ਼ਧ ਦਵਾਈ ਹੈ, ਪੁਨਹਿ ਚਾਰ ਜਿਹੜਾ ਪ੍ਰਾਰਥਕ ਹੈ, ਸਾਰਾ ਕੁਛ ਪਰਮੇਸ਼ਰ ਦਾ ਨਾਮ ਹੈ। ਕਿਉਂਕਿ ਪਰਮੇਸ਼ਰ ਦਾ ਨਾਮ ਮੇਰੇ ਜੀ ਅਤੇ ਪ੍ਰਾਣਾਂ ਦਾ ਆਧਾਰ ਆਸਰਾ ਆ, ਕਿਉਂਕਿ ਸਾਰੀਆਂ ਗੱਲਾਂ ਨਾਮ ਵਿੱਚ ਹੀ ਆ ਜਾਂਦੀਆਂ। ਸਾਚਾ ਤਨ ਪਾਇਓ ਹਰ ਰੰਗ, ਦੁੱਤਰ ਕਰੇ ਸਾਧ ਕਹਿ ਸੰਗ। ਕਹਿੰਦੇ ਜਿਹੜਾ ਨਿਰੰਕਾਰ ਸਰੂਪ ਸਤਿਗੁਰਾਂ ਦੇ ਰੰਗ ਜਦੋਂ ਪਿਆਰ ਕਰਕੇ ਇਹ ਸੱਚਾ ਨਾਮ ਰੂਪੀ ਧਨ ਪ੍ਰਾਪਤ ਕਰ ਲਿਆ, ਔਰ ਸੰਤਾਂ ਮਹਾਂਪੁਰਖਾਂ ਦਾ ਸਤਸੰਗ ਦੁੱਤਰ ਮੈਨੇ ਜਿਹੜਾ ਕਠਿਨ ਸੰਸਾਰ ਸਾਗਰ ਸੀ ਤੋਂ ਤਰ ਗਿਆ। ਸੁੱਖ ਵੈਸਾ ਸੰਤ ਸੱਜਣ ਪਰਿਵਾਰ, ਹਰ ਤਨ ਕੱਟਿਓ ਜਾਤਾ ਨਹੀਂ ਸਮਾਰ। ਇਹ ਪਰਿਵਾਰ ਦੇ ਕਹਿੰਦੇ ਸੱਜਣੋ ਮਿੱਤਰੋ, ਹੁਣ ਤੁਸੀਂ ਸੁੱਖ ਨਾਲ ਬੈਠੋ, ਕਿਉਂਕਿ ਸੰਤਾਂ ਨਾਲ ਮਿਲ ਕੇ ਕਹਿੰਦੇ ਮੈਂ ਇਹ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਇਹਦੀ ਕੱਟੀ ਕੱਟ ਲਈ, ਜਿਸ ਪਰਮੇਸ਼ਰ ਦਾ ਕੋਈ ਸ਼ੁਮਾਰ ਅੰਤ ਨਹੀਂ ਆਉਂਦਾ। ਸੱਜਣ ਸਰੂਪੀ ਸੰਤਾਂ ਨਾਲ ਮਿਲ ਕੇ ਆਪਣੇ ਪਰਿਵਾਰ ਵਿੱਚ ਅਸੀਂ ਹਾਂਜੀ ਸੰਗਤ ਵਿੱਚ ਸੁੱਖ ਨਾਲ ਬੈਠਣਾ ਕਰਦੇ ਹਾਂ। ਹਾਂਜੀ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਹਾਂਜੀ ਇਹ ਜਿਹੜਾ ਹਰੀ ਦਾ ਨਾਮ ਰੂਪੀ ਧਨ ਕੱਟਿਆ ਉਹਦਾ ਅੰਤ ਨਹੀਂ ਆਉਂਦਾ। ਜਿਸੇ ਪ੍ਰਾਪਤ ਇਸ ਗੁਰਦੇ ਨਾਨਕ ਬਿਰਸਾ ਕੋਈ ਨਾ ਹੈ। ਇਸ ਵਾਸਤੇ ਹਾਂਜੀ ਜਿਹੜਾ ਉਹਨੇ ਨਾਮ ਰੂਪੀ ਧਨ ਕੱਟਿਆ ਉਹਦਾ ਕੋਈ ਸ਼ੁਮਾਰ ਅੰਤ ਨਹੀਂ ਉਸ ਪਰਮੇਸ਼ਰ ਦਾ, ਜਿਹਨੂੰ ਕਹਿੰਦੇ ਇਹ ਨਾਮ ਰੂਪੀ ਧਨ ਬਖਸ਼ਿਸ਼ ਪ੍ਰਾਪਤ ਹੋਣ ਦਾ ਲੇਖ ਲਿਖਿਆ। ਪਾਤਸ਼ਾਹ ਕਹਿੰਦੇ ਸਤਿਗੁਰ ਉਹਨਾਂ ਨੂੰ ਨਾਮ ਧਨ ਦਿੰਦੇ ਆ, ਜਿਸੇ ਗੁਰਦੇ ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਰੂਪੀ ਧਨ ਦਿੰਦੇ ਆ। ਹਾਂਜੀ ਔਰ ਉਸੇ ਨੂੰ ਕਹਿੰਦੇ ਨਾਮ ਧਨ ਪ੍ਰਾਪਤ ਹੁੰਦਾ ਹਰੇਕ ਨੂੰ ਹੁੰਦਾ। ਮਹਾਰਾਜ ਕਹਿੰਦੇ ਸਤਿਗੁਰ ਦਰ ਤੋਂ ਕੋਈ ਵੀ ਬਿਰਥਾ ਖਾਲੀ ਨਹੀਂ ਜਾਂਦਾ, ਨਾਨਕ ਬਿਰਥਾ ਕੋਈ ਨਾ ਹੈ, ਬਿਰਥਾ ਕੋਈ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ। ਜਿਹੜਾ ਵੀ ਗੁਰੂ ਮਹਾਰਾਜ ਦੇ ਦਰਬਾਰ 'ਚ ਆਉਂਦਾ ਸੇਵਾ ਕਰਦਾ ਸ਼ਰਧਾ ਨੂੰ ਉਹ ਕੁਝ ਨਾ ਕੁਝ ਲੈ ਕੇ ਚਲੇ ਜਾਂਦਾ ਹੈ, ਅਤੇ ਮਿਲਣਾ ਹੈਗਾ ਹੁਣ ਸ਼ਰਧਾ ਨੂੰ। ਅਤੇ ਜੇ ਦਵਾਨੀ ਦੀ ਸ਼ਰਧਾ ਹੈ ਤਾਂ ਦਵਾਨੀ ਦਾ ਹੀ ਸੌਦਾ ਮਿਲਣਾ, ਅਤੇ ਜੇ 100 ਰੁਪਈਆ ਤਾਂ ਸੌਦਾ ਮਿਲੂ। ਹੁਣ ਜਿੰਨੀ ਵੀ ਸ਼ਰਧਾ ਹੈਗੀ ਹੈ ਉਨਾ ਕੇ ਮਿਲਣਾ ਉਨੀ ਕੇ। ਹਾਂਜੀ ਅਤੇ ਚਪੇੜ ਵੱਜਦੀ ਹੈ ਗੌੜੀ ਗੁਆਰੀ ਮਹੱਲਾ ਪੰਜਵਾ। ਇਹ ਸ਼ਬਦ ਵਿੱਚ ਪਾਤਸ਼ਾਹ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਥਨ ਕਰਦੇ ਹਨ। ਹਸਤ ਪਨੀਤ ਹੋਵੇ ਤਾਂ ਤਤਕਾਲ ਬਿਨ ਸਜਾਹੇ ਮਾਇਆ ਜੰਜਾਲ। ਕਹਿੰਦੇ ਜਦੋਂ ਨਾਮ ਦੇ ਸੰਬੰਧ ਵਿੱਚ ਪਵਿੱਤਰ ਗ੍ਰੰਥ ਲਿਖੇ ਜਾਣ, ਬਾਣੀ ਲਿਖੀ ਜਾਏ, ਹਸਤ ਮੈਨੇ ਹੱਥ ਜਿਹੜੇ ਤਤਕਾਲ ਮੈਨੇ ਖੇਤੀ ਪਨੀਤ ਮੈਨੇ ਪਵਿੱਤਰ ਹੋ ਜਾਂਦੇ ਆ। ਮੈਂ ਲਿਖਤੀ ਕੋਲ ਉਤਾਰਿਆ ਜੋ ਮਾਇਆ ਦੇ ਨਾਲ ਸਾਰੇ ਜੰਜਾਲ ਧੰਦੇ ਝਮੇਲੇ ਜਿਹੜੇ ਹਾਂਜੀ, ਅਤੇ ਜਿਹੜੇ ਮਾਇਆ ਦੇ ਸਾਰੇ ਜੰਜਾਲ ਧੰਦੇ ਝਮੇਲੇ ਸੀ ਉਹ ਵੀ ਫਿਰ ਮਿਟ ਜਾਂਦੇ ਆ। ਨਾਮ ਦੀ ਐਸੀ ਬਰਕਤ ਆ, ਰਸਨਾ ਰਮਹੋ ਰਾਮ ਗੁਣ ਨੀਤ ਸੁੱਖ ਪਾਵਾਂ ਮੇਰੇ ਭਾਈ ਮੀਤ। ਕਹਿਣ ਮੇਰੇ ਭਰਾਵੋ ਮਿੱਤਰੋ, ਹਮੇਸ਼ਾ ਰਸਨਾ ਨਾਲ ਪਰਮਾਤਮਾ ਦੇ ਗੁਣਾਂ ਨੂੰ ਰਮੋ ਮੈਨੇ ਆਚਾਰੋ, ਕਿ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਲੇਖ ਲੇਖਣ ਕਾਗਦ ਮਸਬਾਣੀ ਰਾਮ ਨਾਮ ਹਰ ਅੰਮ੍ਰਿਤ ਬਾਣੀ ਰਾਓ। ਕਹਿੰਦੇ ਇਹ ਭਾਈ ਲੇਖਣ ਮਸਬਾਣੀ ਹਾਂਜੀ, ਅਤੇ ਲੇਖਣ ਹੋ ਗਿਆ ਕਲਮ ਅਤੇ ਮਸਬਾਣੀ ਹੋ ਗਿਆ ਸਿਆਹੀ ਦਵਾਤ। ਕਹਿੰਦੇ ਕਲਮ ਦਵਾਤ ਲੈ ਕੇ ਕਾਗਜ਼ ਉੱਤੇ ਪਰਮਾਤਮਾ ਦਾ ਜਿਹੜਾ ਨਾਮ ਹੈ ਅੰਮ੍ਰਿਤ ਰੂਪੀ ਬਾਣੀ ਨੂੰ ਲਿਖਣਾ ਕਰੋ। ਇਹ ਕਾਰਜ ਤੇਰੇ ਜਾਹੇ ਵਕਾਰ, ਸਿਮਰਤ ਰਾਮ ਨਾਹੀਂ ਜਾਂ ਮਾਰ। ਐਸਾ ਕਾਰਜ ਕਰਨਾ ਤੇਰੇ ਸਾਰੇ ਵਕਾਰ ਦੂਰ।

0: ਸਮਝਣਗੇ। ਪਰਮਾਤਮਾ ਦਾ ਨਾਮ ਦਾ ਸਿਮਰਨ ਕਰਨਾ ਤੈਨੂੰ ਜਮ ਨਹੀਂ ਮਾਰੇਗਾ। ਧਰਮਰਾਜ ਤੇ ਦੂਤਨਾ ਜੋ ਹੈ ਮਾਇਆ ਮਗਨ ਕਛੂ ਹੈ ਮੋਹ ਹੈ। ਧਰਮਰਾਜ ਜਿਹੜੇ ਦੂਤ ਹੈ ਉਹ ਤੇਰਾ ਰਸਤਾ ਜੋਹੇ ਨਹੀਂ ਵੇਖ ਸਕਣਗੇ। ਮਾਇਆ ਦੀ ਜਿਹੜੀ ਮਗਨ ਮਸਤੀ ਆ, ਹਾਂਜੀ, ਉਹਦਾ ਵੀ ਕੁਝ ਮੋਹ ਤੈਨੂੰ ਨਹੀਂ ਹੋਏਗਾ। ਉਸ ਮੋਹ ਤੋਂ ਛੁਟਕਾਰਾ ਤੇਰਾ ਹੋ ਜਾਏਗਾ। ਉਧਰ ਹੈ ਆਪ ਤੇਰਾ ਸੰਸਾਰ, ਰਾਮ ਨਾਮ ਜਾਂ ਬੇਸੰਕਾਰ, ਇੱਕ ਨਿਰੰਕਾਰ ਪਰਮੇਸ਼ਰ ਦਾ ਜਿਹੜਾ ਨਾਮ ਉਹਨੂੰ ਜਪ, ਇਹ ਤੂੰ ਤਾਂ ਆਪ ਵੀ ਤਰ ਜਾਏਗਾ, ਆਪਣੇ ਪਰਿਵਾਰ ਨੂੰ ਵੀ ਸੰਸਾਰ ਤੋਂ ਤਾਰ ਲੈਂਗਾ, ਤਾਂ ਸੰਗੀ ਵੀ ਤਰ ਜਾਣਗੇ। ਆਪ ਕਮਾਓ ਅਬਰਾ ਪ੍ਰਦੇਸ਼, ਰਾਮ ਨਾਮ ਹਿਰਦੈ ਪ੍ਰਵੇਸ਼। ਆਪਣੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਨੂੰ ਪ੍ਰਵੇਸ਼ ਮੈਨੂੰ ਵਸਾ ਕੇ ਧਾਰ ਕੇ, ਹਾਂਜੀ, ਉਹਦੀ ਕਮਾਈ ਆਪ ਵੀ ਕਰ ਅਤੇ ਹੋਰਨਾਂ ਨੂੰ ਵੀ ਪਰਮੇਸ਼ਰ ਦਾ ਨਾਮ ਜਪਣ ਦਾ ਉਪਦੇਸ਼ ਦੇਣਾ ਕਰ। ਜਾ ਕੇ ਮਾਥਾ ਇਹੋ ਨਿਧਾਨ, ਕੋਈ ਪੁਰਖ ਜਪੈ ਭਗਵਾਨ, ਜਿਨ੍ਹਾਂ ਦੇ ਮਸਤਕ ਦੇ ਨਿਧਾਨ ਖਜ਼ਾਨਾ ਪ੍ਰਾਪਤ ਹੋਣਾ ਲਿਖਿਆ ਲੇਖ, ਉਹ ਭਗਵਾਨ ਮਿਲੇ ਜੀ। ਉਹ ਪੁਰਸ਼ ਜਿਹੜੇ ਆ ਭਾਗਾਂ ਵਾਲੇ ਆ, ਉਹ ਭਗਵਾਨ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਆਠ ਪੈਰ ਹਰ ਹਰ ਗੁਣ ਗਾਓ, ਕੌ ਨਾਨਕ ਕੌਣ ਤੇ ਸਵਰ ਜਾਓ, ਇਸ ਵਾਸਤੇ ਅੱਠੇ ਪੈਰ ਪਰਮਾਤਮਾ ਦੇ ਗੁਣਾਂ ਨੂੰ ਗਾਓ। ਮਹਾਰਾਜ ਕਹਿੰਦੇ ਆ, ਹਾਂ ਕਹਿੰਦੇ, ਅਸੀਂ ਉਹਨਾਂ ਵੇਲੇ ਹਾਰ ਜਾਂਦੇ ਜਿਹੜੇ ਉਹਦਾ ਨਾਮ ਜਪਦੇ ਆ, ਉਹਦਾ ਜਸ ਗਾਉਂਦੇ। ਰਾਗ ਗੌੜੀ ਗੁਆਰੀ ਮਹਿਲਾ ਪੰਜਵਾ, ਚੌਪਦੇ ਦੋਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚੌਂ ਪਦਾਂ ਦੀ ਦੋ ਪਦਾਂ ਦੀ ਸ਼ਬਦ ਆਉਣਗੇ। ਜੋ ਪਰਾਇਓ ਸੋਈ ਆਪਣਾ, ਜੋ ਤਾਂ ਛੋਡਣ ਤਿਸੋਂ ਮਨ ਰੱਖੀ। ਰਾਗ ਗੌੜੀ ਹੈ, ਗੁਆਰੇ ਦੀ ਜਾਤੀ ਹੈ, ਪੰਜਵੇਂ ਪਾਤਸ਼ਾਹ ਚਾਰ ਪਦਾਂ ਦੇ ਦੋ ਪਦਾਂ ਦੀ ਸ਼ਬਦ ਵਾਪਸੀ ਕਰਨਗੇ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਜੋ ਪਰਾਇਓ ਸੋਈ ਆਪਣਾ, ਜੋ ਤਾਂ ਛੋਡਣ ਤਿਸੋਂ ਮਨ ਰੱਖਣਾ। ਇਹ ਜਿਹੜਾ ਸ੍ਰੀ ਪਰਾਇਓ ਮੈਨੇ ਪਰਾਇਆ ਜਮਾ ਦੇ ਬਸ ਹੋ ਜਾਣ ਵਾਲਾ, ਕਹਿੰਦੇ ਉਸ ਨੂੰ ਕਹਿੰਦੇ ਇਹ ਜਿਹੜਾ ਜੀਵ ਹੈ, ਐਸੀ ਇਹਦੀ ਬੁੱਧੀ ਟੇਢੀ ਹੈ, ਇਹਨੂੰ ਇਹਨਾਂ ਆਪਣਾ ਮੰਨਿਆ। ਇਹ ਜਿਹੜਾ ਧਨ ਹੈ, ਪਰਿਵਾਰ ਨੂੰ ਤਾਜ ਛੋਡਣ, ਤਿਆਗ ਛੱਡਣ, ਇਹ ਤੁਹਾਨੂੰ ਤਿਆਗ ਦੇਣਾ, ਉਹ ਕਟੰਬ ਦੇ ਮੋਹ ਦੇ ਵਿੱਚ ਮਨ ਰਚਿਆ ਹੋਇਆ, ਉਹਦੇ 'ਚ ਸਦਾਕਾਰ ਹੋਇਆ, ਮਿਲਿਆ ਹੋਇਆ, ਹਰ ਵੇਲੇ ਮੁੜ ਮੁੜ ਕੇ ਉਸ ਮੋਹ ਦੇ ਵਿੱਚ ਜਾ ਕੇ ਫਸਦਾ ਹੈ। ਇੱਕ ਦਿਨ ਅੱਗੇ ਪਿੱਛੇ ਛੱਡੇ ਸਾਰੇ ਜਾਣੇ, ਅੱਜ ਛੱਡ ਦਿਓ, ਕੱਲ੍ਹ ਛੱਡ ਦਿਓ, ਛੱਡਣੇ ਪੈਣੇ ਹੀ। ਕਹੋ ਗੁਸਾਈ ਮਿਲੀ ਹੈ ਕਿ ਇਹ ਯੋਗ ਵਰਜੇ ਤੇ ਸੋਨੇ, ਜੇ ਪਰਿਵਾਰ 'ਚ ਰਹੋਗੇ ਫਿਰ ਵੀ ਛੱਡ ਜਾਣੇ, ਜੇ ਕੋਈ ਉੱਥੇ ਰਹਾਂਗੇ ਤਾਂ ਸਾਡੇ ਨਾਲ ਵਧੀਆ ਰਹਿਣਗੇ, ਉੱਥੇ ਵੀ ਛੱਡ ਕੇ ਚਲੇ ਜਾਣੇ। ਇਸ ਵਾਸਤੇ ਕਹਿੰਦੇ ਇਹ ਭਰਾਵੋ, ਇਹ ਗੱਲ ਕਹਿ ਕਹੋ, ਤੁਹਾਨੂੰ ਦੱਸੋ, ਕਹਿ ਇਹ ਜਿਹੜੇ ਬਚਨੇ ਨੇ ਗੁਸਾਈ ਪਰਮਾਤਮਾ ਨਾਲ ਕਿਸ ਤਰ੍ਹਾਂ ਮਿਲਾਪ ਹੋਏਗਾ? ਜਦੋਂ ਤੁਸੀਂ ਝੂਠਾ ਮੋਹ ਦੁਨੀਆਂ ਨਾਲ ਪਾਈ ਬੈਠੇ, ਕਿ ਮਿਲਾਪ ਸੁਣੇ, ਇਹ ਤਾਂ ਉਹਨਾਂ ਪਿਆਰ ਕਰੋਗੇ ਤਾਂ ਹੀ ਮਿਲੇਗਾ ਨਾ। ਵੇਦ ਸ਼ਾਸਤਰ ਵੀ ਮਹਾਂਪੁਰਖ ਵੀ ਜਿਹੜੇ ਕੰਮ ਵੱਲੋਂ ਤੈਨੂੰ ਬਿਮਾਰੀਆਂ ਤੋਂ ਮੈਨੇ ਰੋਕਦੇ ਆ, ਮਨਾ ਕਰਦੇ ਆ, ਤੇਰਾ ਉਹਨਾਂ ਚੀਜ਼ਾਂ ਨਾਲ ਨੇ ਪ੍ਰੇਮ ਲੱਗ ਰਿਹਾ, ਮੁੜ ਮੁੜ ਕੇ ਉਸੇ ਜਾਲ ਪਾਤਾ ਉਹਨੂੰ ਸੂਰ ਨੂੰ ਕਿੰਨਾ ਮੋੜੋ, ਬਸ ਉਹ ਗੰਦਗੀ ਖਾਣ ਵਾਲੇ ਜਾਂਦਾ, ਹਰ ਬਰਿਆ ਪਸ਼ੂ ਆ, ਨਾਸਾਂ 'ਤੇ ਭਾਵੇਂ ਸੋਟੀਆਂ ਪੈਂਦੀਆਂ, ਮੁੜ ਮੁੜ ਕੇ ਉਹ ਹਰੀ ਅੰਗੂਰੀ ਚੋਗਣ ਜਾਂਦਾ। ਇਸ ਤਰ੍ਹਾਂ ਜੀਵ ਦੀ ਹਾਲਤ ਹੈ, ਜਿੱਧਰੋਂ ਰੋਕਦੇ ਆ ਵੇਦ ਸ਼ਾਸਤਰ ਗ੍ਰੰਥ ਪੰਥ ਮਹਾਤਮਾ ਸੰਤ ਮਹਾਂ, ਮੁੜ ਮੁੜ ਉੱਧਰ ਨੂੰ ਜਾਂਦਾ ਏ। ਝੂਠ ਵਾਸਤਾ ਸੱਚ ਕਰਨ ਜਾਤੀ, ਸੱਤ ਹੋਵਨ ਮਨ ਲੱਗੇ ਨਾ ਰਾਤੀ। ਕਹਿੰਦੇ ਜਿਹੜਾ ਜੀਣੇ ਦੀ ਗੱਲ ਹੈ ਜੀ ਤਾਂ ਝੂਠੀ ਹੈ, ਸਦਾ ਤਾਂ ਜੀਣਾ ਹੀ, ਪਰ ਉਹਨੂੰ ਸੱਚ ਕੇ ਕਰਕੇ ਜਾਣੇ ਮੈਂ ਮਰਨਾ ਹੀ। ਕਹਿੰਦੇ ਇਸ ਵਾਸਤੇ ਕਹਿੰਦੇ ਜਿਸ ਮੌਤ ਨੇ ਕਹਿੰਦੇ ਸੱਚਮੁੱਚ ਹੋ ਕੇ ਰਹਿਣਾ, ਇੱਕ ਦਿਨ ਕਾਲ ਨੇ ਆਉਣਾ ਆਉਣਾ, ਮੈਂ ਉਹਦੇ ਮਨ ਨੂੰ ਰਾਤਾ ਜੀ ਨੂੰ ਥੋੜ੍ਹਾ ਮਾਤਰ ਵੀ ਲੱਗਦੀ, ਇਹਦਾ ਕਹਿੰਦਾ ਮੈਂ ਰਹਿਣਾ ਹੀ ਨਹੀਂ, ਫਿਰ ਤਦੇ ਰਹਿਣਾ, ਜਾਣਾ ਹੀ ਨਹੀਂ ਇੱਥੋਂ ਦੁਨੀਆਂ ਤੋਂ। ਬਾਬੇ ਮਾਰਗ ਟੇਢਾ ਚੱਲਣਾ, ਸਿੱਧਾ ਪੋ ਛੋੜੋ ਬੂਠਾ ਬੁਣਨਾ। ਕਹਿੰਦੇ ਮੌਤ ਨੂੰ ਚੇਤੇ ਨਹੀਂ ਕਰਦਾ, ਰੱਬ ਨੂੰ ਨਹੀਂ ਚੇਤੇ ਕਰਦਾ, ਰਾਤਾ ਮਾਤਰ ਵੀ ਨੂੰ ਇਹ ਗੱਲ ਨਹੀਂ ਲੱਗਦੀ, ਇਹ ਕਹਿੰਦਾ ਵੀ ਮੈਂ ਤਾਂ ਜਾਣਾ ਹੀ ਨਹੀਂ। ਬਸ ਉਹ ਕੱਟੇ ਮੂੰਹ ਲੱਤਾਂ ਅਡਾ ਅਡਾ ਕੇ ਕਹਿੰਦਾ, ਬਾਬੇ ਮਾਰਗ ਟੇਢਾ ਚੱਲਣਾ, ਸਿੱਧਾ ਛੋੜੋ ਬੂਠਾ ਬੁਣਨਾ। ਇਹਦਾ ਟੇਢਾ, ਹਾਂਜੀ, ਰਸਤਾ ਬਾਮ ਮਾਰਗੀਆਂ ਦੇ ਮਤ ਨੂੰ ਟੇਢੇ ਰਸਤੇ 'ਤੇ ਚੱਲਦਾ, ਉੱਧਰ ਨੂੰ ਦੌੜਾ ਉੱਤੇ ਜਾ ਸਕਦਾ। ਪਰਮਾਤਮਾ ਦੇ ਭਜਨ ਸੁਣਨ ਉੱਤੇ ਜਿਹੜਾ ਰਸਤਾ ਆ, ਹਾਂਜੀ, ਰਸਤੇ ਤੋਂ ਬਿਨਾਂ ਜਿਹੜਾ ਵੀ ਰਸਤਾ ਆ ਉਹ ਬਾਬੇ ਮਾਰਗ ਟੇਢਾ ਰਸਤਾ, ਹਾਂਜੀ, ਸੰਸਾਰ ਦੇ ਰਸਤੇ ਜੀਵ ਟੇਢਾ ਹੋ ਕੇ ਚੱਲ ਰਿਹਾ, ਜਿਹੜਾ ਨਿਸ਼ਕਾਮ ਕਰਮਾਂ ਦੇ ਕਰਨ ਵਾਲਾ ਸਿੱਧਾ ਰਸਤਾ ਉਹਨੂੰ ਛੱਡ ਕੇ ਉਹ ਪੂਠਾ ਬੁਣਨਾ, ਜਿਹੜੇ ਸਕਾਮ ਕਰਮ ਉਹ ਕਰਦਾ, ਸਿੱਧਾ ਵਿਹਾਰ ਛੱਡ ਕੇ ਪੁੱਠਾ ਤਾਣਾ ਤਣਦਾ ਹਰ ਵੇਲੇ, ਹਾਂਜੀ, ਪੁੱਠੀ ਸੋਚ ਆ, ਮਾੜੀ ਸੋਚ ਆ, ਜਿਹਦੇ ਨੂੰ ਮਹਾਂਪੁਰਖ ਰੋਕਦੇ ਉੱਧਰ ਨੂੰ ਮੁੜ ਮੁੜ ਕੇ ਜਾਂਦਾ, ਹਾਂਜੀ। ਅਤੇ ਜਿਹੜਾ ਭਜਨ ਸਿਮਰਨ ਦਾ, ਸੇਵਾ ਦਾ, ਟਹਿਲ ਦਾ, ਸਤਸੰਗ ਦਾ ਰਸਤਾ ਛੱਡ ਕੇ ਦੁਸ਼ਟਾਂ ਨਾਲ ਮਿਲ ਮਿਲ ਕੇ ਮਾਂ ਸ਼ਰਾਬਾਂ ਪੁੱਠੇ ਕੰਮ ਕਰਦਾ, ਚੋਰੀਆਂ ਚਾਰੀਆਂ ਬਦਮਾਸ਼ੀਆਂ ਕਰਦਾ, ਉੱਧਰ ਨੂੰ ਦੌੜ ਦੌੜ ਭੱਜ ਭੱਜ ਕੇ ਜਾਂਦਾ। ਜੇ ਸਰੀਰ ਕਰਕੇ ਨਹੀਂ ਜਾਂਦਾ, ਮਨ ਕੇ ਉਧਰ ਨੂੰ ਮਾੜੇ ਪਾਸੇ ਦੌੜਾ ਰਹਿੰਦਾ ਹਰ ਵੇਲੇ। ਦੋਹਾਂ ਕਿਰਿਆ ਦਾ ਖਸਮ ਪ੍ਰਭ ਸੋਈ, ਜਿਸ ਮੇਲੇ ਨਾਨਕ ਤੋ ਮੁਕਤਾ ਹੋਈ। ਕਿਉਂਕਿ ਜੇ ਤਾਂ ਸੰਗਤ ਚ ਰਹੇ ਉਹ ਮਾੜੇ ਫੁਰਨੇ ਫਿਰ ਦਿਨ ਘੱਟਦੇ ਘੱਟ ਜਾਂਦੇ ਆ, ਤੇ ਜੇ ਸੰਗਤ ਚੋਂ ਨਿਕਲ ਜਾਏ ਉਹ ਮਾੜੇ ਫੁਰਨੇ ਬਲ ਪਵਾ ਕੇ ਫਿਰ ਉਹੋ ਜਿਹਾ ਬਣਾਉਂਦੇ ਆ। ਦੋਹਾਂ ਕਿਰਿਆ ਦਾ ਖਸਮ ਪ੍ਰਭ ਸੋਈ, ਜਿਸ ਮੇਲੇ ਨਾਨਕ ਤੋ ਮੁਕਤਾ ਹੋਈ। ਉੱਧਰ ਉਹ ਨੰਗਲ ਇੱਕ ਡੇਰਾ ਹੁੰਦਾ ਸੀ ਮਹਾਂਪੁਰਖਾਂ ਦਾ, ਅਤੇ ਅਸੀਂ ਉਦੋਂ ਕਾਲਜ 'ਚ ਪੜ੍ਹਦੇ ਹੁੰਦੇ ਸੀ, ਅਤੇ ਉੱਥੇ ਉਹ ਸੇਵਾ ਦਾ ਰਹਿੰਦਾ ਹੁੰਦਾ ਸੀ। ਅਤੇ ਸ਼ਾਇਦ ਸੇਵਾ ਵੀ ਬੜੀ ਕਰਨੀ, ਪਰ ਬਚਨ ਬਚਨ ਮੰਨਣ ਦੀ ਆਦਤ ਘੱਟ ਸੀ, ਅਤੇ ਛੇਤੀ ਪ੍ਰੀਚਾ ਕਰਨੀ ਮਨਮਤ ਜ਼ਿਆਦਾ ਸੀ। ਫਿਰ ਬਸ ਉਹ ਪੈਸਾ ਹਰ ਵੇਲੇ ਪੁੱਠੀ ਸੋਚ ਹੁੰਦੀ ਸੀ। ਫਿਰ ਉਹ ਘਰ ਚਲਾ ਗਿਆ, ਉਹਨੂੰ ਫਿਰ ਅੰਮ੍ਰਿਤ ਵੀ ਚਲਾ ਗਿਆ ਸੀ, ਅਤੇ ਮੂੰਹ ਫਿਰ ਮਨਾਤਾ। ਫਿਰ ਉਹ ਆ ਜਿਹੜਾ ਹੁੰਦਾ ਤਿੰਨ ਪਹੀਆਂ ਵਾਲਾ ਟੈਂਪੂ ਜਿਹਾ, ਇਹ ਚਲਾਉਣ ਲੱਗ ਪਿਆ, ਅਤੇ ਉਹਦੇ ਸਿਗਰਟਾਂ ਵੀ ਪੀਣ ਲੱਗ ਪਿਆ। ਇਹ ਹਾਲ ਹੋ ਜਾਂਦੀ ਹੈ ਸੰਗਤ 'ਚੋਂ ਨਿਕਲ ਕੇ ਬੰਦੇ ਦੀ ਦੁਰਦਸ਼ਾ ਇਹ ਹੁੰਦੀ ਹੈ। ਦੋਹਾਂ ਸਿਰਿਆਂ ਦਾ ਖਸਮ ਪ੍ਰਭ ਸੋਈ, ਜਿਸ ਮੇਲੇ ਨਾਨਕ ਤੋਂ ਮੁਕਤਾ ਹੋਈ। ਹਾਂਜੀ, ਅਤੇ ਤੂੰ ਵੀ ਆ ਗਿਆ ਤਾਂ ਬਚ ਗਿਆ, ਨਹੀਂ ਤਾਂ ਤੇਰਾ ਸਿਰ ਵੀ ਗੋਲ ਗੋਲੇ ਹੋਣਾ ਸੀ। ਦੋਹਾਂ ਸਿਰਿਆਂ ਦਾ ਖਸਮ ਪ੍ਰਭ ਸੋਈ, ਜਿਸ ਮੇਲੇ ਨਾਨਕ ਤੋਂ ਮੁਕਤਾ ਹੋਈ। ਹੁਣ ਇਹ ਦੇਖ ਲਓ, ਪਹਿਲਾਂ ਗੋਲ ਗੋਲ ਸੀ, ਸੰਗਤ ਦੀ ਓਟ ਲਈ ਕਿ ਅੰਮ੍ਰਿਤ ਛਕਦੇ ਆ। ਗੁਰਮੁਖ ਅਤੇ ਮਨਮੁਖ, ਨਿਸ਼ਕਾਮੀ ਸਕਾਮੀ, ਲੋਕ ਪਰਲੋਕ, ਹਾਂਜੀ, ਇਹ ਜਿੰਨੇ ਵੀ ਹੈਗੇ ਆ ਦੋਹਾਂ ਸਿਰਿਆਂ ਦਾ, ਦੋ ਸਿਰੇ ਹੋ ਗਏ ਨਾ, ਦੋਹਾਂ ਸਿਰਿਆਂ ਦਾ ਪਰਮਾਤਮਾ ਆਪੇ ਹੀ ਮਾਲਕ। ਪਾਤਸ਼ਾਹ ਕਹਿੰਦੇ ਆ ਜਿਹਨੂੰ ਆਪਣੇ ਨਾਲ ਮਿਲਾਉਂਦਾ ਉਹ ਮੁਕਤ ਰੂਪ ਹੋ ਜਾਂਦਾ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ। ਇੱਕ ਸਿੱਖ ਨੇ ਆ ਕੇ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਕਿ ਮਹਾਰਾਜ, ਇਹ ਅੱਜ ਫਲਾਨੀ ਜਿਹੜੀ ਔਰਤ ਸੀ ਉਹ ਆਪਣੇ ਪਤੀ ਨਾਲ ਸਤੀ ਹੋ ਗਈ, ਅਤੇ ਦੇਖੋ ਜੀ ਹੁਣ ਨਾਲ ਹੀ ਸੜ ਕੇ ਮਰ ਗਈ ਹੈ। ਬੀਬੀ ਪਤੀ ਵਰਤਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਮਤ ਦਿੰਦੇ ਆ। ਕਾਲਯੁਗ ਮੈਂ ਮੇਰੇ ਆਏ ਸੰਯੋਗ, ਜੇ ਚਿਰ ਆ ਗਿਆ ਅਤੇ ਚਿਰ ਭੋਗ ਹੈ ਭੋਗ। ਕਹਿੰਦੇ ਕਾਲਯੁਗ ਵਿੱਚ ਇਹ ਕਲਾ ਰੂਪੀ ਜਿਹੜਾ ਸੰਸਾਰ ਆ, ਸਾਰੇ ਜੀਵ ਜਿਹੜੇ ਆ ਕਰਮਾਂ ਦੇ ਸੰਯੋਗ ਕਰਕੇ ਮਿਲੇ ਆ। ਪਿਛਲਾ ਕਿਸੇ ਦਾ ਲੈਣ ਦਾ ਆ, ਕਿਸੇ ਦਾ ਦੇਣ ਦਾ ਆ, ਮਿਲਦੇ ਜਿਹੜੇ ਸੰਯੋਗੀ ਕਰਮ ਹੁੰਦਾ ਮਿਲ ਜਾਂਦੇ, ਵਿਯੋਗੀ ਕਰਮ ਹੁੰਦਾ ਵਿਛੜ ਜਾਂਦੇ ਆ। ਹਾਂਜੀ, ਜਿਸ ਚਿਰ ਮੈਨੂੰ ਜਿੰਨਾ ਚਿਰ ਪਰਮਾਤਮਾ ਦੀ ਆਗਿਆ ਹੁੰਦੀ ਹੈ ਉਹਨਾਂ ਚਿਰ ਜਿਹੜੇ ਜੀਵ ਆ ਪਦਾਰਥਾਂ ਨੂੰ ਭੋਗ ਰਿਹਾ ਹੈ। ਜਲੇ ਨਾ ਪਾਈਆ ਰਾਮ ਸੁਨੇਹੀ, ਕਿਰਤ ਸੰਯੋਗ ਸਤੀ ਉੱਠ ਹੋਈ ਰਹਾਓ। ਪਾਤਸ਼ਾਹ ਕਹਿੰਦੇ ਜਿਹੜਾ ਸੁਨੇਹੀ ਰਾਮ, ਉਹ ਪਿਆਰਾ ਜਿਹੜਾ ਰਾਮ ਪਰਮੇਸ਼ਰ ਸਾਰਿਆਂ ਦਾ ਪਤੀ ਮਾਲਕ ਆ, ਕਹਿੰਦੇ ਉਹ ਚੇਖਾ ਦੇ ਉੱਤੇ ਸਾੜਨ ਨਾਲ ਪਰਮਾਤਮਾ ਨਹੀਂ ਪਾਇਆ ਜਾਂਦਾ। ਕਿਰਤ ਕੀਤੇ ਕਰਮਾਂ ਦਾ ਸੰਯੋਗ ਕਰਕੇ ਕਹਿੰਦੇ ਇਹ ਜਿਹੜੀ ਔਰਤ ਸੀ ਉੱਠ ਕੇ, ਹਾਂਜੀ, ਉਹ ਸਤੀ ਹੋ ਗਈ ਹੈ। ਜੋ ਬਾਹਮਣ ਵੀ ਹੁੰਦੇ ਸੀ, ਤੂੰ ਸਤੀ ਹੋ ਜਾ ਤੈਨੂੰ ਸਵਰਗ ਮਿਲ ਜੂਗਾ, ਉਹ ਮਾਲ ਢਾਂਡਾ ਇਹਨਾਂ ਨੇ ਤਾਂ ਆਪ ਸਾਂਭ ਲੈਣਾ। ਕਹਿੰਦੀ ਕਹਿੰਦੇ ਨੇ ਪਿਛਲੇ ਜਨਮ ਵਿੱਚ ਇਸ ਨੂੰ ਸਾੜਿਆ ਹੀ ਹੋਏਗਾ, ਜਿਸ ਕਰਕੇ ਆਪ ਇਹ ਸੜ ਕੇ ਸਤੀ ਹੋ ਗਈ ਹੈ। ਕਹਿੰਦੀ ਕਿਸੇ ਨੂੰ ਸਾੜਿਆ ਉਹ ਹੁੰਦੇ ਇਹਨੂੰ ਕੱਢਣਾ ਪਿਆ। ਜਲੇ ਐਵੇਂ ਨੇ ਤੇਰਾ ਦੂਜੇ ਪਾਸੇ ਜਿਹੜੇ ਧੂਣੀਆਂ ਤਪਾਉਂਦੇ ਆ, ਜਲੇ ਉਹਨੇ ਪੰਜ ਧੂਣੀਆਂ ਤਾਪਣ ਨਾਲ ਵੀ ਪਿਆਰਾ ਪਰਮਾਤਮਾ ਨਹੀਂ ਮਿਲਦਾ। ਕਿਰਤ ਮੈਨੇ ਕਰਮਾਂ ਦੇ ਸੰਯੋਗ ਕਰਕੇ ਜਿਹੜਾ ਜੀਵ ਉੱਠ ਕੇ ਸਤੀ ਮੈਨੇ ਸਤਵਾਦੀ ਹੋ ਗਿਆ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਦੇਖਾ ਦੇਖੀ ਮਨ ਹੱਠ ਜਲ ਜਾਈ ਹੈ, ਫਿਰਿਆ ਸੰਗ ਨਾ ਪਾਵੇ ਬੋਜੋਨ ਹੋਈ। ਕਹਿੰਦੇ ਬਹੁਤ ਸਾਰੀਆਂ ਇਸਤਰੀਆਂ ਦੇਖਾ ਦੇਖੀ ਦੀ ਸੋਰੀ ਸੀ, ਉਹ ਮਨ ਦਾ ਹੱਠ ਕਰਕੇ ਨਾ ਮੁਰਦੇ ਦੇ ਨਾਲ, ਹਾਂਜੀ, ਕਹਿੰਦੇ ਜਲ ਸੜਕ ਸੜ ਜਾਣੀਆਂ ਮਰ ਜਾਣੀਆਂ। ਉਹ ਹੱਠ ਵਾਲੀਆਂ ਜਿਹੜੀਆਂ ਔਰਤਾਂ, ਹਾਂਜੀ, ਪਤੀ ਦੇ ਮੇਲ ਮਿਲਾਪ ਨੂੰ ਨਹੀਂ ਪਾਉਂਦੀਆਂ, ਸਗੋਂ ਬਹੁਤੀਆਂ ਜੂਨਾਂ 'ਚ ਭਵਾਈਆਂ ਜਾਣੀਆਂ, ਭਟਕਦੀਆਂ ਫਿਰਦੀਆਂ ਉਹਦੇ। ਇਸ ਤਰ੍ਹਾਂ ਮਹਾਰਾਜ ਦਾ ਉੱਥੇ ਘੁਮਿਆਰ ਜਿਹਦੇ ਵਿਆਹ ਪਿਆ ਹੈ, ਉਹ ਮੁੰਡਾ ਜਿਹੜਾ ਸੱਪ ਲੜ ਕੇ ਮਰ ਗਿਆ। ਉਹ ਕਹਿੰਦੇ ਵੀ ਹੁਣ ਕਿਵੇਂ, ਉੱਥੇ ਜੰਗਲ ਆਮ ਸੀ ਅਤੇ ਉੱਥੇ ਉਹ ਕਿਸ ਨਾਲ ਇੱਥੇ ਮੁੰਡੇ ਦਾ ਸੰਸਕਾਰ ਕਰਨ ਲੱਗ ਪਿਆ। ਉਹੀ ਲੜਕੀ ਸੀ, ਉਹ ਨਾਲ ਹੀ ਛਾਲ ਮਾਰ ਕੇ ਅਤੇ ਸਤੀ ਹੋ ਗਈ। ਉਹ ਘੁਮਾਰਾਂ ਨਾਲ ਫਿਰ ਉੱਥੇ ਮਟੀ ਬਣਾ ਤੀ, ਅਤੇ ਘੁਮਾਰ ਉਹਨੂੰ ਹੁਣ ਵੀ ਮੰਨਦੇ ਆ ਕਾਫੀ, ਜੀਵੜ ਵੀ ਉੱਥੇ ਘੁਮਾਰ ਆ। ਉਹ ਫਿਰ ਮਹਾਰਾਜ ਹੁਣੀ ਜਿਹੜੇ ਆਏ ਅਤੇ ਜੰਗਲ ਸੀਗਾ ਅਤੇ ਉਹ ਮਟੀ ਸੀ, ਮੀਂਹ ਪੀਣੀ ਹੁਣ ਤੂੰ ਉਹ 'ਚ ਬਹਿ ਜਾਣਾ। ਅਤੇ ਆਮ ਫਿਰ ਹੁੰਦਾ ਸੀ ਉਹ ਜਿਹੜੀ ਸਤੀ ਸੀ, ਆਮ ਬੰਦਾ ਕੋਈ ਜਾਵੇ ਅੱਗ ਦੀ ਲਾਟ ਹੋਣੀ, ਡਰਾ ਕੇ ਡਰਾ ਦੇਣਾ। ਉੱਥੇ ਕਈਆਂ ਨੇ ਕਹਿਣਾ ਵੀ ਜਦੋਂ ਜੰਗਲ ਆ ਉੱਥੇ ਭਜਨ ਕਰੀਏ, ਉਹ ਡਰਾ ਦੇਣਾ। ਅਤੇ ਮਹਾਰਾਜ ਕਹਿੰਦੇ ਆਉਂਦਾ, ਅਤੇ ਮਹਾਰਾਜ ਨੇ ਫਿਰ ਕੀਤਾ ਕਿ ਤੂੰ ਸਤੀ ਹੋਏਗੀ ਗੱਲ, ਕਹਿੰਦੇ ਮੇਰਾ ਗੁਰੂ ਕੋਈ ਹੈ ਨਾ ਅਤੇ ਮਹਾਰਾਜ ਹੁਣੇ ਕਿਰਪਾ ਕਰਕੇ ਉਹਨੂੰ ਸ਼ਾਂਤ ਕੀਤਾ। ਸੋ ਇਸ ਵਾਸਤੇ ਕਹਿੰਦੇ ਕਿ ਕਈ ਵਾਰੀ ਉਹ ਪਰਮਾਤਮਾ ਨੂੰ ਦਿਖਾਉਂਦਾ ਨਹੀਂ, ਉਹਨੂੰ ਕਈ ਚੂਨਾਂ ਦੇ ਵਿੱਚ ਘੁੰਮਣਾ ਪੈਂਦਾ। ਇਸ ਤਰ੍ਹਾਂ ਚਾਹੇ ਉਹ ਧੂਣੀਆਂ ਤਪਾ ਪਾ ਸਰੀਰ ਨੂੰ ਸਾੜਦੇ ਆ, ਜੇ ਮਨ 'ਚੋਂ ਹੰਕਾਰ ਨਾ ਸਾੜਿਆ ਅਤੇ ਫਿਰ ਉਹ ਜੂਨਾਂ 'ਚ ਭਟਕਦੇ। ਅਤੇ ਸੀਲ ਸੰਜਮ ਕਿਰਿਆ ਆਗਿਆ ਮੰਨਿਆ ਕਿਸ ਨਾਰੀ ਕੋ ਦੁੱਖ ਨਾ ਜਮਾਨੇ। ਪਾਤਸ਼ਾਹ ਕਹਿੰਦੇ ਆ ਜਿਹੜੀ ਇਸਤਰੀ ਹਾਂਜੀ ਸੀਲ ਸੁਭਾਵ ਆ, ਜਤ ਸਤ ਵਿੱਚ ਪਤੀ ਵਰਤਾ ਧਰਮ 'ਚ ਕਾਇਮ ਆ ਅਤੇ ਸ਼ਾਂਤ ਸੁਭਾਅ ਆ ਅਤੇ ਸੰਜਮ ਆਪਣੀਆਂ ਇੰਦਰੀਆਂ ਨੂੰ ਵਿਕਾਰਾਂ ਨੂੰ ਜਿੱਤਿਆ ਆ, ਔਰ ਜਿਹੜੇ ਪਰਾਏ ਪੁਰਖਾਂ ਵੱਲੋਂ ਹਾਂਜੀ ਆਪਣੇ ਮਨ ਨੂੰ ਰੋਕ ਕੇ ਉਹ ਆਪਣੇ ਪਤੀ ਦੀ ਆਗਿਆ ਨੂੰ ਮੰਨਦੀ ਹੈ, ਕਹਿੰਦੇ ਐਸੀ ਜਿਹੜੀ ਇਸਤਰੀ ਨੇਕ ਚੱਲਣ ਵਾਲੀ ਹੈ ਉਹਨੂੰ ਜਮਾਨੇ ਦਾ ਇਹ ਜਿਹੜਾ ਭਿਆਨਕ ਸਮੇਂ ਦਾ ਫਿਰ ਦੁੱਖ ਨਹੀਂ ਹੁੰਦਾ। ਕਹੋ ਨਾਨਕ ਜਿਨ ਪਿਰਿਆ ਪਰਮੇਸ਼ੁਰ ਕਰ ਜਾਂਦੇ ਹਾਂ, ਧੰਨ ਸਦੀ ਦਰਗਾਹ ਪਰਵਾਨੇ ਸੀਤਾ ਤੋਂ ਹਾਂਜੀ ਸੀਤਾ ਸੁਵਿਤਰੀ ਤਾਰਾਂ ਦਮੋਦਰੀ ਕਹ ਲਿਆ ਪੰਜ ਸਤੀਆਂ ਮੰਨੀਆਂ, ਹਾਂਜੀ ਇਤਿਹਾਸ ਵਿੱਚ ਇਹਨਾਂ ਦਾ ਨਾਂ ਹੈ। ਅਤੇ ਗੁਰੂ ਨਾਨਕ ਦੇਵ ਘਰ ਵਿੱਚ ਤਾਂ ਬੇਅੰਤ ਸਿੰਘਣੀਆਂ ਹੋਈਆਂ ਜਿਨ੍ਹਾਂ ਨੇ ਆਪਣੇ ਧਰਮ 'ਚ ਰਹਿੰਦਿਆਂ ਹਾਂਜੀ ਪੁੱਤਾਂ ਦੇ ਜਿਹੜੇ ਸੀ ਆਂਦਰਾਂ ਦੇ ਹਾਰ ਗਲਾਂ 'ਚ ਪਾ ਕੇ ਸਵਾ ਸਮਾਂ ਨੂੰ ਪੀਸਣ ਪੀਸੇ, ਪਰ ਆਪਣੇ ਧਰਮ ਜਸ ਵਿੱਚ ਕਾਇਮ ਰਹੀਆਂ, ਉਹ ਬੇਅੰਤ ਹੀ ਬੇਅੰਤ ਆ। ਧੰਨ ਸਦੀ ਦਰਗਾਹ ਪਰਵਾਨੇ ਕਹਿੰਦੇ ਹਨ। ਕਹਿੰਦੇ ਜਿਸ ਇਸਤਰੀ ਨੇ ਆਪਣੇ ਪਤੀ ਨੂੰ ਪਰਮੇਸ਼ੁਰ ਵਾਂਗ ਸ਼ੁੱਧ ਸਰੂਪ ਕਰਕੇ ਜਾਣਿਆ, ਉਹ ਜਿਹੜੀ ਸਤੀ ਹੈ ਪਤੀ ਵਰਤਾ ਧਰਮ ਨੂੰ ਗ੍ਰਹਿਣ ਕਰਨ ਵਾਲੀ ਇਸਤਰੀ ਧੰਨਤਾ ਯੋਗ ਹੈ, ਉਹ ਦਰਗਾਹ 'ਚ ਵੀ ਪ੍ਰਵਾਨ ਹੋਈ ਹੈ, ਇੱਥੇ ਸੰਸਾਰ 'ਚ ਵੀ ਵਡਿਆਈ ਹੁੰਦੀ। ਇਸ ਤਰ੍ਹਾਂ ਸੀਲ ਸਭਾ ਅਤੇ ਸੰਜਮ ਇੰਦਰੀਆਂ ਨੂੰ ਜਨ ਦਮਨ ਕੀਤਾ, ਕਾਬੂ ਕਰ ਲਿਆ, ਵਿਵਹਾਰਾਂ ਤੋਂ ਰੋਕ ਕੇ ਰੱਖਿਆ। ਕਹਿੰਦੇ ਉਹ ਪਤੀ ਦੀ ਆਗਿਆ ਮੰਨਦੀ। ਅਤੇ ਹੁਣ ਇੱਧਰ ਦੂਏ ਪਾਸੇ ਕਹਿੰਦੇ ਉਹ ਮਹਾਤਮਾ ਰੂਪੀ ਜਿਹੜੀ ਜੀਵ ਰੂਪੀ ਇਸਤਰੀ ਜਮਨ ਨੇ ਉਹਨਾਂ ਨੂੰ ਜਮਾਂ ਦਾ ਦੁੱਖ ਨਹੀਂ ਹੁੰਦਾ, ਜਿਹਨਾਂ ਆਪਣੇ ਨਿਰੰਕਾਰ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਹੁਕਮ ਮੰਨ ਕੇ ਆਪਣੀ ਇੰਦਰੀਆਂ ਨੂੰ ਕਾਬੂ ਵਿੱਚ ਰੱਖਿਆ, ਮਨ ਬੁੱਧੀ ਨੂੰ ਵਿਕਾਰਾਂ ਤੋਂ ਰਹਿਤ ਕਰ ਲਿਆ, ਆਤਮਾ ਗਿਆਨ, ਉਹਨਾਂ ਨੂੰ ਜਮਾਨੇ ਦਾ ਦੁੱਖ ਨਹੀਂ ਹੁੰਦਾ, ਜਮਾਨੇ ਜਮਾਂ ਦਾ ਦੁੱਖ ਨਹੀਂ ਹੁੰਦਾ। ਇਸ ਵਾਸਤੇ ਜੰਮਣ ਮਰ ਦਾ ਜਿਹੜਾ ਦੁੱਖ ਇਹ ਵੀ ਨਹੀਂ ਹੁੰਦਾ, ਜਮਾਨੇ ਜਮਾਂ ਦਾ ਵੀ ਦੁੱਖ ਨਹੀਂ ਹੁੰਦਾ, ਸਮੇਂ ਦਾ ਵੀ ਦੁੱਖ ਨਹੀਂ ਹੁੰਦਾ, ਹਰ ਸਮੇਂ ਸ਼ਾਂਤੀ ਰਹਿੰਦੀ। ਪਾਤਸ਼ਾਹਾਂ ਦੇ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣਾ ਪਤੀ ਬਣਾ ਲਿਆ, ਪਰਮੇਸ਼ੁਰ ਨੂੰ ਆਪਣਾ ਪਤੀ ਮਾਲਕ ਸਮਝ ਲਿਆ, ਉਹ ਜਿਹੜੇ ਸਤਵਾਦੀ ਮਹਾਂਪੁਰਖ ਆ ਹਾਂਜੀ, ਉਹ ਫਿਰ ਕਹਿੰਦੇ ਆ ਧੰਨਤਾ ਯੋਗ ਆ ਕਿ ਦਰਗਾਹ ਵਿੱਚ ਵੀ ਉਹ ਪ੍ਰਵਾਨ ਨੀਚ ਹੋ ਜਾਂਦੇ ਆ, ਉਹਨਾਂ ਦਾ ਐਸਾ ਪਵਿੱਤਰ ਜੀਵਨ ਬਣ ਜਾਂਦਾ। ਇਸੇ ਤਰ੍ਹਾਂ ਹੁਣ ਉਹ ਸਿੰਘਣੀਆਂ ਸੀ ਅਤੇ ਮੀਰ ਮਨੁ ਨੂੰ ਗ੍ਰਿਫਤਾਰ ਕਰਕੇ ਸਵਾ ਸਵਾ ਮਨ ਪੀਸਣ ਦੇ ਅਤੇ ਬੱਚਿਆਂ ਨੂੰ ਮਾਰ ਕੇ ਉਹਨਾਂ ਦੀਆਂ ਆਂਦਰਾਂ ਜਿਹੜੀਆਂ ਸੀ ਧੁੱਪ ਕੇ ਗਲਾਂ 'ਚ ਪਾ ਦਿੱਤੀਆਂ ਅਤੇ ਖਾਣ ਨੂੰ ਕੋਈ ਦੇਣ ਨਾ ਕੋਟੜੇ ਮਾਰਨ। ਕਹਿੰਦੇ ਕਿੱਥੇ ਆ ਤੁਹਾਡਾ ਗੁਰੂ ਗੋਬਿੰਦ ਸਿੰਘ? ਉਹ ਕਹਿੰਦੇ ਸਾਡੇ ਨਾਲ ਹੈ, ਫਿਰ ਵੀ ਉੱਥੇ ਮੌਲਵੀ ਬਣਾ ਲੈ। ਕਹਿੰਦੇ ਤੁਸੀਂ ਨਾ ਆਮ ਉਮਰ ਦੇ ਜਿਹੜੇ ਮੁਸਲਮਾਨ ਇਹਨਾਂ ਨੂੰ ਤੁਹਾਡੇ ਨਿਕਾਹ ਪੜ੍ਹਾਏ ਜਾਣਗੇ। ਹੁਣ ਉਹਨਾਂ ਨੇ ਮਹਾਰਾਜ ਦੀ ਅਰਦਾਸ ਕੀਤੀ, ਹੁਣ ਹੁਕਮ ਦੇਣ ਡਿਆ ਅਤੇ ਮਹਾਰਾਜ ਵੀ ਬੇਅੰਤ ਆ, ਇਹਨੇ ਬੇਨਤੀ ਕੀਤੀ ਦਿਰਸਾ ਕੁ ਦਿਨ ਹੋ ਜਾਣੀ ਸੀ ਅਰਦਾਸ। ਉੱਥੇ ਸ਼ਿਕਾਰ ਨਿਕਲਿਆ ਤੂੰ ਮੀਰ ਮਨ ਨੂੰ ਜਿਹੜਾ ਹੁਕਮ ਚਾੜਦਾ ਸੀ ਉਹ ਸ਼ਿਕਾਰ ਨਿਕਲਿਆ, ਘੋੜਾ ਮਗਰ ਭਜਾਇਆ, ਕੋਇਲ ਧੀ ਦੇ ਮੱਥੇ ਦੇ ਵਿੱਚ ਵੱਜੀ ਅਤੇ ਘੋੜਾ ਮਕਾਨਾ ਹੋ ਕੇ ਦੌੜ ਪਿਆ, ਲਗਾਮ ਹੱਥੋਂ ਛੁੱਟ ਗਈ ਅਤੇ ਉੱਤੋਂ ਡਿੱਗ ਪਿਆ ਅਤੇ ਉਹ ਰਕਾਬ ਦੇ ਵਿੱਚ ਪੈਰ ਫਸ ਗਿਆ। ਜਿਉਂ ਘੋੜਾ ਉਹ ਡਰਦਾ ਦੌੜੀ ਗਿਆ ਅਤੇ ਮੀਰ ਮਨੂੰ ਘੜੀਸ ਘੜੀਸ ਕੇ ਮਾਰ ਦਿੱਤਾ, ਮਰ ਗਿਆ, ਬੋਟੀ ਬੋਟੀ ਹੋ ਗਿਆ। ਅਤੇ ਮਹਾਰਾਜ ਨੇ ਕਹਿੰਦੇ ਹੈਗਾ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਸਾਧ ਧਰਮ ਦੀ ਰੱਖਿਆ ਕੀਤੀ, ਪਰ ਜੇ ਯਕੀਨ ਹੋਵੇ ਮਹਾਰਾਜ 'ਤੇ ਮਹਾਰਾਜ ਕਿਰਪਾ ਕਰਦੇ ਆ, ਇਹ ਸਤੀਆਂ ਧੰਨਤਾ ਯੋਗ ਹੈ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ। ਜਿਸ ਵੇਲੇ ਸੱਚੇ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਤਿਆਰੀ ਕਰ ਲਈ ਅਤੇ ਫਿਰ ਮਹਾਰਾਜ ਹਾਂਜੀ ਕਰਨ ਤੋਂ ਬਾਅਦ ਫਿਰ ਗੋਂਦਵਾਲ ਆ ਕੇ ਅਤੇ ਗਲੀ ਬਹਿ ਗਿਆ, ਕਿਉਂਕਿ ਉੱਥੋਂ ਪੋਥੀ ਸਾਹਿਬ ਲਿਆਉਣੇ ਸੀ ਅਤੇ ਮੂਹਣ ਕੋਈ ਪੋਥੀਆਂ ਸੀ। ਬਾਬਾ ਬੁੱਢਾ ਸਾਹਿਬ ਗਿਆ, ਭਾਈ ਗੁਰਦਾਸ ਸਾਹਿਬ ਗਿਆ, ਸਮਾਧੀ ਨਾ ਖੋਲ੍ਹੀ ਅਤੇ ਮਹਾਰਾਜ ਤੋਂ ਉੱਥੇ ਸ਼ਬਦ ਪੜਿਆ, ਮੂਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੂਹਣ ਤੇਰੇ ਸੋਹਣ ਦੁਆਰ, ਜੀਓ ਸੰਤ ਧਰਮਸਾਲਾ। ਜਿਲ੍ਹੇ ਗੌੜੀ ਰਾਗ ਸ਼ਬਦ ਪੜਿਆ ਅਤੇ ਮੂਹਣ ਦੀ ਸਮਾਧੀ ਖੋਲ੍ਹੀ, ਕਹਿਣ ਲੱਗੇ ਭਾਣਜਾ ਕਿਵੇਂ ਆ, ਦਾੜੀ ਵਧਾਈ? ਮਹਾਰਾਜ ਦਾੜੇ ਨੇ ਚਰਨ ਚਾਣ ਲੱਗ। ਕਹਿੰਦੇ ਇਸੇ ਨਿਮਰਤਾ ਨਾਲ ਤੁਹਾਡੇ ਪਿਤਾ ਜੀ ਗੱਦੀ ਲੈ ਗਿਆ, ਹੱਕ ਮੇਰਾ ਬਣਦਾ ਸੀ, ਹੁਣ ਮੇਰੇ ਭਾ ਪੋਥੀ ਸਾਹਿਬ ਹੀ ਹੈ, ਤੁਸੀਂ ਲੈ ਜਾਓ। ਹੈਂ, ਮਹਾਰਾਜ ਨੇ ਮੰਗੀਆਂ ਨਹੀਂ, ਆਪੇ ਲੈ ਆਇਆ ਸੀ ਇਸ ਤੇਰਾ। ਬੇਬੇ ਮਹਾਰਾਜ ਚਾਂਦੀ ਦੀ ਉਹ ਪਾਲਕ ਵਿੱਚ ਲੈ ਕੇ ਹਾਂਜੀ ਜਿੱਥੇ ਰਾਮ ਤਖ਼ਤ ਸਰੋਵਰ ਉੱਥੇ ਪਹੁੰਚੇ, ਉੱਥੇ ਭਾਈ ਗੁਰਦਾਸ ਸਾਹਿਬ ਨੂੰ ਲਿਖਣ ਦੀ ਸੇਵਾ ਦਿੱਤੀ ਅਤੇ ਮਹਾਰਾਜ ਨੇ ਫਿਰ ਗੁਰਬਾਣੀ ਸੰਤਾਂ ਦੇ ਸ਼ਬਦ ਭਗਤਾਂ ਦੇ ਸ਼ਬਦ ਸਾਰੇ ਲਿਖ ਕੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰਕੇ ਅਤੇ ਦਰਬਾਰ ਸਾਹਿਬ ਪ੍ਰਕਾਸ਼ਮਾਨ ਕੀਤਾ ਸੀ। ਇਸ ਵਾਸਤੇ ਫਿਰ ਜਿਹੜੇ ਅੰਮ੍ਰਿਤਸਰ ਪਹੁੰਚ ਗਏ ਦੁੱਖ ਭੰਜਣੀ ਦੇਰੀ ਦੇ ਨਾਲ ਮੰਜੀ ਸਾਹਿਬ ਬੈਠ ਕੇ ਉਸਦੀਆਂ ਨੂੰ ਦਰਸ਼ਨ ਦਿੱਤਾ, ਬੜੇ ਖੁਸ਼ ਹੋ ਕੇ ਅਤੇ ਸੰਗਤਾਂ ਨੂੰ ਤੇ ਸ਼ਬਦ ਸੁਣਾਇਆ, ਕਿਉਂਕਿ ਜਿਸ ਦੁੱਖ ਭੰਜਣੀ ਦੇਰੀ ਆ ਉਹਦੇ ਨਾਲ ਹੀ ਖੜਾ ਸਾਹਿਬ ਬਣਿਆ, ਉੱਥੇ ਪ੍ਰਕਾਸ਼ਮਾਨ ਕੀਤਾ ਸੀ ਪਹਿਲਾਂ ਪੋਥੀਆਂ ਨੂੰ। ਹਰੀ ਰਾਤ ਕੀਰਤਨ ਹੁੰਦਾ ਰਿਹਾ, ਹਰੀ ਦਾ ਜਸ ਕਰਦੇ ਰਹੇ ਅਤੇ ਮਹਾਰਾਜ ਉਸ ਵੇਲੇ ਫਿਰ ਖੁਸ਼ੀ ਵਿੱਚ ਸ਼ਬਦ ਉਚਾਰਿਆ, ਹਮ ਧਨਵੰਤ ਭਗਤ ਸੱਚ ਨਾਏ ਹਰ ਗੁਣ ਗਾਵ ਹੈ ਸਹਿਜ ਸੁਭਾਏ ਰਹੋ। ਕਹਿੰਦੇ ਅੱਜ ਅਸੀਂ ਹਾਂਜੀ ਅਸਲੀ ਧਨ ਵਾਲੇ ਬਣ ਗਏ, ਕਿਉਂਕਿ ਅਸਲੀ ਧਨ ਕਿਹੜਾ? ਪਰਮਾਤਮਾ ਦਾ ਨਾਮ ਰੂਪੀ ਅਸਲੀ ਧਨ ਹੈ। ਇਹਨੂੰ ਪਾ ਕੇ ਅਸੀਂ ਬੜੇ ਧਨਾੜ ਭਾਗਟ ਮੈਨੇ ਧਨਵਾਨ ਬਣ ਗਏ। ਇਹ ਸੱਚਾ ਜਿਹੜਾ ਨਾਮ ਰੂਪੀ ਧਨ ਹੈ ਇਹਨੂੰ ਪਾ ਕੇ ਅਸੀਂ ਧਨਵੰਤ ਮੈਨੇ ਬੜੇ ਧਨਵਾਨ ਬਣ ਗਏ, ਭਾਗਟ ਭਾਗਾਂ ਵਾਲੇ ਹੋ ਗਏ। ਸਹਿਜ ਸੁਰਾ ਕਹਿੰਦੇ ਸੁਤੇ ਸਿਰ ਪਰਮਾਤਮਾ ਦੇ ਗੁਣ ਨੂੰ ਅਸੀਂ ਗਾ ਰਹੇ ਹਾਂ ਰਹੋ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਦਾਨ। ਪਿਓ ਕੌਣ? ਧੰਨ ਧੰਨ ਸਾਹਿਬ ਸ਼੍ਰੀ ਰਾਮਦਾਸ ਜੀ। ਦਾਦੇ ਕੌਣ? ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ। ਪੜਦਾਦੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ। ਸਗਲਦਾਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ। ਇਸ ਵੇਲੇ ਕਹਿੰਦੇ ਇਹਨਾਂ ਚੌਹਾਂ ਪਾਤਸ਼ਾਹ ਦੀ ਜਿਹੜੀ ਸੱਚੀ ਬਾਣੀ ਦਾ ਖਜ਼ਾਨਾ ਖੁੱਲ੍ਹ ਕੇ ਵੇਖਿਆ, ਪੋਥੀਆਂ ਮਹਾਰਾਜ ਸ਼ਬਦ ਸੀਗੇ ਅਤੇ ਕਹਿੰਦੇ ਪਾਠ ਕੀਤਾ, ਕਹਿੰਦੇ ਸਾਡੇ ਮਨ 'ਚ ਆਤਮਕ ਆਨੰਦ ਰੂਪੀ ਨਿਧਾਨਾ ਜਿਹੜਾ ਖਜ਼ਾਨਾ ਸੀ ਪ੍ਰਾਪਤ ਹੋ ਗਿਆ। ਕਹਿੰਦੇ ਇਸੇ ਵਾਸਤੇ ਸਾਡੇ ਮਨ 'ਚ ਨਿਧੀਆਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਕਿ ਬਾਣੀ ਰੂਪੀ ਖਜ਼ਾਨੇ ਦੇ ਵਿੱਚ ਕੀ ਹੈ। ਰਤਨ ਲਾਲ ਜਾਕਾ ਕਛੂਨਾ ਬੋਲ, ਭਰੇ ਭੰਡਾਰ ਫੂਟ ਤੋਲ। ਰਤਨ ਮੈਨੇ ਬਰਾਗ ਦੇ ਜਿਹੜੇ ਬਚਨ ਇਹ ਰਤਨ ਹੈ, ਔਰ ਜਿਹੜੇ ਪ੍ਰੇਮ ਨਾਲ ਸੰਬੰਧ ਰੱਖਣ ਵਾਲੇ ਬਚਨੇ ਲਾਲ ਹੈ, ਜਿਹੜੇ ਭਗਤੀ ਨਾਲ ਸੰਬੰਧ ਰੱਖਣ ਵਾਲੇ ਬਚਨੇ ਮਣੀਆਂ, ਜਿਹੜੇ ਨਾਮ ਸੰਬੰਧੀ ਬਚਨੇ ਹੀਰੇ, ਜਿਹੜੇ ਸੁਰਤਾ ਸੰਬੰਧੀ ਬਚਨੇ ਮੋਤੀ ਹੈ, ਜਿਹੜੇ ਗਿਆਨ ਸੰਬੰਧੀ ਬਚਨੇ ਜਵਾਹਰਾਤ ਆ, ਜਿਨ੍ਹਾਂ ਦਾ ਕਹਿੰਦੇ ਕੋਈ ਮੁੱਲ ਪੈ ਹੀ ਨਹੀਂ ਸਕਦਾ। ਹੀਰੇ ਜਵਾਹਰਾਂ ਦਾ ਮੁੱਲ ਹੈਗਾ, ਇਹਨਾਂ ਦਾ ਕੋਈ ਮੁੱਲ ਹੀ ਨਹੀਂ ਬਚਨ। ਇਸ ਤਰ੍ਹਾਂ ਚੁੱਭ ਗੁਣਾਂ ਨਾਲ ਅਖੂਟ ਮੈਨੇ ਨਾ ਮੁੱਕਣ ਵਾਲੇ ਭੰਡਾਰੇ ਜਿਹੜੇ ਭਰੇ ਪਏ ਆ, ਇਹ ਅਤੋਲ ਮੈਨੇ ਤੋਲਣ ਤੋਂ ਰਹਿਤ ਆ, ਤੋਲਣ ਵਿੱਚ ਨਹੀਂ ਆਉਣ ਵਾਲੇ। ਖਾਵ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਕਹਿੰਦੇ ਗੁਰੂ ਪਿਆਰਿਓ ਬਾਬਾ ਬੁੱਢਾ ਜੀ, ਜੇ ਸਾਨੂੰ ਸੰਤਾਂ ਮਹਾਂਪੁਰਾਂ ਮਿਲ ਕੇ ਖਾਂਦੇ ਹਾਂ, ਖਰਚਦੇ ਹਾਂ, ਅਥਵਾ ਨਾਮ ਜਪਦੇ ਜਪਾਉਂਦੇ ਹਾਂ, ਇਹ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਇਹੋ ਜਿਹਾ ਕਿ ਛੋਟਾ ਘਾਟਾ ਕਦੀ ਆਉਂਦਾ ਹੀ ਨਹੀਂ, ਮੁੱਕਦਾ ਹੀ, ਸਗੋਂ ਵੱਧਦਾ ਹੀ ਜਾਂਦਾ। ਜਿਵੇਂ ਦਰਿਆ ਦਾ ਪਾਣੀ ਅਰ ਕੱਢੀ ਜਾਓ, ਉਨੇ ਪਿੱਛੋਂ ਹੋਰ ਆਈ ਜਾਂਦਾ, ਇਹ ਖਜ਼ਾਨਾ ਮੁੱਕਣ ਵਾਲਾ ਨਹੀਂ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਇਸ ਖਜ਼ਾਨਾ ਲਿਆ ਰਲਾਏ। ਪਾਤਸ਼ਾਹ ਕਹਿੰਦੇ ਇਹਨਾਂ ਨੇ ਮੱਥੇ 'ਤੇ ਸਰੀਰ 'ਤੇ ਲੇਖ ਲਿਖੇ ਆ, ਹੈਂਜੀ ਲਿਖੇ ਲੇਖਾਂ ਨੇ ਫਲ ਦੇਣ ਨੂੰ ਆ ਕੇ ਪ੍ਰਾਪਤ ਹੋਇਆ। ਕਹਿੰਦੇ ਉਹਨਾਂ ਗੁਰਮੁਖਾਂ ਨੂੰ ਇਸ ਖਜ਼ਾਨੇ ਨਾਲ ਮਹਾਰਾਜ ਨੇ ਮਿਲਾ ਲਿਆ, ਜਿਨ੍ਹਾਂ 'ਤੇ ਉਹ ਕਿਰਪਾ ਕਰਦਾ। ਸੋ ਏਸ ਕਹਿੰਦੇ ਜਿਹੜਾ ਐਸਾ ਖਜ਼ਾਨਾ ਉਹਦੇ ਨਾਲ ਮਿਲਾ ਲਿਆ। ਗੌੜੀ ਮਹਲਾ ਪੰਜਵਾਂ, ਡਰ ਡਰ ਮਰਦੇ ਜਬ ਜਾਣੀਆਂ ਦੂਰ, ਡਰ ਦੂਕਾ ਦੇਖਿਆ ਭਰਪੂਰ। ਜਦੋਂ ਪਰਮਾਤਮਾ ਨੂੰ ਹਾਂਜੀ ਜਾਂ ਕਾਲ ਨੂੰ ਮੌਤ ਨੂੰ ਦੂਰ ਜਾਣਿਆ, ਫਿਰ ਕਹਿੰਦੇ ਕਾਲ ਤੋਂ ਡਰ ਡਰ ਕੇ ਮਰਦੇ ਸੀ। ਜਦੋਂ ਪਰਮਾਤਮਾ ਨੂੰ ਸਾਰੇ ਜਾਣ ਲਿਆ ਤਾਂ ਉਹਦਾ ਵਿਆਪਕ ਆ, ਜਮਾਂ ਦਾ ਡਰ ਚੂਕਾ ਉਹ ਵੀ ਦੂਰ ਹੋ ਗਿਆ ਹੈ। ਸਤਿਗੁਰ ਆਪਣੇ ਕੋ ਬਲਿਹਾਰ ਹੈ ਛੋਟ ਨਾ ਜਾਈ, ਸਰ ਪਰ ਸਾਰਾ ਰਹੋ। ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਬਲਿਹਾਰ ਕਰਵਾਉਣ ਜਾਂਦੇ, ਕਿਉਂਕਿ ਮਹਾਰਾਜ ਆਪਣੇ ਧਰਮ ਦੇ ਮੁਤਾਬਕ ਛੱਡ ਨਹੀਂ ਜਾਂਦੇ, ਜਿਹਦੀ ਬਾਂਹ ਫੜ ਲੈਂਦੇ ਆ ਸਰ ਪਰ ਅਵਾਸ਼ ਮੇਲ ਨੂੰ ਧਾਰ ਦਿੰਦੇ। ਜਿਵੇਂ ਭਾਈ ਜੋਗਾ ਸਿੰਘ ਮਹਾਰਾਜ ਕਹਿੰਦੇ ਸੁਣਾ ਵੀ ਨਾਂ ਕੀ ਹੈ? ਕਹਿੰਦੇ ਜੋਗਾ। ਕਹਿੰਦੇ ਕਿਹਦਾ? ਤੁਹਾਡੇ ਜੋਗਾ। ਮਹਾਰਾਜ ਕਹਿੰਦੇ ਅਸੀਂ ਕਿਹੜੇ ਜੋਗੇ? ਉਹ ਨਗਰ ਚਲੇ ਗਿਆ, ਉਹ ਵਿਆਹ ਕਰਨ ਲੱਗੇ, ਤਿੰਨ ਲਾਵਾਂ ਚਿੱਠੀ ਚਲੇ ਗਈ ਕਿ ਪੜ੍ਹਦੇ ਹੀ ਆ ਜਾਣਾ। ਕਹਿੰਦੇ ਮੈਨੂੰ ਤਾਂ ਗੁਰੂ ਦਾ ਹੁਕਮ ਆ ਗਿਆ। ਕਹਿੰਦੇ ਚੌਥੀ ਲਾਮ ਆ ਤੂੰ, ਦੋ ਮਿੰਟ ਦਾ ਕੰਮ ਹੈ। ਕਹਿੰਦਾ ਨਹੀਂ। ਜਿਹੜੇ ਹੁਸ਼ਿਆਰਪੁਰ ਆਇਆ ਉੱਥੇ ਉਹ ਆਪਣੇ ਮਹਿਫਲ ਲੱਗੀ ਹੋਈ ਸੀ ਅਤੇ ਰੰਗ ਰਾਗ ਹੋ ਰਹੇ ਸੀ ਅਤੇ ਫਿਰ ਉਧਰ ਨੂੰ ਮਨ ਖਿੱਚਿਆ ਕਿ ਮਹਾਰਾਜ ਪਹਿਰੇ ਦੇ ਖੜੇ ਖੇਡਦੇ ਕੌਣ ਇਹ ਮੁੜ ਜਾ ਕੇ ਅਤੇ ਕਹਿੰਦੇ ਹਟਦਾ ਨਹੀਂ ਤੂੰ। ਜਿਹੜੇ ਅਨੰਦਪੁਰ ਪਹੁੰਚਿਆ ਕਹਿੰਦੇ ਸੁਣਾ ਬਈ ਉੱਥੇ ਕਹਿੰਦੇ ਗੁਰੂ ਜੋਗਾ ਹੁਣ ਕਿੱਧਰ ਤੁਰ ਪਿਆ ਸੀ? ਪਰ ਜਿਹਨੂੰ ਬਣਾ ਲੈਂਦੇ ਆ ਜੇ ਡੁੱਬਣ ਲੱਗਦਾ ਡੁੱਬਣ ਨਹੀਂ ਦਿੰਦੇ, ਸੰਭਾਲ ਕਰਦੇ ਆ। ਤੇ ਜਿਹੜਾ ਨਗੋਰਾ ਉਹਦੀ ਕਹਿੰਦੇ ਸੰਭਾਲ ਕਰਨੀ। ਇਸ ਵਾਸਤੇ ਸਰਪ੍ਰਮ ਨੇ ਅਵਛ ਮੇਵ ਨੂੰ ਉਤਾਰ ਦਿੰਦੇ। ਦੁੱਖ ਰੋਗ ਸੋਗ ਵਿਸਰਿਆ ਜਬ ਨਾਮ ਸਦਾ ਆਨੰਦ ਜਾਂ ਹਰਗੁਣ ਗਾਮ। ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾਏਗਾ ਨਾ, ਇਹ ਦੁੱਖ ਰੋਗ ਅਤੇ ਸੋਗ ਵੀ ਆ ਕੇ ਇਹਨੂੰ ਵਿਆਪਦੇ। ਪਰਮਾਤਮਾ ਦੇ ਗੁਣਾਂ ਨੂੰ ਗਾਮੇ ਨੇ ਗਾਉਣ ਕਰੇ ਸਦਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਬੁਰਾ ਭਲਾ ਕੋਈ ਨਾ ਕੀ ਜਾਏ, ਛੋੜ ਮਨ ਹਰ ਚੰਨ ਕੀ ਜਾਏ। ਤੂੰ ਗੁਰੂ ਘਰ 'ਚ ਕੁੱਤਾ ਹੋਵੇ ਨਾ, ਲੋਕ ਉਹਨੂੰ ਵੀ ਸਤਿਕਾਰ ਦਿੰਦੇ ਆ। ਹਜ਼ੂਰ ਸਾਹਿਬ ਜਾਓ, ਮਹਾਰਾਜ ਦੇ ਘੋੜੇ ਨੇ ਮਿੱਤਰ ਰੱਖੇ ਆ, ਲੋਕ ਉਹਨਾਂ ਦੀ ਪੂਜਾ ਕਰਦੇ ਆ। ਅਤੇ ਘਰ ਦੇ ਵਿੱਚ ਦੇਖੋ ਜੋ ਹੈਗਾ ਹੀ ਹੈ। ਇਸ ਵਾਸਤੇ ਜਿਹੜੇ ਗੁਰੂ ਘਰ ਨੂੰ ਟੁੱਟ ਜਾਂਦਾ, ਫਿਰ ਉਹ ਪਾਣੀ ਕੌਡੀ ਦਾ ਮੁੱਲ ਨਹੀਂ ਜਾਂਦਾ। ਕੋਈ ਇੱਕ ਮਾਈ ਹੁੰਦੀ ਸੀ ਬੜੀ ਗਰੀਬ, ਉਹਦਾ ਮੁੰਡਾ ਸੀ, ਉਹ ਬੇਨਤੀਆਂ ਕਰੇ ਸਰਦਾਰ ਨੂੰ, ਅਤੇ ਹੈਗਾ ਸੁਨੱਖਾ ਸੀ, ਅਤੇ ਸਰਦਾਰ ਨੇ ਉਹਨੂੰ ਨੌਕਰ ਵਜੋਂ ਰੱਖ ਲਿਆ। ਅੱਛਾ, ਉਹ ਜਵਾਨ ਚੰਗਾ ਸੀ, ਸੂਰਤ ਸੋਹਣੀ ਸੀ, ਸਰਦਾਰ ਨੇ ਜਿਲੇ ਜਾਣਾ ਨਾਲ ਹੀ ਜਾਣੀ। ਉਹ ਸਰਦਾਰ ਨੂੰ ਸਾਹਿਬ ਕਹਿੰਦੇ ਸੀ, ਉਹਨੂੰ ਵੀ ਸਾਹਿਬ ਕਹਿਣ ਲੱਗ ਪਿਆ। ਉਹਨੇ ਵੀ ਖਾਣਾ ਵੀ ਚੰਗਾ, ਪਹਿਨਣਾ ਵੀ ਚੰਗਾ, ਹਾਂਜੀ, ਅਤੇ ਪਦਾਰਥ ਸਰਦਾਰਾਂ ਵਾਲੇ ਮਿਲਣੇ, ਬੜਾ ਸਤਿਕਾਰ ਹੁਣ। ਅਤੇ ਬਸ ਫਿਰ ਉਹ ਹੰਕਾਰ ਹੋ ਗਿਆ ਵੀ ਮੈਂ ਤਾਂ ਹੁਣ ਸਾਹਿਬ ਬਣ ਗਿਆ। ਹਾਂਜੀ, ਇੱਕ ਵਾਰ ਘਰ ਗਿਆ ਸੀ ਸਰਦਾਰ ਨੇ, ਕਿਸੇ ਗੱਲੋਂ ਗੁੱਸੇ ਹੋ ਕੇ ਚਲੇ ਗਿਆ ਘਰ, ਚਾਰ ਕੌਡਾਂ ਕੋਲ ਹੈਗੀਆਂ ਸੀ, ਸੁਨੇਹਾ ਭੇਜਿਆ, ਕਹਿੰਦਾ ਮੈਂ ਸਾਡੇ ਸਰਦਾਰ ਨੂੰ ਕੀ ਜਾਣਨਾ। ਹੈਂ, ਸਰਦਾਰ ਫਿਰ ਦਿਆਲੂ ਸੀ, ਫਿਰ ਸੁਨੇਹਾ, ਫਿਰ ਬਸ ਪੁੱਠਾ ਹੀ ਬੋਲਿਆ। ਫਿਰ ਤੀਜੀ ਵਾਰੀ, ਅਤੇ ਸਰਦਾਰ ਕਹਿੰਦੇ ਹੁਣ ਇਹ ਆਦਤ ਨੂੰ ਧੱਕੇ ਮਾਰ ਕੇ ਕੱਢ ਦਿਓ। ਬਸ ਉਹ ਚਾਰ ਜਿਹੜੇ ਪੈਸੇ ਖਾ ਖੂ ਲਏ, ਜਿਹੜੇ ਹੁਣ ਭੁੱਖਾ ਲਗਾ ਮਰਨ, ਹਾਂਜੀ, ਅਤੇ ਹੁਣ ਕਿੱਥੇ ਜਾਏ। ਹਾਂਜੀ, ਸਰਦਾਰ ਦੇ ਨਾਲ ਹੀ ਬਰਕਤਾਂ ਸੀ, ਮਾਣ ਸਤਿਕਾਰ ਮਿਲਦਾ ਸੀ, ਅਤੇ ਹੁਣ ਫਿਰ ਜਿਹੜੇ ਸਰਦਾਰ ਦਾ ਰੱਥ ਹੈ ਉਹਦੇ ਮੋਹਰੇ ਲਿਟ ਗਿਆ। ਉਹ ਦਿਨ ਹਟੇ ਨਾ, ਕਹਿੰਦੇ ਹੁਣ ਮਾਰੋ ਰੱਖੋ, ਮੇਰੀ ਭੁੱਲ ਬਖਸ਼ ਦਿਓ। ਹਾਂਜੀ, ਉਹ ਕਹਿੰਦੇ ਵੀ ਗੱਲ ਇਹ ਆ ਕਿ ਅਸੀਂ ਚਲੋ ਤੈਨੂੰ ਨਿਆਣਿਆਂ ਵਾਂਗ ਪਾਲਿਆ ਸੀ, ਤੇਰੀ ਰੋਟੀ ਤਾਂ ਬੰਦ ਕਰਦੇ ਨਹੀਂ, ਪਰ ਹੁਣ ਉਹ ਸਤਿਕਾਰ ਨਹੀਂ ਮੁੜ ਕੇ ਮਿਲਣਾ। ਹਾਂਜੀ, ਇਸ ਵਾਰੀ ਕਈ ਵਾਰੀ ਗੁਰੂ ਘਰ 'ਚ ਬੰਦੇ ਨੂੰ ਮਾਣ ਸਤਿਕਾਰ ਮਿਲਦਾ, ਅਸੀਂ ਬਣ ਕੇ ਬਹਿੰਦਾ, ਮੈਂ ਕੁਝ ਬਣ ਗਿਆ, ਜਿਲੇ ਦੇ ਘਰ ਵੱਲ ਦੌੜਦਾ ਕਿ ਕਾਣੀ ਕੌਡੀ ਮੁੱਲ ਨਹੀਂ ਰਹਿ ਜਾਂਦਾ। ਇਸ ਕਰਕੇ ਮਹਾਰਾਜ ਦੱਸਦੇ ਆ, ਦੁੱਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾਮ। ਕਹਿੰਦੇ ਜਦੋਂ ਪਰਮੇਸ਼ਰ ਦਾ ਨਾਮ ਭੁੱਲ ਜਾਏ, ਦੁੱਖ ਵੀ ਰੋਗ ਵੀ ਸੋਗ ਆ ਕੇ ਸਾਰੇ ਵਿਆਪਦੇ। ਪਰਮਾਤਮਾ ਦੇ ਗੁਣਾਂ ਨੂੰ ਗਾਮ ਗਾਉਣੇ ਨਾਲ ਸਦਾ ਆਨੰਦ ਹੁੰਦਾ। ਬੁਰਾ ਭਲਾ ਕੋਈ ਨਾ ਕੀਜੇ, ਛੋੜ ਮਨ ਹਰ ਚੰਨ ਕੀਜੇ। ਜਿਹੜੇ ਗੁਰੂ ਘਰ 'ਚ ਹੁੰਦਾ, ਅਤੇ ਉਹ ਦੇਖ ਲਓ ਸੇਵਾਦਾਰਾਂ ਨੂੰ ਵੀ ਲੋਕ ਮਾਣ ਸਤਿਕਾਰ ਕਰਦੇ ਆ। ਹੈਂ, ਆਪਣ ਗੁਰੂ ਘਰਾਂ ਦੇ ਜਥੇਦਾਰ ਆ, ਕਿੰਨਾ ਲੋਕ ਮਾਣ ਕਰਦੇ ਅਤੇ ਮਹਾਰਾਜ ਦੇ ਸਥਾਨ ਦੇ ਆ ਗ੍ਰੰਥੀਆਂ ਦਾ। ਅਤੇ ਜੇ ਫਿਰ ਗੁਰੂ ਘਰ ਤੋਂ ਬੇਮੁੱਖ ਹੋ ਜਾਏ, ਫਿਰ ਪੁੱਛਦਾ ਕੋਈ ਕਾਣੀ ਕੌਡੀ ਮੁੱਲ ਨਹੀਂ ਰਹਿੰਦਾ। ਅਤੇ ਜਿਹੜੇ ਉਹਦੇ ਗੁਣ ਗਾਉਂਦੇ ਆ, ਸਦਾ ਆਨੰਦ ਰਹਿੰਦਾ। ਬੁਰਾ ਭਲਾ ਕੋਈ ਨਾ ਕਹੀਜੈ, ਛੋਟ ਮਨ ਹਰ ਚੰਨ ਕਹੀਜੈ। ਹਾਂਜੀ, ਇਸ ਵਾਸਤੇ ਕਹਿੰਦੇ ਤੂੰ ਕਿਸੇ ਨੂੰ ਬੁਰਾ ਭਲਾ ਸ਼ਬਦ ਨਾ ਕਹਿ, ਮਨ ਹੰਕਾਰ ਨੂੰ ਛੱਡ ਕੇ ਪਰਮਾਤਮਾ ਦੇ ਚੰਨ ਕਹੀਜੈ ਮੈਨੇ ਫੜ ਲਾ। ਕਹ ਨਾਨਕ ਗੁਰਮੰਤਰ ਚਤਾਰ ਸੁਖਾ ਹੈ ਸਾਚਾ ਦਰਬਾਰ। ਪਾਤਸ਼ਾਹ ਕਹਿੰਦੇ ਆ, ਉਹ ਜਿਹੜਾ ਮਹਾਰਾਜ ਬਖਸ਼ਿਆ ਗੁਰਮੰਤਰ ਹੈ, ਉਹਨੂੰ ਹਰ ਵਿੱਚ ਚਿਤਾਰ ਮੈਨੇ ਚੇਤੇ ਰੱਖ, ਫਿਰ ਸੱਜੇ ਦਰਬਾਰ ਧੁੱਪ ਪਾਏਗਾ। ਗੁਰੂ ਘਰ ਸੁਣੇਗਾ, ਚਲੋ ਭਾਵੇਂ ਡਰ ਪੈ ਨਾ, ਟਾਈਮ ਨਾਲ ਉੱਠੋਗੇ, ਪਾਣੀ ਪੜੋਗੇ, ਨਾਮ ਜਪੋਗੇ, ਕਥਾ ਕੀਰਤਨ ਸਤਸੰਗ ਸੇਵਾ। ਅਤੇ ਘਰ ਦੇ ਵਿੱਚ ਕੀ ਆ, ਉੱਥੇ ਫਿਰ ਉੱਠਣਾ ਵੀ ਟਾਈਮ ਨਾਲ ਨਹੀਂ, ਨਹਾਉਣਾ ਵੀ ਟਾਈਮ ਨਾਲ ਨਹੀਂ, ਨਿਤਨੇ ਵੀ ਟਾਈਮ ਨਾਲ ਨਹੀਂ ਕਰਨਾ। ਬੁੜੀਆਂ ਫਿਰ ਦਵਾਈ ਪਾਈ ਇਹਨੇ ਉੱਠਦਾ ਹੀ ਨਹੀਂ, ਹੈਂ, ਫਿਰ ਉੱਠਣਾ ਕਹਿੰਦੇ। ਇਹ ਬਸ ਉੱਥੇ ਬਹਿ ਗਿਆ ਸ਼ੋਕਰ ਸੰਗਤ ਦੇ ਵਿੱਚ, ਉੱਥੇ ਹੀ ਕਰ ਚੜਿਆ, ਹਾਰ ਥੱਲੇ ਰਹਿ ਜਾਂਦਾ। ਹੈਂ, ਤੇਰਾ ਭਾਣ ਜਿਹਾ ਆਇਆ ਸੀ, ਹੁਣ ਕੀ ਫਟਿਆ ਕੱਟਿਆ ਕੁਛ, ਇਹਨੂੰ ਤੁਰਿਆ ਫਿਰਦਾ ਨਾ। ਕਹੋ ਨਾਨਕ ਗੁਰਮੰਤਰ ਚਿਤਾਰ ਸੁਖਾ ਹੈ ਸਾਚਾ ਦਰਬਾਰ। ਪਾਤਸ਼ਾਹ ਕਹਿੰਦੇ ਆ, ਜੇ ਤੂੰ ਗੁਰੂ ਦੇ ਮੰਤਰ ਨੂੰ ਚਿਤਾਰ ਮੈਨੂੰ ਚੇਤੇ ਰੱਖੇਗਾ ਨਾ, ਤੇ ਸੱਚੇ ਦਰਬਾਰ ਵਿੱਚ ਸੁੱਖ ਪਾਵੇਂਗਾ। ਗੌੜੀ ਮਹੱਲਾ ਪੰਜਵਾਂ, ਜਾ ਕਾ ਮੀਤ ਸਾਜਨ ਹੈ ਸਮੀਆਂ, ਅਤੇ ਸਿਆਣ ਕਹੋ ਕਹੋ ਕਾਫੀ ਸਮੀਆਂ ਸਮੀਆਂ ਮੈਨੇ। ਉਹ ਸਾਰੇ ਸਮਿਆਂ ਹਰ ਜਗ੍ਹਾ ਵਿਆਪਕ ਆ, ਸਮ ਦ੍ਰਿਸ਼ਟੀ ਵਾਲਾ ਪਰਮਾਤਮਾ ਜਿਹੜਾ, ਜਿਹਦਾ ਸੱਜਣ ਮਿੱਤਰ ਆ, ਅਤੇ ਕਹਿੰਦੇ ਇਹ ਗੱਲ ਕਹਿ ਕੇ ਦੱਸੋ, ਉਹ ਜਿਹੜਾ ਵਿਅਕਤੀ ਨੂੰ ਕਾ ਕੀ ਕਮੀ ਹੈ, ਕਿਸ ਪ੍ਰਕਾਰ ਪਦਾਰਥ ਦੀ ਕਮੀ, ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿੰਦੀ। ਸਾਰੀਆਂ ਬਰਕਤਾਂ ਜਿਹੜੀਆਂ ਮਹਾਰਾਜ ਆਪਣੇ ਸੇਵਾਦਾਰਾਂ ਨੂੰ ਦੇਣ ਦਾ, ਕਿਸੇ ਪਦਾਰਥ ਦੀ ਕਮੀ ਨਹੀਂ ਰਹਿਣ ਦਿੰਦਾ। ਹਾਂਜੀ, ਉਹਦੇ ਕੋਲ ਬਿਆਂਤੇ ਬਿਆਂਤ ਪਦਾਰਥ ਹੁੰਦੇ। ਹੁਣ ਘਰਾਂ 'ਚ ਹੁੰਦਾ ਨਾ, ਨਿਆਣਾ ਜਾਂਦਾ ਰੇਹੜੀ 'ਚ ਦੇ ਕੇ ਦਿੱਤੀ ਕੇਲਾ ਦੇ ਰੇਹ ਪੇੜ ਮਾਰੀ, ਕੱਲ੍ਹ ਤੈਨੂੰ ਦਿੱਤਾ ਸੀ। ਜਿਹੜੇ ਗੁਰੂ ਨਾਨਕ ਘਰ ਦੀਆਂ ਬਰਕਤਾਂ ਹੁੰਦੀਆਂ, ਸਾਰੀ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ। ਜਾ ਕੀ ਪ੍ਰੀਤ ਗੋਬਿੰਦ ਕਿਉਂ ਲਾਗੀ, ਦੁੱਖ ਦਰਦ ਭ੍ਰਮਤਾ ਦਾ ਭਾਗੀ ਤੇ ਰਹਾਓ। ਜਿਨ੍ਹਾਂ ਦੀ ਗੋਬਿੰਦ ਪਰਮਾਤਮਾ ਪ੍ਰੀਤੀ ਲੱਗ ਗਈ ਹੈ, ਉਹਨਾਂ ਦਾ ਦੁੱਖ ਦਰਦ ਭਰਮ ਸਾਰਾ ਭਾਗੀ ਮੈਨੂੰ ਦੌੜ ਗਿਆ ਦੂਰ ਹੋ ਜਾਂਦਾ। ਹੁਣ ਘਰਾਂ ਦੀਆਂ ਮਾਈਆਂ ਹੁੰਦੀਆਂ ਨੇ, ਜੇ ਕਿਤੇ ਉਹਨਾਂ ਨੂੰ ਦਾਬੜਾ ਬਣਾ ਤਾ ਅਤੇ ਪਾਈਆ ਬਦਾਮ ਪਾ ਤੇ, ਕਿਤੇ ਛਟਾਂਗ ਠੂਠੀ ਪਾ ਤੀ, ਸੌਂਫ ਪਾ ਤੀ ਛਟਾਂਗ, ਉਹ ਪੰਜਾਹ ਵਾਰੀ ਸੁਣਾਈ ਜਾਣੀ, ਮੈਂ ਤੈਨੂੰ ਇਹ ਬਣਾ ਕੇ ਦਿੱਤਾ ਸੀ, ਹੈਂ ਉਹ ਹੀ ਸੁਣਾਈ ਜਾਣੀ। ਇਹਦਾ ਗੁਰੂ ਨਾਨਕ ਦਾ ਘਰ ਹੀ ਆ ਜਿੱਥੇ ਸਾਰੀਆਂ ਬਰਕਤਾਂ ਹੈਗੀਆਂ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾ ਹੀ ਲਪਟਾਇਓ। ਜਿਹਨਾਂ ਨੂੰ ਕਹਿੰਦੇ ਪਰਮਾਤਮਾ ਦੇ ਨਾਮ ਦਾ ਰਸ, ਰਸ ਕੀ ਸਵਾਦ ਆ ਗਿਆ, ਜਿੰਨੇ ਵੀ ਰਸਾਂ ਵਿੱਚੋਂ ਪਰਮਾਤਮਾ ਦੇ ਨਾਮ ਦਾ ਰਸ ਆਨੰਦ ਆ ਗਿਆ, ਉਹ ਜਿਹੜੇ ਗੁਰੂ ਕਰੇ ਅਨਰਸ, ਜਿਹੜੇ ਹੋਰ ਆ ਜਿਹੜੇ ਰਸ ਕਸ ਆ ਉਹ ਨਹੀਂ, ਕਿ ਉਹਨਾਂ ਚੁਲ ਜਿਹੜੇ ਹੈਗੇ। ਜਾ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਜ਼ਰ ਲੈ ਆਵੇ ਤਲੈ। ਫਿਰ ਜਾ ਕਾ ਜਿਹਨਾਂ ਦਾ ਉਹ ਜਿਹੜੇ ਨਾਮ ਰਸੀ ਗੁਰਮੁਖ ਪਿਆਰੀ, ਉਹਨਾਂ ਦਾ ਕਿਹਾ ਬਚਨ ਹੁਕਮ ਜਿਹੜਾ ਦਰਗਾਹ ਵਿੱਚ ਚੱਲਦਾ ਆ, ਉਹ ਗੁਰਮੁਖ ਜਿਹੜੇ ਫਿਰ ਆਪਣੀ ਨਜ਼ਰ ਹੇਠਾਂ ਕਿਸ ਕੋ ਕਿਹਨੂੰ ਲਿਆਉਂਦੇ, ਭਾਵ ਕਿਸੇ ਨੂੰ ਨਹੀਂ ਲਿਆਉਂਦੇ, ਕਿਉਂਕਿ ਉਹਨਾਂ ਨੂੰ ਕਿਸੇ ਦੀ ਪਰਵਾਹ ਕਰਨ ਦੀ ਕੀ ਲੋੜ ਹੈ, ਕਿਉਂਕਿ ਤੇਤੀ ਗੋੜ ਦੇਵਤੇ ਜਿਹੜੇ ਹਾਂਜੀ ਉਹ ਤਾਂ ਸਹੀ ਨਾ ਇੰਦਰ ਆਦਿਕਾਂ ਨੂੰ ਵੀ ਕੰਗਾਲ ਸਮਝਦੇ ਆ, ਐਡੇ ਬੇਪਰਵਾਹ ਹੋ ਜਾਂਦੇ ਆ। ਸਾਤ ਗਾਂਠ ਤਪੀਨ ਕੀ ਸਾਧਨ ਆਣੇ ਸੰਖ, ਰਾਮ ਅਮਲ ਮਾਤਾ ਫਿਰੇ ਗਿਣੇ ਅੰਦਰ ਉਹ ਰੰਗ, ਐਸੇ ਉਹ ਬਣ ਜਾਂਦੇ ਆ, ਇਸ ਵਾਸਤੇ ਬੇਪਰਵਾਹ ਹੋ ਜਾਂਦੇ ਆ। ਹਾਂਜੀ ਐਸੀ ਵਾਸਤਾ ਹੋ ਜਾਂਦੀ। ਕਹਿੰਦੇ ਬਾਬਾ ਨਾਨਕ ਸਿੰਘ ਜੀ ਦਿੱਲੀ ਚਲੇ ਗਏ, ਉੱਥੇ ਖੂਨੀ ਨਾਲੇ ਸਮਾਧੀ ਲਾ ਲਈ, ਕੀਰਤਨ ਹੋਈ ਗਿਆ। ਇੰਦਰ ਨੇ ਵੀ ਕਿਹਾ ਮੀਂਹ ਪਾਓ, ਅਤੇ ਦੇਖੀਏ ਸਾਧ ਦੀ ਸਮਾਧੀ ਟੁੱਟ ਗਈ ਹੈ। ਅਤੇ ਗੁਰੂ ਗ੍ਰੰਥ ਸਾਹਿਬ ਉਹ ਟੀਨਾ ਦਾ ਕਮਰਾ ਬਣਾਇਆ ਸੀ, ਉੱਥੇ ਪ੍ਰਕਾਸ਼ਮਾਨ ਸੀ, ਮੀਂਹ ਪੈ ਗਿਆ। ਕਹਿੰਦੇ ਮਹਾਰਾ ਹੁਣ ਪੰਜੂੜੀਆਂ ਦੇ ਧਾਮੇ ਬਾਜੀਆਂ ਦੇ ਪੱਖੇ ਖੁੱਲ ਗਏ। ਕਹਿੰਦੇ ਮੂੰਹ ਜਵਾਨੀ ਜਸ ਕਰੀ ਚਲੋ, ਅਤੇ ਸੱਤ ਦਿਨ ਉਹ ਹੋ ਗਿਆ ਹਾਂਜੀ, ਅਤੇ ਮੀਂਹ ਬੰਦ ਹੋ ਗਿਆ। ਕਹਿਣ ਲੱਗੇ ਲਓ ਹੁਣ ਜਿਹੜਾ ਇੰਦਰ ਆ ਉਹ ਵੀ ਹਾਰ ਖਾ ਕੇ ਦੌੜ ਗਿਆ, ਸਾਧ ਦੀ ਸਮਾਧੀ ਨਹੀਂ ਖੁੱਲ ਸਕੇ। ਜਿਹੜੇ ਰੱਬ ਦੇ ਪਿਆਰੇ ਐਸੇ ਬੇਪਰਵਾਹ ਹੋ ਜਾਂਦੇ। ਇਸ ਤਰ੍ਹਾਂ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਅਤੇ ਕਿਸੇ ਬੰਦੇ ਨੂੰ ਫਾਂਸੀ ਦਾ ਹੁਕਮ ਸੁਣਾਉਣਾ, ਅਤੇ ਦਮਦਮਾ ਸਾਹਿਬ ਸਰੋਵਰ ਦੀ ਕਾਰ ਸੇਵਾ, ਮਹਾਰਾਜ ਨੌਵੇਂ ਪਾਤਸ਼ਾਹ ਸਥਾਨ ਦੀ ਸੇਵਾ ਕਰਾ ਰਹੇ ਸੀ, ਅਤੇ ਮਹਾਂਪੁਰਖਾਂ ਨੂੰ ਆ ਗਿਆ ਮਹਾਰਾਜ ਅੱਜ ਮੈਨੂੰ ਫਾਂਸੀ ਸੁਣਾਈ ਜਾਣੀ ਹੈ, ਕਿਰਪਾ ਕਰੋ। ਕਹਿੰਦੇ ਭਾਈ ਨੌਵੇਂ ਪਾਤਸ਼ਾਹ ਸਥਾਨ ਦੀ ਸੇਵਾ ਚੱਲਦੀ ਹੈ, ਤੂੰ ਵੀ ਪੰਜ ਸੱਤ ਟੋਕਰੀਆਂ ਢੋ ਲਾ, ਸੇਵਾ ਕਰ ਲਾ, ਕਾਰ ਦੀਆਂ ਕੱਢ ਲਾ। ਸੇਵਾ ਕਰਕੇ ਚਲੇ ਗਿਆ, ਅਤੇ ਜੱਜ ਹੁਣ ਫਾਂਸੀ ਦੇਖ ਰਿਹਾ, ਥੱਲੇ ਅੱਖਰ ਪੈ ਜਾਂਦਾ ਬਰੀ, ਫੇ ਲਿਖਦਾ ਫੇ, ਫੇਰ ਤਿੰਨ ਵਾਰੀ ਕਹਿੰਦਾ ਵੀ ਕੌਣ ਆ, ਪਤਾ ਨਹੀਂ ਕੌਣ ਹੈ, ਮੇਰੇ ਕਦਮੇ ਮਰੋੜੀ ਜਾਂਦਾ। ਕਹਿੰਦੇ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਚਰਨ ਬੇਨਤੀ ਕਰਕੇ ਆਇਆ ਸੀ। ਕਹਿੰਦੇ ਜਾ ਫਿਰ ਮਹਾਂਪੁਰਖ ਬਖਸ਼ਿਆ ਹੋਣਾ ਸੀ, ਕੀ ਸਜ਼ਾ ਦੇਣੀ। ਫਿਰ ਉਹ ਕਹਿੰਦਾ ਮਹਾਰਾਜ ਇੱਥੋਂ ਤਾਂ ਬਚ ਗਿਆ ਹੁਣ ਪਰਲੋਕ ਜਮਾਂ ਤੋਂ। ਕਹਿੰਦੇ ਹੁਣ ਫੇਰ ਸੇਵਾ ਕਰ ਬਈ, ਇਸ ਕਰਕੇ ਜਿਵੇਂ ਹੁਣ ਕੋਈ ਅਫਸਰ ਹੈ ਉਹਦਾ ਇਲਾਕੇ 'ਚ ਹੁਕਮ ਚੱਲਦਾ, ਲੀਡਰ ਦਾ ਆਪਣੇ ਹਲਕੇ ਚੱਲਦਾ, ਜਿਹੜਾ ਦੇਸ਼ ਦਾ ਰਾਜਾ ਦੇਸ਼ ਚੱਲਦਾ, ਪਰ ਜਿਹੜੇ ਮਹਾਂਪੁਰਖ ਆ ਉਹਨਾਂ ਦਾ ਹੁਕਮ ਦਰਗਾਹ ਤੱਕ ਚੱਲਦਾ। ਐਡੀ ਵੱਡੀ ਤਾਕਤ ਸੰਤਾਂ ਨੂੰ, ਬੰਦਗੀ ਵਾਲਿਆਂ ਨੂੰ ਮਹਾਰਾਜ ਨੇ ਦਿੱਤੀ ਹੋਈ ਹੈ। ਇਸ ਵਾਸਤੇ ਫਿਰ ਕੋਈ ਹੰਕਾਰ ਕਰੇ ਉਹ ਬੇਪਰਵਾਹ ਹੁੰਦੇ ਆ, ਉਹ ਕਿਸੇ ਨੂੰ ਆਪਣੀ ਨਜ਼ਰ ਥੱਲੇ ਨਹੀਂ ਲਿਆਉਂਦੇ, ਭਾਵ ਬੇਪਰਵਾਹ ਰਹਿੰਦੇ, ਕਿਉਂਕਿ ਮਾਲਕ ਉਹਨਾਂ ਦੀ ਪਿੱਠ 'ਤੇ ਖੜ੍ਹਾ ਅਤੇ ਉਹਨਾਂ ਦੀਆਂ ਸਾਰੀਆਂ ਹਾਂਜੀ ਰੱਖਿਆ ਵੀ ਕਰਦਾ, ਕਾਮਨਾ ਵੀ ਪੂਰੀਆਂ ਕਰਦਾ। ਜਾ ਕਾ ਸਭ ਕਿਛ ਸਾਕਾ ਹੋਏ, ਜਾ ਕਾ ਸਭ ਕਿਛ ਸਾਕਾ ਹੋਏ, ਨਾਨਕ ਤਾਂ ਕੋ ਸਦਾ। ਕਹਿੰਦੇ ਜਿਨ੍ਹਾਂ ਦਾ ਪਰਮਾਤਮਾ ਸਾਰਾ ਕੁਛ ਹੀ ਆ, ਸਭ ਕੁਛ ਪਰਮਾਤਮਾ ਨੂੰ ਸਮਝਦੇ ਆ, ਉਹਦੇ ਦਾਸ ਹੋ ਜਾਂਦੇ ਆ। ਪਾਤਸ਼ਾਹ ਕਹਿੰਦੇ ਆ ਉਹਨੂੰ ਸਦਾ ਸੁੱਖ, ਹਮੇਸ਼ਾ ਸੁੱਖ, ਆਤਮਕ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਗੁਰੂ ਮਹਾਰਾਜ ਕਹਿੰਦੇ ਆ ਨਾਨਕ ਸਾਹਿਬ ਕੋ ਸਦਾ ਸੁੱਖ, ਸਦਾ ਸੁੱਖ। ਅਤੇ ਆਮ ਹੁਣ ਜਿਹੜੇ ਮਾਇਆ ਮਿਲ ਗਈ, ਥੋੜ੍ਹੇ ਦਿਨ ਸੁੱਖ ਹੋ ਗਿਆ, ਤੰਦਰੁਸਤ ਸੁੱਖ ਹੋ ਗਿਆ, ਸਦਾ ਸੁੱਖ ਨਹੀਂ ਕਿਸੇ ਨੂੰ, ਕੋਈ ਨਾ ਕੋਈ ਦੁੱਖ ਚਿੰਬੜਿਆ ਰਹਿੰਦਾ। ਕੋਈ ਦੇ ਗੁਰਮੁਖ ਚਾਰੇ ਆ ਉਹਨਾਂ ਨੂੰ ਸਦਾ ਵਾਸਤੇ ਆਤਮਕ ਸੁੱਖ ਪ੍ਰਾਪਤ ਹੋ ਜਾਂਦਾ। ਗੌੜੀ ਮਹੱਲਾ ਪੰਜਵਾਂ, ਜਾ ਕੇ ਦੁੱਖ ਸੁੱਖ ਕੰਮ ਕਰ ਜਾਪੈ, ਤਾਂ ਕੋ ਕਾੜਾ ਕਹਾਂ ਵਿਆਪੈ। ਜਿਹਨਾਂ ਗੁਰਮੁਖ ਪਿਆਰਿਆਂ ਨੇ ਮਨ ਜਾਂ ਮਨ ਜਿਹੜਾ ਦੁੱਖ ਤੋਂ ਇੱਕ ਸਮਾਨ ਕਰਕੇ ਜਾ ਕੇ ਇਹਨਾਂ ਨੇ ਜਾਣ ਲਿਆ। ਫਿਰ ਉਹਨਾਂ ਨੂੰ ਕਹਿੰਦੇ ਕਾੜਾ ਚੋਰਾ ਕਹਾਂ ਵਿਆਪਦਾ ਨਹੀਂ ਵਿਆਪਦਾ, ਉਹਦਾ ਆਨੰਦ ਸਰੂਪ ਤੇ ਰਹਿੰਦੇ ਆ। ਸਹਿਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਜ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਬੰਦ ਬੰਦ ਕੱਟਦੇ ਹੋ, ਪੁੱਛਦੇ ਜਲਾਦ ਤੇ ਅਸੀਂ ਤਾਂ ਹੁਣ ਸੂਬੇ ਦੇ ਹੋਰ ਮਿਲਾਂਗੇ, ਤੁਹਾਨੂੰ ਦੁੱਖ ਨਹੀਂ ਭਾਈ ਸਾਹਿਬ ਈਨ ਮੰਨ ਲਓ, ਹੈ ਮੁਸਲਮਾਨ ਹੋ ਜਾਓ ਆਨੰਦ ਮਾਣੋਗੇ, ਵੱਡੀਆਂ ਪਾਦੀਆਂ ਲੈ ਜਾਣਗੀਆਂ। ਕਹਿੰਦੇ ਸਾਨੂੰ ਬੁਲਾਵਾ, ਅਸੀਂ ਸ੍ਰੀ ਜਗਜੀਤ ਸਾਹਿਬ ਦਾ ਪਾਠ ਕਰਦੇ ਹਾਂ, ਵਿਘਨਾ ਪਾਓ ਸੁਣ, ਤੁਸੀਂ ਆਪਣਾ ਕੰਮ ਕਰੀਏ, ਤੁਸੀਂ ਆਪਣੇ ਮਾਲਕ ਦਾ ਹੁਕਮ ਮੰਨੋ, ਅਸੀਂ ਆਪਣੇ ਮਾਲਕ ਦਾ ਹੁਕਮ ਮੰਨ ਰਹੇ ਹਾਂ। ਸਹਿਜ ਆਨੰਦ ਹਰ ਸਾਧੂ ਮਾਏ ਆਗਿਆਕਾਰੀ ਹਰ ਹਰ ਰਾਜ ਰਾਓ, ਉਹ ਜਿਹੜੇ ਸੰਤ ਮਹਾਤਮਾ ਹਰ ਹਰ ਰਾਜਾ ਜਿਹੜਾ ਪਰਮਾਤਮਾ ਉਹਦੇ ਆਗਿਆ ਕਰੇ, ਹਰ ਵੇਲੇ ਪਰਮਾਤਮਾ ਦੇ ਹੁਕਮ 'ਚ ਰਹਿੰਦੇ, ਔਰ ਪਰਮਾਤਮਾ ਦੇ ਜਿਹੜੇ ਸੰਤ ਆ ਆਪਣੇ ਹਿਰਦੇ ਮਨ ਦੇ ਵਿੱਚ ਸਹਿਜ ਆਤਮਕ ਆਨੰਦ ਅਵਸਥਾ ਵਿੱਚ ਰਹਿੰਦੇ ਆ, ਉਹਨਾਂ ਨੂੰ ਸਦਾ ਇਹ ਆਨੰਦ ਆ। ਜਿਹੜੇ ਪਰਮਾਤਮਾ ਦੇ ਸੰਤ ਆ ਮਨ 'ਚ ਸਹਿਜ ਸੁਭਾਵਿਕ ਤੌਰ 'ਤੇ ਉਹਨਾਂ ਦੇ ਮਨ 'ਚ ਆਨੰਦ ਬਣਿਆ ਰਹਿੰਦਾ, ਕਿਉਂਕਿ ਉਹ ਪਰਮਾਤਮਾ ਆਪ ਉਹਨਾਂ ਸੰਤਾਂ ਦਾ ਆਗਿਆਕਾਰੀ ਹੁਕਮ ਮੰਨਣ ਵਾਲਾ ਬਣ ਜਾਂਦਾ। ਹਾਂਜੀ, ਸੰਤਾਂ ਦੇ ਬਚਨ ਨੂੰ ਮੋੜਦਾ ਹੀ ਨਹੀਂ, ਜਿਹੜੇ ਸੰਤ ਮਹਾਂਪੁਰਖ ਆ ਆਪਣੇ ਮੂੰਹ ਜੋ ਕਹਿੰਦੇ ਆ ਪਰਮਾਤਮਾ ਉਹੀ ਗੱਲ ਉਹਨਾਂ ਦੀ ਪੂਰੀ ਕਰ ਦਿੰਦਾ। ਬਾਬਾ ਜੀ ਸਿੰਘ ਮਹਾਰਾਜ ਹਰ ਕੁਆਰ, ਉਹ ਮਾਤਾ ਤੇਜ ਕੁਰ ਆਈ ਮਹਾਰਾਜ ਬੱਚੇ ਦੀ ਦਾਤ, ਕਹਿੰਦੇ ਜਾਓ ਮਹਾਰਾਜ ਕਿਰਪਾ ਕਰੋ, ਅਤੇ ਬਾਬਾ ਬੂਟਾ ਸ਼ਾਹ ਨੇ ਟਾਂਡੇ ਉੱਤੇ ਉਹ ਕਹਿੰਦੇ ਕਿਰਪਾ, ਅਤੇ ਮਹਾਰਾਜ ਕੋ ਆ ਗਏ। ਮਹਾਰਾਜ ਕਹਿੰਦੇ ਵੀ ਦੋਨੋਂ ਹੀ ਪੂਰੇ ਆ, ਦੋਹਾਂ ਦੇ ਬਚਨ ਹੋ ਜਾਣੇ। ਫਿਰ ਉਹ ਭੈਣ ਭਰਾ ਜੋੜੇ ਜੰਮੇ, ਜਿਹੜੇ ਗੁਰੂ ਨੇ ਨਾਂ ਰੱਖਿਆ, ਬਾਬਾ ਈਸ਼ਰ ਨੇ ਬਚਨ ਦਿੱਤਾ, ਉਹ ਬੀਬੀ ਦਾ ਨਾਂ ਈਸ਼ਰ ਕੌਰ ਰੱਖਿਆ, ਅਤੇ ਬਾਬੇ ਬੂਟੇ ਸ਼ਾਹ ਨੇ ਉਹਦਾ ਨਾਮ ਬੂਟਾ ਸਿੰਘ ਰੱਖਿਆ। ਹਾਂਜੀ, ਉਹ ਅਮੈਰਿਕਾ ਸੀ, ਹੁਣ ਤੋਂ ਦੋਨੋਂ ਮਰ ਗਿਆ। ਸੋ ਇਸ ਵਾਸਤੇ ਇਹ ਆ ਕਿ ਜਿਹੜੇ ਮਹਾਂਪੁਰਖਾਂ ਦੇ ਬਚਨ ਆ ਉਹ ਪੂਰੇ ਹੋ ਜਾਂਦੇ, ਪਰਮੇਸ਼ਰ ਉਹਨਾਂ ਦਾ ਕਿਹਾ ਮੰਨ ਲੈਂਦਾ। ਜਾ ਕੇ ਅਚਿੰਤ ਵਸੈ ਮਨ ਆਏ, ਤਾਂ ਕੋ ਚਿੰਤਾ ਕਥੋਂ ਨਾ ਆਏ, ਜਿਨ੍ਹਾਂ ਦੇ ਮਨ 'ਚ ਅਚਿੰਤ ਚਿੰਤਾ ਨੂੰ ਦੂਰ ਕਰਨ ਵਾਲਾ ਪਰਮਾਤਮਾ ਆ ਕੇ ਵੱਸ ਜਾਂਦਾ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਹੁੰਦੀ ਨਹੀਂ ਕਿ ਮੈਨੂੰ ਦੁੱਖ ਆਊਗਾ, ਮੈਨੂੰ ਐਂ ਹੋਊਗਾ, ਸੰਕਟ ਆਊਗਾ, ਉਹ ਪਰਵਾਹ ਨਹੀਂ ਕਰਦੇ ਇਹਨਾਂ ਗੱਲਾਂ ਦੀ। ਹੈਂ, ਲੋਕਾਂ ਦੀ ਨਿੰਦਿਆ ਦੀ ਪਰਵਾਹ ਨਹੀਂ ਕਰਦੇ, ਸਿੱਧੇ ਪਰਮਾਤਮਾ ਦੇ ਰਾਸਤੇ ਤੁਰੇ ਜਾਂਦੇ। ਲੋਕ ਇਲਾਜ ਇਹ ਵੀ ਵੈਦਿਕ ਇਲਾਜ ਹੈ, ਇਹਨਾਂ ਤੋਂ ਉੱਪਰ ਉੱਠ ਕੇ ਸੇਵਾ ਸਿਮਰਨ ਕਰਦੇ। ਜਾ ਕੇ ਬਿੰਦ ਚੋਂ ਮਨ 'ਤੇ ਭਰਮਾਂ, ਤਾਂ ਕਿ ਕਛੂ ਨਹੀਂ ਡਰ ਜਾਵਾਂ, ਜਿਹਨਾਂ ਦੇ ਮਨ 'ਚੋਂ ਇਹ ਭਰਮ ਨਾਸ਼ ਹੋ ਗਿਆ ਉਹਨਾਂ ਨੂੰ ਕਛੂ ਥੋੜ੍ਹਾ ਮਾਤਰ ਵੀ ਜਮਾਂ ਦਾ ਡਰ ਨਹੀਂ ਹੁੰਦਾ। ਜਾ ਕੇ ਹਿਰਦੇ ਦੀਓ ਗੁਰਨਾਮਾ ਕੌਣ ਨਾਨਕ, ਤਾਂ ਕਿ ਸਗਲ ਨਿਧਾਨ, ਜਿਨ੍ਹਾਂ ਦੇ ਹਿਰਦੇ ਪਰਮਾਤਮਾ ਨੇ ਇਹ ਸੱਤ ਨਾਮ ਰੂਪੀ ਮੰਤਰ ਵਸਾ ਦਿੱਤਾ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਸਾਰੇ ਨਿਧਾਨਾਂ ਨਿਧੀਆਂ ਦੇ ਖਜ਼ਾਨੇ ਜਿਹੜੇ ਉਹ ਪ੍ਰਾਪਤ ਹੋ ਜਾਂਦੇ ਆ। ਗੌੜੀ ਮਹੱਲਾ ਪੰਜਵਾਂ, ਇੱਕ ਸਿੱਖ ਨੇ ਆ ਕੇ ਬੇਨਤੀ ਕਿ ਮਹਾਰਾਜ ਪਰਮਾਤਮਾ ਕਿੱਥੇ ਰਹਿੰਦਾ, ਉਹਦੇ ਰਹਿਣ ਦੀ ਕੋਈ ਵਿਸ਼ੇਸ਼ ਜਗ੍ਹਾ ਹੈ, ਉਹ ਕਿਹੜੀ ਜਗ੍ਹਾ ਹੈ? ਪਾਤਸ਼ਾਹ ਕਹਿੰਦੇ ਅਗਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨ ਵਿਰ ਲੈ ਜਾਂਦਾ। ਉਹ ਜਿਹੜਾ ਅਗਮ ਸਰੂਪੀ ਪਰਮੇਸ਼ਰ ਆ ਉਹਦਾ ਮਨ ਦੇ ਵਿੱਚ ਥਾਨਾ ਮੈਨੇ ਸਥਾਨ ਟਿਕਾਣਾ ਆ ਤੁਹਾਡੇ ਅੰਦਰ ਹੀ ਹੈ, ਪਰ ਸਤਿਗੁਰਾਂ ਦੀ ਕਿਰਪਾ ਨਾਲ ਕਿਸੇ ਗੁਰਮੁਖ ਪਿਆਰੇ ਵਿਰਲੇ ਨੇ ਉਹਨੂੰ ਜਾਣਿਆ। ਸਹਿਜ ਕਥਾ ਕੀ ਅੰਮ੍ਰਿਤ ਕੁੰਟਾ, ਜਿਸ ਹੈ ਪ੍ਰਾਪਤ ਤਿਸ ਲੈ ਪੁੰਚਾ ਰਹੋ। ਸਹਿਜ ਕਥਾ ਜਿਹੜੀ ਗਿਆਨ ਰੂਪੀ ਕਥਾ ਦੇ ਅੰਮ੍ਰਿਤ ਦੇ ਹੈ, ਸ਼ਾਂਤ ਸਰੂਪੀ ਅੰਮ੍ਰਿਤ ਕਥਾ ਦੇ ਕੁੰਟਾ ਮੈਨ ਤਲਾਓ ਕੌਣ ਆ, ਸਰੋਵਰ ਕੌਣ ਆ? ਉਹ ਸੰਤ ਮਹਾਤਮਾ ਹੈ ਜਿਨ੍ਹਾਂ ਨੂੰ ਐਸੇ ਸੰਤ ਜਨ ਪ੍ਰਾਪਤ ਹੋ ਜਾਂਦੇ ਆ। ਕਹਿੰਦੇ ਉਹਨਾਂ ਨੇ ਫਿਰ ਸੰਤਾਂ ਪਾਸੋਂ ਹਾਂਜੀ ਗੁਰੂ ਵਾਲੀ ਬਾਣੀ ਦਾ ਉਪਦੇਸ਼ ਲੈ ਕੇ ਇਹ ਸ਼ਾਂਤ ਸਰੂਪ ਕਥਾ ਦਾ ਜਿਹੜਾ ਆਨੰਦ ਆ ਇਹਨੂੰ ਪਹੁੰਚਾ ਮੈਨੇ ਹੋ ਗਿਆ। ਜਿਨ੍ਹਾਂ ਦੇ ਮੱਥੇ ਦੇ ਉੱਤੇ ਇਹ ਨਿਰੰਕਾਰ ਦੀ ਕਥਾ ਦੀ ਪ੍ਰਾਪਤ ਹੋਣ ਦਾ ਲੇਖ ਲਿਖਿਆ ਆ, ਕਹਿੰਦੇ ਉਹਨਾਂ ਨੇ ਫਿਰ ਸੰਤਾਂ ਪਾਸੋਂ ਕਥਾ ਦਾ ਆਨੰਦ ਭੋਗ ਗਿਆ। ਇੱਕ ਜਾ ਕੇ ਸਿਨੇਮਿਆਂ ਵਿੱਚ ਕਲੱਬਾਂ ਪੱਬਾਂ 'ਚ ਗੰਦੇ ਗੀਤ ਸੁਣਦੇ ਆ, ਹਾਂਜੀ ਨੱਚਣਾ ਟੱਪਣਾ ਦੇਖਦੇ ਆ, ਪਰ ਬਾਣੀ ਦੀ ਕਥਾ ਭਾਗਾਂ ਵਾਲੇ ਆ ਕੇ ਸੁਣਦੇ ਆ। ਅਨਹਤ ਬਾਣੀ ਥਾਨ ਨਿਰਾਲਾ, ਤਾਂ ਕਿ ਧੁਨ ਮੋਹੇ ਗੋਪਾਲਾ। ਇਹ ਸਾਰੇ ਸੰਸਾਰ ਵਿੱਚ ਨਿਰਾਲਾ ਅਸਥਾਨ ਕਿਹੜਾ ਆ? ਉਹ ਹੈ ਸਾਧ ਸੰਗਤ, ਸਤ ਸੰਗਤ ਰੂਪੀ ਸਥਾਨ ਹੈ। ਸਤ ਸੰਗਤ ਰੂਪੀ ਸਥਾਨ ਵਿੱਚ ਉੱਥੇ ਕਹਿੰਦੇ ਅਨਹਤ ਇੱਕ ਰਸ ਨਾਮ ਬਾਣੀ ਦਾ ਜਸ ਉਚਾਰਨ ਹੁੰਦਾ, ਉਹ ਪਰਮਾਤਮਾ ਦਾ ਨਾਮ ਬਾਣੀ ਦੀ ਧੁਨ ਸੁਣ ਕੇ ਜਿਹੜਾ ਗੋਪਾਲ ਪਰਮੇਸ਼ਰ ਉਹ ਵੀ ਮੋਹਿਆ ਜਾਂਦਾ। ਇੱਕ ਰਸ ਨਾਮ ਬਾਣੀ ਇਹ ਜਿਹੜਾ ਸਰੂਪ ਰੂਪੀ ਨਿਰਾਲਾ ਸਥਾਨ ਹੈ, ਇਹਦੀ ਪ੍ਰਾਪਤ ਕਰਾਉਣ ਵਾਲੀ ਹੈ ਜਿਹੜੀ ਮਹਾਰਾਜ ਦੀ ਕਥਾ ਹੈ। ਤੈ ਸਹਿਜ ਤਹਿ ਸਹਿਜ ਅਸਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀਤ ਅੰਤਾ। ਕਹਿੰਦੇ ਉਹ ਸਤਸੰਗਤ ਵਿੱਚ ਸੁੱਤੇ ਸਿੱਧੇ ਅਖਾਰੇ ਮੈਨੇ ਜੋੜ ਮਿਲੇ ਹੁੰਦੇ ਰਹਿੰਦੇ ਆ। ਔਰ ਬੇਅੰਤ ਮਹਾਤਮਾ ਹਾਂਜੀ ਅਨੰਤ ਸਰੂਪ ਜਿਹੜਾ ਪਰਮਾਤਮਾ ਦੇ ਜਸ ਦਾ ਆਚਰਨ ਕਰਦੇ ਆ ਉਹ ਸਤਸੰਗ ਵਿੱਚ ਅਨੰਤਾ ਮੈਨੇ ਬੇਅੰਤ ਹਾਂਜੀ ਪਰਮਾਤਮਾ ਨਿਰੰਕਾਰ ਦੀ ਜਾਗ ਵਿੱਚ ਸੁੱਤੇ ਸਿੱਧ ਅਨੇਕਾਂ ਜੋੜ ਮਿਲੇ ਹੁੰਦੇ ਆ। ਉੱਥੇ ਫਿਰ ਕਹਿੰਦੇ ਜਿਹੜੇ ਸੰਤ ਹਮੇਸ਼ਾ ਪਾਰ ਬ੍ਰਹਮ ਦੇ ਸੰਗੀ ਜਿਹੜੇ ਆ ਆ ਕੇ ਮਹਿਮਾ ਕਰਦੇ ਆ ਉਹਨਾਂ ਦੇ ਦਰਸ਼ਨਦਾਰ ਹੁੰਦੇ ਆ। ਉਹ ਪਾਰ ਪਰਮੇਸ਼ਰ ਦੇ ਸੰਗੀ ਹੈਗੇ ਆ ਸਹਾਇਕ ਆ ਉਹਦੇ ਮਿਲਾਉਣ ਦੇ। ਹਰ ਅਨੰਤ ਸੋਗ ਨੇ ਦੀਆ ਸੋ ਘਰ ਗੁਰੂ ਨਾਨਕ ਦੀਆ। ਕਹਿੰਦੇ ਜਿੱਥੇ ਐਸਾ ਬੇਅੰਤ ਆਨੰਦ ਹੈ ਜਿਹਦੇ ਆਨੰਦ ਦਾ ਵਰਣਨ ਕਰਕੇ ਦੱਸਿਆ ਨਹੀਂ ਜਾਂਦਾ। ਹਾਂਜੀ ਕਿਸੇ ਤਰ੍ਹਾਂ ਦਾ ਉੱਥੇ ਨਾ ਕੋਈ ਫਿਕਰ ਆ ਹਾਂਜੀ ਨਾ ਕੋਈ ਸੋਗ ਆ ਹਾਂਜੀ ਬੀਆ ਹਾਂਜੀ ਦੂਜੇ ਤਰ੍ਹਾਂ ਦਾ ਕੋਈ ਹਰ ਸੋਗ ਹੈ ਹੀ ਨਹੀਂ। ਬੀਆ ਉਹ ਪੈਦਾ ਹੀ ਨਹੀਂ ਹੁੰਦਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਸਤਸੰਗ ਰੂਪੀ ਘਰ ਆ ਉਹ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਦੇਣਾ ਕੀਤਾ ਹੈ। ਜਿੱਥੇ ਜਾ ਕੇ ਹਾਂਜੀ ਦਵੈਸ਼ਵਾਦ ਵੀ ਹੈ ਨਹੀਂ ਦੁਆਪਨ ਹੈ ਹੀ ਨਹੀਂ ਸਾਰਿਆਂ 'ਚ ਇੱਕੋ ਇੱਕ ਨਿਰੰਕਾਰ ਨੂੰ ਦੇਖਿਆ ਜਾਂਦਾ। ਅਦਵੈਤ ਸਰੂਪ ਵਿਰਤੀ ਜਿਹੜੀ ਏਕਤਾਲੀ ਵਿਰਤੀ ਬਣ ਜਾਂਦੀ ਹੈ ਉਹ ਘਰ ਗੁਰੂ ਸਾਹਿਬ ਨੇ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: दही हवा तक हो दही हवा तक अपनी समाधि बिछो
1: ओ हो जही हवा तक।

ਦੇ ਵਿੱਚ ਬੰਦੇ ਨੂੰ ਜਹਾਨ ਵਿੱਚ ਬੰਦਾ ਠੁਕਰਾਵੇ ਨਾ ਬੰਦੇ ਨੂੰ ਜਹਾਨ ਵਿੱਚ ਬੰਦਾ ਠੁਕਰਾਵੇ ਨਾ।

समा तो कोई परी हटावे ना।

ਲੋ ਸੂਰ ਮੈਂ ਬਹਾਦਰ ਡੀਏਵੀ ਕਾਲਜ ਦੇ ਵਿੱਚੋਂ ਲਾਹੌਰ ਵਿੱਚੋਂ ਨਿਕਲੇ ਆ ਕਹਿੰਦੇ ਛੁੱਟੀਆਂ ਹੋ ਗਈਆਂ ਇਹਨਾਂ ਨੂੰ ਰਾਵੀ ਦੇ ਦਰਿਆ ਦੇ ਉੱਤੇ ਇਸ਼ਨਾਨ ਕੀਤੇ ਹਨ ਖੁਸ਼ੀਆਂ ਵਿੱਚ ਬੈਠੇ ਹੈ ਇਸ ਤਰ੍ਹਾਂ ਗੋਲ ਗੋਲ ਬੈਠੇ ਹਨ ਸਾਰੇ ਮੁੰਡੇ ਨੌਜਵਾਨ ਅਤੇ ਵਿਚਾਰਾਂ ਕਰ ਰਹੇ ਆ ਕਹਿ ਰਹੇ ਹਨ ਆਪਾਂ ਅੰਗਰੇਜ਼ ਨੂੰ ਇੱਥੋਂ ਕੱਢਣਾ ਤੇ ਇਹ ਅੰਗਰੇਜ਼ ਆ ਜਿਹੜੇ ਇਹ ਪੋਲੇ ਪੈਰੀ ਆਪਣੇ ਨਿਕਲਣੇ ਨੀ ਇੱਥੋਂ ਲੋ ਸਰਦਾਰ ਭਗਤ ਸਿੰਘ ਅਤੇ ਦੂਸਰੇ ਨੌਜਵਾਨ ਆ ਜਿਹੜੇ ਉਹ ਰਾਵੀ ਦੇ ਦਰਿਆ ਦੇ ਉੱਤੇ ਬੈਠੇ ਹੋਏ ਵਿਚਾਰਾਂ ਜਿਹੜੇ ਕਰੀ ਜਾ ਰਹੇ ਹਨ ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਸੁਖਦੇਵ ਭਗਤ ਸਿੰਘ ਦੇ ਪਰਵਾਨੇ ਭਈ ਰਾਜ ਗੁਰੂ ਸੁਖਦੇਵ ਭਗਤ ਸਿੰਘ ਦੇ ਪਰਵਾਨੇ ਰਾਜ ਗੁਰੂ ਸੁਖਦੇਵ ਭਗਤ ਸਿੰਘ ਦੇ ਪਰਵਾਨੇ ਉਹ ਦਿਨ ਵੀ ਸੋਚਾਂ ਸੋਚਦੇ ਜੋ ਦੇ ਵਰਦਾਨੇ ਉਹ ਦਿਨ ਵੀ ਸੋਚਾਂ ਸੋਚਦੇ ਜੋ ਦੇ ਵਰਦਾਨੇ ਸੋਚਦਾ

ਸੋਚਦੇ ਤੂੰ ਕਿਹੜਾ ਗੁਰਵਾਨੇ

हजार करिए।

0: ਦੀ ਗੱਡੀ ਨੂੰ ਪਹਿਲਾਂ ਬੰਬ ਮਾਰੋ ਸੈਵਨ ਦੀ ਗੱਡੀ ਨੂੰ ਮਾਰਿਓ ਸਿਆਪੇ ਸਾਰੇ ਕਾਲ ਵੱਡੀ ਨੂੰ
1: ਗੋਰਿਆਂ ਦੀ ਜਾਨ ਨੂੰ ਕਰੀਏ ਲਾਲ ਸੁਲਤਾਨ ਨੂੰ ਕਰੀਏ ਲਾਲ ਸੁਲਤਾਨ ਨੂੰ ਕਰੀਏ ਲਾਲ ਸੁਲਤਾਨ ਨੂੰ
0: ਫੇਰ ਮਾਰੋ ਵੱਡੇ ਕੋਟੀ ਸਰਦਾਰਾਂ ਨੂੰ ਪਿੱਲਿਆਂ ਦੇ ਪਿੱਠੂ ਕੌਮ ਦੇ ਗਦਾਰਾਂ ਨੂੰ
1: ਸਾਰੇ ਕਰੀਏ ਸੁਲਤਾਨ ਨੂੰ ਕਰੀਏ ਸੁਲਤਾਨ ਨੂੰ ਕਰੀਏ।

پیٹ جانے بیٹا لٹ لو پھٹا آئے رے جادہ جڑا تو پھٹا

0: ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਅਤੇ ਇਹਨਾਂ ਦੇ ਡਿਊਟੀ ਹੈ ਜਿਹੜੇ ਦੁਰਗਾ ਦੇਵੀ, ਇਹਨਾਂ ਤਿੰਨਾਂ ਦੀ ਡਿਊਟੀ ਹੈ ਜਿਹੜੇ ਉਹ ਲਾਹੌਰ ਵਿੱਚ ਲੱਗ ਗਏ ਵੀ ਤੁਸੀਂ ਮਿਸਟਰ ਸਕਾਟ ਹੈ ਜਿਹੜਾ ਉਸ ਨੂੰ ਮਾਰਨਾ। ਇੱਕ ਡਿਊਟੀ ਕਹਿੰਦੇ ਸਾਹ ਸੁਖਦੇਵ, ਇਹਦੀ ਡਿਊਟੀ ਲੱਗੀ ਹੈ ਵੀ ਸੈਵਨ ਕਮਿਸ਼ਨ ਆ ਜਿਹੜਾ ਉਹ ਆ ਰਿਹਾ ਤੇ ਉਹਦੀ ਰੇਲ ਗੱਡੀ ਹੈ ਜਿਹੜੇ ਉਹ ਤੂੰ ਬੰਬ ਦੇ ਨਾਲ ਉਡਾਉਣੀ ਹੈ। ਕਹਿੰਦੇ ਨੇ ਇਹ ਵਿਉਂਤ ਬਣਾ ਕੇ ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਦੁਰਗਾ ਦੇਵੀ ਇਹਨਾਂ ਦੀ ਡਿਊਟੀ ਲੱਗੀ ਹੈ। ਇਹ ਲਾਹੌਰ ਦੇ ਵਿੱਚ ਕਹਿੰਦੇ ਚੁਬਾਰੇ ਦੇ ਵਿੱਚ ਆ ਕੇ ਰਹਿਣ ਲੱਗ ਪਏ ਹੈ ਤੇ ਸਾਰਾ ਰੁੱਖ ਆ ਜਿਹੜਾ ਵੇਖ ਰਹੇ ਹੈ। ਇਹ ਜਿਹੜਾ ਕਹਿੰਦੇ ਨੇ ਮਿਸਟਰ ਸਕਾਟ ਸੀ ਅੰਗਰੇਜ਼, ਇਹ ਬੜਾ ਦੁਸ਼ਮਣ ਸੀ ਬਾਗੀਆਂ ਦਾ ਤੇ ਇਸ ਨੂੰ ਕਹਿੰਦੇ ਆਪਾਂ ਜ਼ਰੂਰ ਮਾਰਨਾ। ਕਹਿੰਦੇ ਫਿਰ ਕਿਵੇਂ ਕੀਤਾ ਜਾਵੇ? ਰਾਜਗੁਰੂ ਸੀ ਜਿਹੜਾ ਉਸਨੇ ਸਾਧੂਆਂ ਵਾਲਾ ਭੇਸ ਆ ਜਿਹੜਾ ਉਹ ਧਾਰਿਆ ਤੇ ਇਹ ਦਫ਼ਤਰ ਦੇ ਅੱਗੇ ਬਾਰ ਦੇ ਅੱਗੇ ਅੱਗੇ ਕਹਿੰਦੇ ਠਿਕਰੀਆਂ ਵਜਾਉਂਦਾ ਤੁਰਿਆ ਫਿਰਦਾ ਤੇ ਸਰਦਾਰ ਭਗਤ ਸਿੰਘ ਨੂੰ ਆਖਿਆ ਵੀ ਤੂੰ ਇਹਨਾਂ ਆ ਜਿਹੜੇ ਬੂਟੇ ਲੱਗੇ ਹੋਏ ਆ ਇਹਨਾਂ ਵਿੱਚ ਲੁਕ ਕੇ ਬੈਠਣਾ ਤੇ ਜਦੋਂ ਮੈਂ ਇਸ਼ਾਰਾ ਕੀਤਾ ਜਦੋਂ ਆਪ ਦਫ਼ਤਰ ਵਿੱਚੋਂ ਨਿਕਲ ਕੇ ਮੋਟਰਸਾਈਕਲ ਦੇ ਉੱਤੇ ਚੜਿਆ ਤੇ ਮੈਂ ਤੈਨੂੰ ਇਸ਼ਾਰਾ ਕਰੂੰਗਾ ਤੇ ਤੂੰ ਗੋਲੀ ਆ ਜਿਹੜੀ ਉਸ ਨੂੰ ਮਾਰ ਦੇਣੇ। ਇਹ ਸਕੀਮ ਆ ਜਿਹੜੀ ਇਹਨਾਂ ਨੇ ਬਣਾਈ ਹੈ। ਮਿਸਟਰ ਸਕਾਟ ਆ ਜਿਹੜਾ ਦੁਸ਼ਮਣ ਸੀ ਬਾਗੀਆਂ ਦਾ ਇਸ ਨੂੰ ਮਾਰਨਗੇ। ਆਪਾਂ ਕੱਲ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਦਿੱਤਾ ਹੋਇਆ ਸਮਾਂ ਜਿਹੜਾ ਉਹ ਸਮਾਪਤ ਹੋ ਗਏ ਹੈ। ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਿਲੋਂ ਘਰੋਂ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋ ਰਿਹਾ, ਸਾਰੀਆਂ ਸੰਗਤਾਂ ਸਭ ਆਏ ਪਾਏ, ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।
1: ਰਾਮ ਕਲੀ ਮਹਿਲਾ।

ਪਵਨ ਗੁਰੂ ਪਾਣੀ ਸਤਮਾਤ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਬਖਸ਼ੀ ਹੋਏ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਸਮਾਂ ਜਿਹੜਾ ਸੀਮਤ ਹੀ ਹੈ। ਆਪਾਂ ਢਾਡੀ ਸਿੰਘਾਂ ਪਾਸੋਂ ਕੱਲ ਸੁਣ ਰਹੇ ਸੀ ਸੁਬਾਹ ਵੀ ਦੋ ਵੀਰ ਬਹਾਦਰ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਹੈ ਜਿਹੜੀ ਹਟਾਈ, ਦੋ ਹੀ ਸਨ, ਦੋਵੇਂ ਸਰਦਾਰ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਸੀ। ਤੇ ਦੋਹਾਂ ਦਾ ਹੀ ਇਤਿਹਾਸ ਹੈ ਜਿਹੜਾ ਢਾਡੀ ਸਿੰਘ ਹੁਣ ਕਹਿਣ ਲੱਗੇ ਹੈ। ਇਹ ਆ ਦੁਆਬੇ ਦੇ ਬਬਰ, ਜਿਸ ਦੇ ਵਿੱਚ ਹੋਰ ਵੀ ਨੌਜਵਾਨ ਸਨ, ਮਾਝਾ ਮਾਲਵਾ ਰਿਆੜ ਕੇ ਤਿਹਾੜੇ ਦੇ ਹੋਰ ਵੀ ਸਨ, ਵੱਖ ਵੱਖ ਮੀਟਿੰਗਾਂ ਕਰਦੇ ਸਨ ਕਿ ਦੇਸ਼ ਆਜ਼ਾਦ ਹੈ ਜਿਹੜਾ, ਇਸ ਨੂੰ ਕਰਾਉਣਾ ਆਪਾਂ। ਇਹਨਾਂ ਦਾ ਨਾਂ, ਜਥੇਬੰਦੀ ਦਾ ਨਾਂ ਜਿਹੜਾ ਬਬਰ ਰੱਖਿਆ ਗਿਆ। ਆਓ, ਇਹਨਾਂ ਨੇ ਮੀਟਿੰਗ ਕੀਤੀ। ਉਸ ਮੀਟਿੰਗ ਵਿੱਚ ਕਹਿੰਦੇ ਜੈਲਦਾਰ ਆ ਜਿਹੜਾ, ਜੈਲਦਾਰ ਅਤੇ ਉਸ ਨੂੰ ਉਹ ਅੰਗਰੇਜ਼ਾਂ ਦਾ ਟੌਟ ਆ ਬੜਾ, ਤੇ ਉਸ ਨੂੰ ਫਾੜਾ ਜਿਹੜਾ ਭੁਗਤਾਇਆ ਜਾਵੇ। ਪਿੰਡ ਰਾਣੀਪੁਰ, ਇਸ ਪਿੰਡ ਦਾ ਸੀ ਜੈਲਦਾਰ, ਵੀ ਉਹ ਵੱਡਾ ਟੌਟ ਆ ਜਿਹੜਾ ਦੁਆਬੇ ਵਿੱਚ ਉਹ ਹੈ, ਤੇ ਉਸ ਨੂੰ ਫਲ ਭੁਗਤਾਇਆ ਜਾਵੇ ਤੇ ਗੱਡੀ ਚੜਾਇਆ ਜਾਵੇ। ਕਹਿੰਦੇ ਇਸ ਦੇ ਘਰ ਦੇ ਵਿੱਚ ਇੱਕ ਚਿੱਠੀ ਲੈ ਕੇ ਨੌਜਵਾਨ ਰੱਖੇ ਆਏ ਵੀ ਤੈਨੂੰ 8 ਦਿਨਾਂ ਦੇ ਅੰਦਰ ਅੰਦਰ ਗੱਡੀ ਚੜਾ ਦੇਣਾ, ਤੇ ਤੂੰ ਕੋਈ ਪ੍ਰਬੰਧ ਆ ਜਿਹੜਾ ਕਰਨਾ ਤਾਂ ਕਰ ਲੈ। ਇਹ ਚਲਿਆ ਗਿਆ ਚਿੱਠੀ ਲੈ ਕੇ ਅੰਗਰੇਜ਼ ਕੋਲੇ। ਉਸ ਨੇ ਕਿਹਾ ਜਿਹੜੇ ਬਬਰ ਹੈ ਉਹਨਾਂ ਕੋਲ ਦਾ ਪਤਾ ਨੀ ਕੋਈ ਚੀਜ਼ ਹੈ ਜਾਂ ਨਹੀਂ, ਕਿਰਪਾਨਾ ਹੈਗੀ ਹੈ। ਅੰਗਰੇਜ਼ ਨੇ ਕਿਹਾ ਮੈਂ ਤੁਹਾਨੂੰ ਆ ਦੋ ਬਾਡੀਗਾਰਡ ਦਿੰਦਾ ਬੰਦੂਕਾਂ ਵਾਲੇ, ਇਹ ਤੇਰਾ ਹਰ ਵਕਤ ਪਹਿਰਾ ਜਿਹੜਾ ਇਹ ਰੱਖਿਆ ਕਰਨਗੇ, ਤੇ ਤੇਰਾ ਤਾਂ ਕੋਈ ਵਾਰ ਨਹੀਂ ਪਿੰਦਾ ਕਰਦਾ। ਕਹਿੰਦੇ ਦੋ ਗਨਮੈਨ ਮਿਲ ਗਏ, ਬੜਾ ਹੰਕਾਰਿਆ ਸੀ ਇਹ ਤਾਂ ਅੱਗੇ। ਕਹਿੰਦੇ ਬੈਠਾ ਸੱਥ ਦੇ ਵਿੱਚ ਇਹ ਜੈਲਦਾਰ ਅਤੇ ਨੌਜਵਾਨ ਆ ਜਿਹੜੇ, ਹਾਲੇ 6 ਦਿਨ ਹੋਏ ਸੀ। ਇਹਨਾਂ ਦੋ ਨੌਜਵਾਨਾਂ ਦੇ ਵਿੱਚ ਇੱਕ ਤਾਂ ਜੋਗੀ ਬਣ ਗਿਆ, ਪਤਾ ਨੀ ਕਿੱਥੋਂ ਇਸ ਨੇ ਬੀਨ ਸਿੱਖੇ ਤੇ ਕਿੱਥੋਂ ਇਸ ਨੇ ਬੀਨ ਜੋਗੀਆਂ ਵਾਲਾ ਬਾਣਾ ਜਿਹੜਾ ਉਹ ਪਾਲਿਆ। ਅਤੇ ਇੱਕ ਮੁੰਡਾ ਸੀ ਜਿਹੜਾ, ਉਹ ਕਲੰਦਰ ਬਣ ਗਿਆ। ਇਸ ਨੇ ਪਤਾ ਨੀ ਕਿੱਥੋਂ ਦੋ ਬਾਂਦਰ ਆ ਜਿਹੜੇ ਉਹ ਲਏ ਹਨ, ਇੱਕ ਪਤਾ ਡਿਬ ਡਿਬ ਜੇ ਜਿਹੜੇ ਵਜਾਉਂਦੇ ਹੁੰਦੇ ਆ, ਮਦਾਰੀ ਜਿਹਾ ਬਣ ਗਿਆ, ਕਲੰਦਰ ਜਿਹਾ ਬਣ ਗਿਆ। ਦੋ ਬਾਂਦਰ ਇਸ ਨੇ ਲੈ ਲਏ ਆਪਣੇ ਕੋਲੇ, ਬਾਂਦਰ ਤੇ ਬਾਂਦਰੀ, ਤੇ ਚਲੇ ਗਏ ਉਹਦੇ ਪਿੰਡ ਦੇ ਨੇੜੇ। ਪਤਾ ਲੱਗ ਗਿਆ ਵੀ ਬੈਠਾ ਸੱਥ ਦੇ ਵਿੱਚ ਜੈਲਦਾਰ, ਤੇ ਜਿਹੜਾ ਜਿਥੋਂ ਜੋਗੀ ਬਣਿਆ ਸੀ ਉਹ ਕਹਿਣ ਲੱਗਿਆ ਲਵੀ ਤੂੰ ਇਉਂ ਕਰ ਕਲੰਦਰਾ, ਇੱਥੇ ਰਾਹ ਦੇ ਉੱਤੇ ਨਾ ਜਿਹੜਾ ਪਿੰਡ ਨੂੰ ਰਾਹ ਜਾਂਦਾ ਸੀ, ਇਹਦੇ ਉੱਤੇ ਜਾ ਕੇ ਇੱਥੇ ਪਹਿਰਾ ਲਾ ਲਾ, ਤੂੰ ਕੋਈ ਇਕੱਲਾ ਸਿਪਾਹੀ ਆ ਜਿਹੜਾ ਉਹ ਅੰਦਰ ਨਾ ਆ ਜਾਵੇ। ਤੇ ਮੈਂ ਚੱਲਿਆ ਸੱਥ ਦੇ ਵਿੱਚ ਤੇ ਦੀਨ ਦੇ ਲਹਿਰੇ ਸੁਣਾਉਣਾ ਜਾ ਕੇ ਜੈਲਦਾਰ ਨੂੰ। ਚਲਿਆ ਗਿਆ ਦੀਨ ਵਜਾਉਂਦਾ, ਇਸ ਨੂੰ ਪਤਾ ਤਾਂ ਲੱਗ ਗਿਆ ਸੀ ਵੀ ਜੈਲਦਾਰ ਬੈਠੇ ਇੱਕ ਪਾਸੇ ਤੇ ਕੋਲ ਕੋਲੀ ਕੱਟ ਬੈਠੇ ਹੈ। ਇਹ ਕਹਿੰਦੇ ਲਹਿਰੇ ਵਜਾਉਂਦਾ ਦੀਨ ਦੇ ਆਸੇ ਪਾਸੇ ਨਾਥ ਬਣ ਕੇ ਤੁਰਿਆ ਫਿਰਦਾ ਪਿੰਡ ਦੇ, ਤੇ ਜੈਲਦਾਰ ਦੇ ਨਜ਼ਰ ਪੈ ਗਿਆ ਜੀ, ਆਵਾਜ਼ ਮਾਰੇ ਕਹਿੰਦੇ ਉਹ ਜੋਗੀ ਆ ਕਿਉਂ ਚੁਟਕੀ ਆਖਿਆ ਮੰਗਦਾ ਮੁਰਦਾ। ਆ ਜੈਲਦਾਰ ਨੂੰ ਲਹਿਰੇ ਸੁਣਾ ਦੀਨ ਦੇ ਕੋਈ ਸੱਪ ਵਸਾ, ਤੇ ਇਹ ਆ ਗਿਆ ਕੋਲੇ, ਕਹਿਣ ਲੱਗਿਆ ਜੈਲਦਾਰਾ ਸੱਪ ਵਸਾਵਾਂ? ਹਾਂ। ਕਹਿੰਦਾ ਨਾਥਾਂ ਨੇ ਕੋਈ ਸੇਵਾ ਵੀ ਕਰੇਗਾ? ਕਹਿੰਦਾ ਸੇਵਾ ਬਤੇਰੀ ਕਰੂੰਗਾ, ਤੂੰ ਵਿਖਾ ਆਪਣਾ ਨਾਗ ਵਿਖਾ, ਕੋਈ ਰਾਗ ਸੁਣਾ, ਬੀਨਾ ਬੀਨ ਸੁਣਾ। ਕਹਿਣ ਲੱਗਿਆ ਬੀਨ ਸੁਣਾਵਾ, ਬੀਨ ਰਾਗਾਂ ਵਿੱਚ ਸੁਣਾਵਾ ਕਿ ਫਿਰ ਫਿਲਮੀ ਤਰਜਾਂ ਵਿੱਚ? ਇਹ ਕਹਿਣ ਲੱਗਿਆ ਰਾਗਾਂ ਵਿੱਚ ਹੀ ਸੁਣਾ, ਰਾਗਾਂ ਵਿੱਚ। ਕਹਿਣ ਲੱਗਿਆ ਰਾਗ ਜਾਣਦਾ ਵੀ ਹੈ? ਕਹਿੰਦਾ ਰਾਗ ਮੈਂ ਛੋਟਾ ਹੁੰਦਾ ਲਾਹੌਰ ਦੇ ਕੰਜਰਾਂ ਨਾਲ ਰਿਹਾ, ਲਾ ਰਾਗ ਮੈਨੂੰ ਬਥੇਰੇ ਆਉਂਦੇ ਹੈ, ਤੇ ਰਾਗਾਂ ਵਿੱਚ ਹੀ ਸੁਣਾ। ਕੋਲੇ ਬੈਠੇ ਕਹਿਣ ਲੱਗਿਆ ਮੇਰੇ ਕੋਲ ਸੱਪ ਵੀ ਬੜੇ ਹਨ, ਮੇਰੇ ਕੋਲ ਸੱਪ ਵੀ ਬੜੇ ਹੈ। ਕਹਿੰਦਾ ਸੱਪਾਂ ਦੇ ਦਰਸ਼ਨ ਕਰਾ ਦੇ। ਹੁਣ ਕੋਲੇ ਹੀ ਅਜੇ ਬਾਡੀ ਗਾਰਡ ਆ ਜਿਹੜੇ ਉਹ ਬੈਠੇ ਹਨ, ਤੇ ਕਹਿਣ ਲੱਗੇ ਆ
ਕਿ ਮੇਰੇ ਕੋਲੇ ਸੱਪ ਵੀ ਹੈਗੇ ਹੈ ਤੇ ਮੇਰੇ ਕੋਲੇ ਇੱਕ ਖਪਰਾ ਸੱਪ ਹੈ, ਉਹਦੇ ਦਰਸ਼ਨ ਕਰਾਵਾਂ, ਦੁਆਬੇ ਦਾ ਸੱਪ ਹੈ ਤੇ ਇਹ ਤੇ 6 ਦੰਦ ਹੈ, ਇੱਕ ਮੇਰੇ ਕੋਲੇ ਕਾਲਾ ਸੱਪ ਹੈ, ਇਹ ਇਸ ਦੇ ਇਹ ਕਾਲਾ ਸੱਪ ਡਾਂਸ ਬੜਾ ਕਰਦਾ ਹੈ। ਇੱਕ ਕਹਿੰਦਾ ਮੇਰੇ ਕੋਲੇ ਹੋਰ ਸਪਣੀ ਹੈ, ਲਾਗਣੀ ਹੈ, ਇਹ ਕਹਿੰਦੇ ਬੜੇ ਯਤਨਾਂ ਨਾਲ ਫੜ ਕੇ ਲਿਆਂਦੀ ਹੈ, ਇਹਦੇ 28 ਦੰਦ ਹੈ। ਦੱਸੋ ਦਰਸ਼ਨ ਕਰਾਵਾਂ, ਕਹਿੰਦਾ ਇੱਕ ਮੇਰੇ ਕੋਲ, ਕਹਿੰਦਾ ਜੈਲਦਾਰਾ ਤੂੰ ਮੰਗਿਆ ਮੈਂ ਕਿ ਨਹੀਂ, ਕਹਿੰਦਾ ਨਹੀਂ ਹਾਲੇ ਦਾ ਵਿਆਹ ਮੈਂ ਕਰਾਉਣਾ ਹੀ ਨਹੀਂ, ਕਿਉਂਕਿ ਜਿੰਨਾ ਚਿਰ ਬਾਬਰ ਹੈ ਜਿਹੜੇ ਇਹ ਨਹੀਂ ਮੁਕਦੇ ਗੇ। ਇਹ ਕਹਿੰਦੇ ਆ ਵੀ ਤੁਸੀਂ 10 ਬੰਦੇ ਜਾਣਦੇ ਜਾਓ, ਮੈਂ ਤਾਂ ਕਹਿੰਦਾ 500 ਬੰਦਾ ਲਿਜਾਣਾ ਤੇ 500 ਕਹਿੰਦਾ 250 ਅੰਗਰੇਜ਼ ਤੇ 250 ਦੇਸੀ ਬੰਦਾ, ਆਪਾਂ ਨੂੰ ਦੇਸੀ ਬੰਦੇ ਦੱਸੇ। ਕਹਿਣ ਲੱਗਿਆ 500 ਬੰਦਾ ਲਿਜਾਊਂਗਾ ਮੈਂ, ਮੁੱਕਣ ਵਾਲੇ ਹੀ ਹੈ। ਕਹਿੰਦਾ ਇੱਕ ਮੇਰੇ ਕੋਲ ਜੈਲਦਾਰਾ ਸੁਰਮਾ ਵੀ ਹੈ, ਇਹ ਸੁਰਮਾ ਐਸਾ, ਇੱਕ ਕਹਿੰਦਾ ਮੇਰੇ ਕੋਲ ਗਿੱਦੜ ਸਿੰਘੀ ਵੀ ਹੈ ਜਿਹਨੂੰ ਮੈਂ ਸੁਣਾ।

ਉਹਨੇ ਸਾਰੇ ਦੱਸਣ ਲੱਗ ਪੈਂਦੇ ਆ। ਇੱਕ ਵਾਰੀ ਅੱਖਾਂ ਵਿੱਚ ਪਾਇਆ ਹੋਇਆ ਕਹਿੰਦਾ ਦੋ ਮੀਲ ਤਾਂ ਇਹ ਬੰਦੇ ਆ ਜਿਹੜੇ ਉਹ ਦੱਸਣ ਲੱਗ ਪੈਂਦੇ ਆ। ਹੁਣ ਇਹ ਜਿਹੜੇ ਜਿਨ੍ਹਾਂ ਜਿਹੜੇ ਸੀਗੇ ਸਿਪਾਹੀ ਉਹ ਕਹਿਣ ਲੱਗੇ ਸਾਨੂੰ ਤਾਂ ਪਹਿਲਾਂ ਸੁਰਮਾ ਹੀ ਪਾ ਲੈਂਦੇ, ਕਹਿੰਦਾ ਸੁਰਮਾ ਫੇਰ ਪਾ ਲਿਓ, ਸਾਰਾ ਦਿਨ ਪਿਆ ਫੇਰ ਪਾ ਲਿਓ ਸੁਰਮਾ। ਕਹਿੰਦੇ ਨਹੀਂ ਸਾਨੂੰ ਤਾਂ ਪਹਿਲਾਂ ਸੁਰਮਾ ਹੀ, ਇਹਨਾਂ ਨੇ ਦੋਵਾਂ ਦੀ ਅੱਖਾਂ ਸੁਰਾਈ ਸੁਰਾਈ ਪਾ ਦਿੱਤਾ। ਇਹ ਕਹਿੰਦੇ ਜੋ ਵੀ ਆ ਇਹ ਲੱਗਦਾ ਬੜਾ। ਕਹਿਣ ਲੱਗਿਆ ਇਹਨੇ ਹੁਣ ਇਹ ਸੁਰਮਾ ਕਿਹੜਾ ਸੀਗਾ, ਮਿਰਚਾਂ ਪੀ ਕੇ ਰੱਖੀਆਂ ਸੀ। ਗੱਲ ਚ ਕਹਿਣ ਲੱਗਿਆ ਲੈ ਪੁੱਤ ਤੁਸੀਂ ਤਾਂ 2 ਘੰਟੇ ਆਰਾਮ ਕਰੋ ਨਾ, ਲਓ ਸਾਰ ਸਾਰੀ ਫੈਸਲੇ ਦਾ ਢੋਲ ਵੱਜਿਆ, ਜਮਾਂ ਨੇ ਕਿੱਦਾਂ ਪਾਇਆ, ਮੌਤ ਨੇ ਜਾਇਦਾਦ ਦੇ ਸਿਰ ਤੇ ਕਰਕੇ ਬੋਲੀਆਂ ਪਾਈਆਂ, ਸਿਵਿਆਂ ਦਾ ਭੂਤਨਾ ਆਮ ਸੱਤ ਦੇ ਵਿਚਾਲੇ ਘੱਗਰਾ ਪਾ ਕੇ ਨੱਚਿਆ, ਦੀਨ ਦਾ ਆਖਰੀ ਨਹਿਰਾ ਵੱਜਿਆ, ਕਾਲੇ ਨਾਗ ਨੇ ਆਪਣੇ ਅੰਗਰੇਜ਼ੀ ਡਾਂਸ ਕੀਤਾ। ਲੋਵੇ ਜੋ ਵੀ ਬਣੇ ਮੁੰਡੇ ਨੇ, ਜੋ ਵੀ ਬਣੇ ਮੁੰਡੇ ਢੋਲੇ ਵਿੱਚੋਂ ਨਿਕਲੇ ਅੱਗ ਦੇ ਨਜ਼ਾਰੇ, ਜੈਲਦਾਰ ਦੇ ਮੰਗਣੇ ਦਾ ਗੁੜ ਹੇ ਕਿਉਂ ਵੰਡਿਆ।

ਬਰੀ ਸਾਡੀ ਦਾਦਾ ਕਰਦੇ ਦੁੱਖ ਬਰੀ ਬਣਦੇ ਗੋਲ ਮਿੰਟ ਦੇ ਯਾਰ ਬਣਦੇ ਗੋਲ ਮਿੰਟ ਦੇ ਯਾਰ ਉਹਨਾਂ ਤੋਂ ਇੱਕ ਜੋਗੀ ਬਣ ਗਿਆ ਉਹਨਾਂ ਤੋਂ

0: ਇਸ ਲਈ ਜਿਹੜੇ ਦੋ ਬਾਡੀਗਾਰਡ ਸੀ ਉਹਨਾਂ ਦੀਆਂ ਵਰਦੀਆਂ ਲਵਾ ਲਈਆਂ, ਕਹਿੰਦਾ ਚਲੇ ਜਾਓ। ਤੇ ਬਾਹਰ ਬੈਠਾ ਸੀ ਜਿਹੜਾ ਕਲੰਦਰ ਬਣਿਆ ਹੋਇਆ, ਦੋ ਬਾਂਦਰ ਸੀ ਇਹਦੇ ਕੋਲੇ ਸਿਪਾਹੀ ਆ ਜਿਹੜੇ ਦੋ ਲੰਘਣ ਲੱਗੇ ਆ ਪਿੰਡ ਵਿੱਚ ਨੂੰ। ਕਹਿੰਦਾ ਕਿੱਧਰ ਚੱਲਿਆ ਹੋਏ? ਕਹਿੰਦੇ ਤਾਂ ਚੱਲੇ ਜੈਲਦਾਰ ਕੋਲੇ। ਕਿਵੇਂ ਆ? ਕਹਿੰਦੇ ਪਾਲਾ ਜਿਹਾ ਹੈਗਾ, ਠੰਡ ਜੀ ਆ, ਤਾਂ ਕਰਕੇ ਚੱਲਿਆ। ਕਹਿੰਦੇ ਜੈਲਦਾਰ ਤਾਂ ਹੈ ਨੀ ਗਾ ਪਿੰਡ ਵਿੱਚ। ਕਹਿੰਦਾ ਆ ਜਾਓ, ਮੈਂ ਵੀ ਤੁਹਾਡੇ ਆਸਰੇ ਤੇ ਹੀ ਬੈਠਾ ਇੱਥੇ, ਤੁਹਾਨੂੰ ਖੇਡਾਂ ਵਿਖਾ ਦੇਵਾਂ। ਕਹਿੰਦਾ ਤੁਹਾਨੂੰ ਖੇਡਾਂ ਵਿਖਾ ਦੇਵਾਂ। ਕਹਿੰਦਾ ਆ ਬਾਂਸਰ ਤੇ ਬਾਂਜੀ ਦਾ ਵਿਆਹ ਹੁੰਦਾ, ਵਿਖਾ ਲਿਆ ਤੁਹਾਨੂੰ। ਉਹ ਕਹਿਣ ਲੱਗੇ ਵਿਖਾ। ਕਹਿੰਦਾ ਵੇਖੋ ਤਾਂ ਸਹੀ, ਬੜਾ ਵਧੀਆ ਮੈਂ ਕਰਦਾ। ਤੇ ਕਹਿ ਇਹਨੇ ਆਪਣੇ ਕੋਲੇ ਮਾਰਿਆ ਸਾਫਾ ਚਲਾ, ਕਹਿੰਦਾ ਲਾ ਵਿਸ਼ਾਲੋ, ਚੌਂਕੜੀਆਂ ਮਾਰ ਕੇ ਬੈਠੋ, ਬਹਿ ਗਏ। ਕਹਿੰਦੇ ਤੁਸੀਂ ਦੱਸੋ, ਹੁਣ ਵਿਆਹ ਹੁੰਦਾ ਇਹਨਾਂ ਦਾ ਦੋਵਾਂ ਦਾ? ਕਹਿੰਦਾ ਬਾਂਦਰੇ ਤੇ ਬਾਂਦਰ ਦਾ ਵਿਆਹ ਹੁੰਦਾ, ਤਾਂ ਤੁਹਾਨੂੰ ਵਿਖਾ ਰਿਹਾ। ਕਹਿੰਦਾ ਵਿਖਾ। ਕਹਿੰਦਾ ਵਿਆਹ? ਕਹਿੰਦਾ ਆਨੰਦ ਕਾਰਜ ਹੁੰਦਾ ਵੇਖਣਾ, ਕਿ ਨਿਕਾਹ ਹੁੰਦਾ ਵੇਖਣਾ, ਕਿ ਫੇਰੇ ਹੁੰਦੇ ਵੇਖਣੇ ਆ। ਇਹ ਕਹਿੰਦੇ ਵੀ ਤੂੰ ਆਨੰਦ ਕਾਰਜ ਹੀ ਵਿਖਾ ਰਹੇ ਚੱਲ। ਇਹ ਕਹਿੰਦਾ ਬਹਿ ਜਾਓ। ਕਹਿੰਦਾ ਆਨੰਦ ਕਾਰਜ ਵਿਖਾਉਣ ਲੱਗ ਪਿਆ, ਡਿਬ ਡਿਬ ਜੇ ਵਜਾਉਣ। ਤੇ ਹੁਣ ਅੱਗੇ ਸੱਸ ਵਿੱਚ ਉਡੀਕ ਰਿਹਾ ਸੀ ਵੀ ਕੋਈ ਆਵਾਜ਼ ਆਵੇ, ਤੇ ਕਹਿੰਦੇ ਡਿਬ ਡਿਬ ਜੇ ਵਜਾਈ ਜਾਵੇ। ਉਹ ਕਹਿੰਦਾ ਯਾਰੋ ਵਿਖਾ ਦੇਣ ਲਾ ਕੇ। ਕਹਿੰਦਾ ਠਹਿਰ ਜਾਓ ਵੀ, ਹਾਲੇ ਮੈਂ ਰਾਗੀ ਉਡੀਕਦਾ, ਦੋ ਕੁ ਮਿੰਟ ਲੱਗਣਗੇ, ਤੇ ਬਹਿ ਜਾਓ ਵੈਸੇ। ਤੇ ਬੈਠੇ ਰਹੇ ਤੇ ਦੋ ਕੁ ਮਿੰਟ ਹੋਏ ਨਾ, ਜਦੋਂ ਉਸ ਵੇਲੇ ਸੱਸ ਵਿੱਚ ਗੋਲੀ ਤਲੀ ਚੱਲ ਗਈ। ਤੇ ਬਾਂਦਰ ਤੇ ਬਾਂਦਰੀ ਜਿਹੜੇ ਹੁੰਦੇ ਆ, ਗੋਲੀ ਤੋਂ ਬੜੇ ਡਰਦੇ ਆ ਬਾਂਦਰ। ਇਹ ਭੱਜ ਕੇ ਸਿਪਾਹੀਆਂ ਦੀਆਂ ਟੋਪੀਆਂ ਨੂੰ ਚੁੰਬੜ ਗਏ। ਜਦੋਂ ਸਿਪਾਹੀਆਂ ਨੇ ਵੇਖਿਆ ਵੀ ਗੋਲੀ ਚੱਲੀ ਹੈ, ਇੱਧਰ ਗੋਲੀ ਦਾ ਆਵਾਜ਼ ਸੁਣ ਲਿਆ, ਤੇ ਇਹ ਤਾਂ ਸਿੱਟਣ ਲੱਗ ਪਏ ਲਾ ਕੇ ਉਹਨਾਂ ਨੂੰ। ਕਹਿੰਦੇ ਵੀ ਤੂੰ, ਕਹਿੰਦਾ ਕਲੰਦਰ ਤਾਂ ਨੀ ਗਾ ਬੇਲੀਆ, ਤੂੰ ਤਾਂ ਪਤੰਦਰ ਹੈ। ਕਹਿੰਦਾ ਸਾਨੂੰ ਬੈਠ ਦੇਵਾ। ਇਹਨੇ ਕਾਲੀ ਕਹਿੰਦਾ ਮੋਰੀਆਂ ਆਈਆਂ ਵਾਲੇ, ਕਹਿਣ ਲੱਗਿਆ ਕਰੋ ਛੇਦੇ, ਕਰੋ ਵਰਦੀਆਂ ਲਾ ਦਿਓ। ਇਹ ਕਹਿੰਦੇ ਪਾਲਾ ਬੜਾ ਹੈ, ਕਹਿੰਦੇ ਤੁਹਾਨੂੰ ਤਾਂ ਗਰਮੀ ਆਊਗੀ, ਲਾ ਦੇ ਦਵਾ ਦਵਾ ਲੁਹਾਰੀਆਂ ਵਰਦੀਆਂ। ਤੇ ਬੂਟ ਇਹਨਾਂ ਨੇ ਆਪ ਹੀ ਲਾ ਦਿੱਤੇ। ਕਹਿੰਦਾ ਨਾ ਗੱਲ ਸੁਣੋ, ਵੀ ਜੇ ਤੁਸੀਂ ਮੁੜ ਕੇ ਪੁੱਛਾ ਚਾ ਵੇਖਿਆ ਨਾ, ਤੇ ਕਹਿੰਦਾ ਗੋਲੀ ਆਏ। ਕਹਿੰਦਾ ਜਾਓ ਭਾਜੋ। ਤੇ ਕਹਿੰਦੇ ਪੁੱਠਾ ਮੁੜ ਕੇ ਨਹੀਂ ਦੀ ਝਾਗੜੇ, ਸਾਡਾ ਦਿਮਾਗ ਫਿਰਿਆ, ਚਲੇ ਗਏ ਥਾਣੇ ਵਿੱਚ ਲੰਘ ਤੜੰਗੇ ਜੇ। ਮੁਨਸ਼ੀ ਕਹਿਣ ਲੱਗਿਆ, ਕੀ ਗੱਲ ਹੈ, ਨਹਾਉਂਦੇ ਨਹਾਉਂਦੇ ਥਾਣੇ 'ਚ ਭੱਜਿਆ ਆ, ਤਾਂ ਉਹ ਤੁਹਾਡੀ ਡਿਊਟੀ ਕਹਿੰਦੇ ਕਿੱਥੇ ਲਾਈ ਸੀ ਤੇ ਕਿੱਧਰ ਆ ਗਏ ਹੋ? ਉਹ ਕਹਿਣ ਲੱਗੇ ਉੱਥੋਂ ਹੀ ਆਏ ਆ, ਉੱਥੋਂ ਹੀ। ਕਹਿੰਦੇ ਆ ਕੀ ਹਾਲ ਬਣਾਇਆ? ਇਹ ਦੱਸਣ ਲੱਗਿਆ, ਕਹਿੰਦੇ ਅੰਗਰੇਜ਼ ਸਰਕਾਰ ਨੂੰ ਦੱਸ ਦਿਓ ਜਾ ਕੇ ਲਾਹੌਰ ਵਿੱਚ, ਇਹ ਬਬਰ ਆ ਜਿਹੜੇ ਨੌਜਵਾਨ ਆਪਾਂ ਤੋਂ ਨਹੀਂ ਮੁੱਕਣੇ, ਦੱਸ ਰਹੇ ਹੈ ਆਪਾਂ ਤੋਂ ਨਹੀਂ ਬਬਰ ਮੁਕਾਏ ਜਾਣੇ।
1: ਆਪਾਂ ਤੋਂ ਵੀ ਬਬਰ ਮੁਕਾਏ ਜਾਣੇ।

ਗੱਲ ਸੁਣੋ ਤੁਸੀਂ ਵੀ ਪਿਆਰੇ ਆਪਾਂ ਤੋਂ ਨੀ ਸਬਰ ਸਿਖਾਏ ਜਾਣੇ ਆਪਾਂ ਤੋਂ ਨੀ ਸਬਰ ਸਿਖਾਏ ਜਾਣੇ।

0: ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਨੇ ਵੀਰਾਂ ਨੇ ਬੱਚਿਆਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਖੁਸ਼ੀਆਂ ਬਖਸ਼ਣ। ਹੁਣ ਅੱਗੇ ਦਾ ਪ੍ਰੋਗਰਾਮ ਆ ਜਿਹੜਾ ਆਪਾਂ ਨੂੰ ਗਿਆਨੀ ਜੀ ਦੱਸਣ ਲੱਗੇ ਆ, ਪਿਆਰ ਨਾਲ ਫਤਿਹ ਗਿਲਾਓ। ਕੱਲ ਨੂੰ ਅੱਜ ਵੀ ਦੋਹਾਂ ਦਾ ਪ੍ਰਸੰਗ ਹੈ, ਕੱਲ ਨੂੰ ਸਰਦਾਰ ਬੇਅੰਤ ਸਿੰਘ ਵੀ ਦੋ ਹੋਣਗੇ, ਆਪਾਂ ਇਤਿਹਾਸ ਸੁਣਾਂਗੇ। ਪਿਆਰ ਨਾਲ ਫਤਿਹ ਗਿਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Was dit die kalsam? Was dit die?
1: Boy Soneha. Hier is my.

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੋਏ ਸੋਨੇਹਾ ਕਿਰਨ ਕਿਰਨ ਮੈਂ

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: ਕਰ ਲਈਏ ਅਸਲਾ

ਬਾਰਾਂ ਘੜੀਆਂ ਸੀ ਤੇਰੇ ਕੋਲ ਜੋ ਗੁਜ਼ਾਰੀਆਂ, ਬਦਲੇ ਉਹਨਾਂ ਦੇ ਤੋਂ ਬਾਰਾਂ ਸਾਲ ਚਾਰੀਆਂ। ਬਾਰਾਂ ਘੜੀਆਂ ਸੀ ਤੇਰੇ ਕੋਲ ਜੋ ਗੁਜ਼ਾਰੀਆਂ, ਬਦਲੇ ਉਹਨਾਂ ਦੇ ਤੋਂ ਬਾਰਾਂ ਸਾਲ ਚਾਰੀਆਂ। ਦੇਸ ਨਾ ਕੋਈ ਭੇਸ ਹੁੰਦਾ ਫੱਕਰਾਂ ਦਾ ਮਾਏ, ਦੇਸ ਨਾ ਕੋਈ ਭੇਸ ਹੁੰਦਾ ਫੱਕਰਾਂ ਦਾ ਮਾਏ, ਕੰਮ ਦਰ ਦਰ ਆਲੇ ਖਿੱਚ ਗਾਉਣਾ ਹੋ ਗਿਆ ਹਿਸਾਬ ਅੱਜ ਤੇਰਾ ਮੇਰਾ ਮਾਏ ਤੇਰਾ, ਮੁੜ ਤੇਰੀ ਨਗਰੀ ਨਾ ਪਾਉਣਾ ਹੋ ਗਿਆ ਹਿਸਾਬ ਅੱਜ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਉੱਚੀ ਕੁਲ ਵਿੱਚ ਜਨਮ ਨਹੀਂ ਲਿਆ ਚਤਰ ਵੀ ਬੜਾ ਹੈ ਸੋਹਣਾ ਵੀ ਬੜਾ ਹੈ ਤੇ ਸਾਧ ਸੰਗਤ ਜੀ ਚਾਰ ਬੰਦਿਆਂ 'ਚ ਗੱਲ ਕਰਨ ਦਾ ਵੀ ਪਤਾ ਹੈ ਪਰ ਮਾਇਆ ਹੈਗੀ ਅਤੇ ਤਾਂ ਵੀ ਉਹਦੀ ਕੋਈ ਗੱਲ ਨਹੀਂ ਸੁਣਦਾ ਗਰੀਬ ਬੰਦਾ ਜੇ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਦਾ ਉਹਨੂੰ ਸਾਰੇ ਚੁੱਪ ਕਰਾ ਦੇ ਚੁੱਪ ਕਰ ਜਾ ਤੈਨੂੰ ਕੀ ਪਤਾ ਕਿਉਂਕਿ ਮਾਇਆ ਨਹੀਂ ਮਾਇਆ ਵਾਲੇ ਦੀ ਗੱਲ ਥੋੜ੍ਹੀ ਜ਼ਿਆਦਾ ਸੁਣੀ ਜਾਂਦੀ ਪੈਸੇ ਵਾਲੇ ਦੀ ਜੇ ਮਾਇਆ ਨਹੀਂ ਤੇ ਜਿਹੜੇ ਪਹਿਲੇ ਚਾਰ ਗੁਣ ਨੇ ਉਹਨਾਂ ਦੀ ਵੀ ਕਦਰ ਨਹੀਂ ਪੈਂਦੀ ਤਕੜਾ ਬੰਦਾ ਹੋਵੇ ਗੱਲ ਦੀਵਾਨੀ ਦੀ ਨਾ ਕਰੇ ਉਹ ਵੀ ਬੜੀ ਸੋਹਣੀ ਲੱਗਦੀ ਸਾਰੇ ਬੜੇ ਪਿਆਰ ਨਾਲ ਸੁਣਦੇ ਨੇ ਮਾਇਆ ਹੋਵੇ ਕੋਲ ਪੈਸਾ ਹੋਵੇ ਇਹਨੂੰ ਆਪਾਂ ਜਥੇਦਾਰ ਬਣਾਉਣਾ ਇਹਨੂੰ ਆਪਾਂ ਆਪਣਾ ਆਗੂ ਬਣਾਉਣਾ ਕਿਉਂ ਉਹਦੇ ਕੋਲ ਮਾਇਆ ਜੇ ਮਾਇਆ ਫਿਰ ਸਾਰੇ ਗੁਣਾਂ ਦੀ ਕਦਰ ਰਾਵਣ ਕੋਲ ਇਕੱਠੇ ਹੀ 5 ਸਨ ਆਖੋ ਸਪਨਾ ਸੋਹਣਾ ਵੀ ਬੜਾ ਚਤਰ ਵੀ ਬੜਾ ਚਲਾਕ ਗੱਲਾਂ ਕਰਨ ਦਾ ਵੀ 4 ਵੇਦ ਉਹਨੂੰ ਕੰਠ ਸਨ ਗਿਆਨਵਾਨ ਬੜਾ ਸੀ ਪਰ ਇੱਕ ਗੁਣ ਨਹੀਂ ਸੀ ਆਇਆ ਉਹ ਕਿਹੜਾ ਮਾਇਆ ਇੰਨੀ ਸੀ ਸਾਰੀ ਲੰਕਾ ਸੋਨੇ ਦੀ ਸੀ ਪਰ ਇੱਕ ਗੁਣ ਨਹੀਂ ਆਇਆ ਇਸੇ ਕਰਕੇ ਮਾਰਿਆ ਗਿਆ ਸਤਿਗੁਰ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀ ਹੈ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ 5 ਗੁਣ ਆ ਜਾਣ ਜੇ ਪ੍ਰੀਤੀ ਭਗਵਾਨ ਨਾਲ ਨਹੀਂ ਤੇ ਮੁਰਦਿਆਂ ਦੇ ਸਮਾਨ ਹੈ ਫਿਰ ਤੇ ਮੁਰਦਿਆਂ ਦੇ ਸਮਾਨ ਹੈ ਜੇ 6ਵਾਂ ਗੁਣ ਨਹੀਂ ਆਇਆ ਜੇ 6ਵਾਂ ਗੁਣ ਹੈ ਫਿਰ ਸਾਰੇ ਗੁਣ ਹੀ ਸਫਲੇ ਨੇ ਰਾਵਣ ਕੌਣ ਮਾਰ ਗਿਆ ਹੰਕਾਰ ਮਾਰ ਗਿਆ ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ ਸਾਰੇ ਪੜ੍ਹਿਓ ਗੱਜ ਵੱਜ ਕੇ ਤਿੰਨੇ ਹਿੱਸਿਆਂ 'ਚ ਬੋਲੇ ਮਾਨ ਮਾਰ ਗਿਆ ਰਾਵਣ ਉਹਦੀ ਲੰਕਾ ਦੀ ਰਾਖ ਬਣ ਗਈ ਕਿੱਧਰ ਗਈ

ਕਿਧਰ ਗਏ ਸੋਨੇ ਦੇ ਮੰਦਰ, ਇੱਕ ਲੱਖ ਪੂਤ ਸਵਾ ਲੱਖ ਨਾਤੀ। ਇਹ ਰਾਵਣ ਘਰ, ਇਹ ਰਾਵਣ ਘਰ ਦੀ ਆ ਮੈਂ ਬਾਤੀ। ਦੀਵਾ ਬੱਤੀ ਜਗਾਉਣ ਵਾਲਾ ਨਹੀਂ ਮਿਲਿਆ ਕੋਈ ਬਾਅਦ ਚ, ਕਿਉਂਕਿ ਸਾਧ ਸੰਗਤ ਇੱਕ ਅਵਤਾਰ ਨਾਲ ਟੱਕਰ ਲਈ। ਲੜਾਈ ਕਿਹਦੀ ਸੀ? ਸੱਚ ਝੂਠ ਦੀ, ਤੇ ਜਿੱਤ ਤੇ ਸੱਚ ਦੀ ਹੋਣੀ ਹੈ। ਕੂੜਨ ਖੁੱਟੈ ਔੜਕ ਸੱਚ ਰਹੀ, ਜਿੱਤ ਸੱਚ ਦੀ ਹੁੰਦੀ ਹੈ। ਜਿਹਦੇ ਪੱਲੇ ਸੱਚ ਹੈ ਰੱਬ ਉਹਦੇ ਵੱਲ, ਜੇ ਝੂਠ ਦਾ ਪੱਲਾ ਫੜ ਲਿਆ ਫਿਰ ਖੁਆਰ ਹੋਣਾ ਪਵੇਗਾ, ਤੇ ਜੇ ਸੱਚ ਦੇ ਨਾਲ ਜੁੜ ਗਏ, ਮਨ ਵਿੱਚ ਸੱਚ ਵਸਾ ਲਿਆ, ਸਤਸੰਗ ਜੀ ਸੱਚ ਦਾ ਪੱਲਾ ਫੜ ਲਿਆ, ਫਿਰ ਸਤਿਗੁਰ ਕਿਰਪਾ ਕਰਦੇ ਨੇ। ਰਾਵਣ ਅਤੇ ਰਾਮ ਜੀ ਦੀ ਲੜਾਈ ਨਹੀਂ ਲੜਾਈ ਸੱਚ ਝੂਠ ਦੀ ਸੀ, ਕੰਸ ਦੀ ਭਗਵਾਨ ਕ੍ਰਿਸ਼ਨ ਦੀ ਲੜਾਈ ਨਹੀਂ ਲੜਾਈ ਸੱਚ ਝੂਠ ਦੀ ਸੀ, ਗੁਰੂ ਗੋਬਿੰਦ ਸਿੰਘ ਦੀ ਅਤੇ ਔਰੰਗਜ਼ੇਬ ਬਾਦਸ਼ਾਹ ਦੀ ਲੜਾਈ ਨਹੀਂ ਸੀ ਲੜਾਈ ਸੱਚ ਝੂਠ ਦੀ ਸੀ, ਸੱਚ ਅਤੇ ਝੂਠ ਦੀ ਲੜਾਈ। ਅੱਜ ਵੀ ਵੇਖਦੇ ਹੋ ਪੰਜਾਬ ਦੇ ਥਾਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ, ਵੀ ਸੱਚ ਝੂਠ ਦੀ ਲੜਾਈ ਹੈ। ਸੱਚ ਵੇਖਣਾ, ਪੰਥ ਦੀ ਚੜ੍ਹਦੀ ਕਲਾ ਬਰਦਾਸ਼ਤ ਕਰਨੀ ਬੜੀ ਔਖੀ ਹੈ। ਕੀ ਕਸੂਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ? ਬਾਈ ਧਾਰ ਦੇ ਰਾਜਿਆਂ ਨੇ ਘੇਰਾ ਪਾ ਲਿਆ ਸੀ, ਕਾਰਨ ਕੀ ਸੀ? ਚੜ੍ਹਦੀ ਕਲਾ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ। ਚੜ੍ਹਦੀ ਕਲਾ ਗੁਰੂ ਗੋਬਿੰਦ ਸਿੰਘ ਦੀ ਵੇਖ ਕੇ ਰਾਜੇ ਮਹਾਰਾਜੇ ਝੱਲ ਨਹੀਂ ਸਕੇ, ਅੰਦਰ ਈਰਖਾ ਹੋਣੀ ਸ਼ੁਰੂ ਹੋ ਗਈ। ਅਤੇ ਸਾਧ ਸੰਗਤ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾਇਆ। ਆਪਾਂ ਨੂੰ ਪਤਾ ਹੈ ਕਿ ਕਿੰਨਾ ਸਮਾਂ ਸਿੰਘ ਅੰਦਰ ਭੁੱਖੇ ਰਹੇ, ਸਭ ਕੁਝ ਹੋਇਆ। ਕਾਰਨ ਕੀ ਸੀ? ਸੱਚ ਜਰ ਨਹੀਂ ਸਕੇ, ਅਤੇ ਸੱਚ ਨੂੰ ਜਰਨਾ ਬੜਾ ਔਖਾ ਹੈ। ਬਹੁਤ ਵੱਡਾ ਦਿਲ ਚਾਹੀਦਾ ਸੱਚ ਸੁਣਨ ਵਾਸਤੇ ਅਤੇ ਸੱਚ ਕਹਿਣ ਵਾਸਤੇ। ਸੋ ਆਓ ਇੱਕ ਬੇਨਤੀ ਪਹਿਲਾਂ ਜ਼ਰੂਰੀ ਕਿ ਜਿਹੜੀ ਸੰਗਤ ਹੁਣ ਆਏ ਹੁਣ ਉਹਨਾਂ ਨੂੰ ਪਿੱਛੇ ਬਿਠਾ ਦੇਣਾ, ਅੱਗੇ ਤੱਕ ਮੱਥਾ ਟੇਕਣਾ ਕੋਈ ਆ ਗਿਆ। ਜਿੰਨਿਆਂ ਨੇ ਨਮਸਕਾਰ ਕਰ ਲਈ ਠੀਕ ਹੈ, ਹੁਣ ਜਿਹੜੀ ਸੰਗਤ ਆਏਗੀ ਬੀਬੀਆਂ ਬੀਬੀਆਂ ਵਾਲੇ ਪਾਸੇ ਅਤੇ ਵੀਰ ਭਰਾ ਇੱਕ ਪਾਸੇ ਬਹਿਣ, ਉੱਥੋਂ ਹੀ ਸੰਗਤ ਨੂੰ ਬਿਠਾ ਦੇਣਾ, ਅੱਗੇ ਤੱਕ ਕੋਈ ਮੱਥਾ ਟੇਕਣਾ ਆਵੇ, ਕਿਉਂਕਿ ਸਮਾਂ ਆਪਣੇ ਕੋਲ ਥੋੜ੍ਹਾ ਹੈ। ਜੇ ਆਪਾਂ ਇੰਜੀ ਕੋਈ ਆ ਗਿਆ, ਕੋਈ ਬਹਿ ਗਿਆ, ਕੋਈ ਚਲਿਆ ਗਿਆ, ਇੰਜੀ ਆਨੰਦ ਲੰਘ ਜਾਣਾ ਸਾਰਾ, ਕਿਉਂਕਿ ਟਿਕਾ ਹੋਣਾ ਬਹੁਤ ਜ਼ਰੂਰੀ ਹੈ, ਇਕਾਗਰਤਾ। ਇਸ ਤਰ੍ਹਾਂ ਸਮਾਂ ਬਹੁਤ ਲੱਗੇਗਾ, ਨਮਸਕਾਰ ਕਰਨ ਵਾਲਿਆਂ ਨੂੰ ਅਜੇ ਬਹੁਤ ਟਾਈਮ ਲੱਗ ਜਾਣਾ। ਸੰਗਤ ਨੂੰ ਕੱਲ੍ਹ ਸਮਾਂ ਜਿਹੜਾ ਹੈ ਉਹ 9 ਵਜੇ ਦਾ ਦਿੱਤਾ ਸੀ, ਮੈਂ ਅੱਧਾ ਘੰਟਾ ਲੇਟ ਆਇਆ, ਮੈਨੂੰ ਪਹਿਲਾਂ ਸੁਨੇਹਾ ਮਿਲ ਗਿਆ ਸੀ, ਕਹਿੰਦੇ ਕਿ ਸੰਗਤ ਘੱਟ ਆਈ ਹੈ, ਵੀ 9:30 ਚੱਲੇ। ਅਤੇ ਸੰਗਤ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸਮਾਂ ਪਹੁੰਚ ਕੇ ਲਾਹਾ ਲੈਣਾ ਸਾਰਿਆਂ ਨੇ। ਸੋ ਅੱਗੇ ਤੱਕ ਹੁਣ ਕੋਈ ਮੱਥਾ ਟੇਕਣਾ ਆਵੇ, ਜਿਹੜਾ ਆਵੇਗਾ ਜਦੋਂ ਆਵੇ ਉੱਥੇ ਹੀ ਬਿਠਾ ਦੇਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਈਰਖਾ ਕੀਤੀ, ਔਰੰਗਜ਼ੇਬ ਬਾਦਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਹਨੇ ਪਿੰਜਰੇ 'ਚ ਬੰਦ ਕੀਤਾ, ਸੀਸ ਧੜ ਤੋਂ ਜੁਦਾ ਕੀਤਾ, ਭਾਈ ਮਤੀ ਦਾ, ਸਤੀ ਦਾ, ਦਿਆਲ ਦਾਸ ਵਰਗੇ ਅੱਖਾਂ ਦੇ ਸਾਹਮਣੇ ਸ਼ਹੀਦ ਕੀਤੇ। ਮਹਾਰਾਜ ਨੇ ਆਖਿਆ ਸੀ, ਔਰੰਗਜ਼ੇਬ ਯਾਦ ਰੱਖੀ, ਸਾਡਾ ਕੁਝ ਜਾਣਾ ਨਹੀਂ ਅਤੇ ਤੇਰਾ ਕੁਝ ਰਹਿਣਾ, ਸਾਡਾ ਕੁਝ ਜਾਣਾ ਨਹੀਂ ਤੇਰਾ ਕੁਝ ਰਹਿਣਾ ਨਹੀਂ, ਸਾਨੂੰ ਯਾਦ ਕਰੇਗੀ ਦੁਨੀਆ ਸਾਰੀ, ਸਾਡੀਆਂ ਯਾਦਾਂ 'ਚ ਮੇਲੇ ਲੱਗਣਗੇ, ਔਰੰਗਜ਼ੇਬ ਤੇਰੀ ਮੜੀ 'ਤੇ ਕਿਸੇ ਦੀਵਾ ਨਹੀਂ ਬਿਖਾਉਣਾ। ਇਸਲਾਮ ਧਰਮ ਬਹੁਤ ਵੱਡਾ ਹੈ, ਇਸਲਾਮ ਧਰਮ ਮੁਸਲਮਾਨਾਂ ਦੀ ਗਿਣਤੀ ਕੋਈ ਘੱਟ ਨਹੀਂ, ਪਰ ਅੱਜ ਔਰੰਗਾਬਾਦ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਕਬਰ 'ਤੇ ਦੀਵਾ ਨਹੀਂ ਜਗਾਉਂਦਾ ਸੀ। ਸਤਿਗੁਰਾਂ ਦੇ ਬਚਨ ਸਨ, ਲੜਾਈ ਸੱਚ ਝੂਠ ਦੀ ਸੀ। ਬਾਦਸ਼ਾਹ ਯਾਦ ਰੱਖੀ, ਅੰਨ ਕਾਏ ਰਾਤੜਿਆ ਵਾੜ ਦੁਹੇਲੀ, ਰਾਮ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਵਿਹਲੀ ਰਾਮ। ਸਾਡੀ ਯਾਦ 'ਚ ਲੱਗਣਗੇ ਮੇਲੇ, ਮੇਲੇ ਲੱਗਣਗੇ, ਪਰ ਬਾਦਸ਼ਾਹ

ਬਾਦਸ਼ਾਹ ਤੇਰੀ ਮੜੀ ਤੇ ਦੀਵਾ ਨੀ ਜਗਾਉਣਾ ਕਿਸੇ ਜੱਗ ਦਾ ਵੀ ਕੋਈ ਨੀ, ਸਤਿਗੁਰਾਂ ਦੀ ਜਾਤ ਚ ਪਤਾ ਹੀ ਕੋਈ ਨੀ ਵੀ ਕਿੰਨੇ ਕੁ ਦੀਵੇ ਜਗਦੇ, ਕਿੰਨੇ ਕੁ ਸਥਾਨ ਨੇ ਕੋਈ ਪਤਾ ਨੀ, ਕਿਉਂਕਿ ਗੁਰਮੁਖੋਂ ਲੜਾਈ ਸੱਚ ਤੇ ਝੂਠ ਦੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਦਾ ਕੀ ਵਿਗਾੜਿਆ ਸੀ? ਮਹਾਰਾਜ ਦੇ ਸੇਵਾਦਾਰ ਸਿੰਘਾਂ ਨੂੰ ਵੇਖ ਕੇ ਝੱਲ ਨਹੀਂ ਸੀ ਸਕਦੇ, ਈਰਖਾ ਕਰਨੀ ਸ਼ੁਰੂ ਕਰਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਪੀਰ ਮੁਸਲਮਾਨ ਪੀਰ ਬੁੱਧੂ ਸ਼ਾਹ ਬੜਾ ਤਕੜਾ ਸੇਵਾਦਾਰ ਸੀ ਮਹਾਰਾਜ ਦਾ, ਹੈ ਮੁਸਲਮਾਨ ਸੀ ਪਰ ਸਤਿਗੁਰਾਂ 'ਤੇ ਭਾਵਨਾ ਬੜੀ ਸੀ, ਸ਼ਰਧਾ ਬੜੀ ਸੀ ਉਹਦੀ। ਔਰੰਗਜ਼ੇਬ ਬਾਦਸ਼ਾਹ ਨੇ ਆਪਣੀ ਫੌਜ ਵਿੱਚੋਂ 500 ਨੌਜਵਾਨ ਕੱਢਤੇ, ਨਾਲ ਇਹ ਵੀ ਕਹਿਤਾ ਵੀ ਇਹਨਾਂ ਨੂੰ ਕੋਈ ਰੱਖੇ ਨਾ, ਜਿਹੜਾ ਇਹਨਾਂ ਨੂੰ ਨੌਕਰੀ ਰੱਖੂਗਾ ਉਹਨੂੰ ਸਜ਼ਾ ਮਿਲੇਗੀ ਸਰਕਾਰ ਵੱਲੋਂ। ਉਹ ਵਿਚਾਰੇ ਕਦੇ ਕਿਸੇ ਕੋਲ ਜਾਇਆ ਕਰਨ, ਕਦੇ ਕਿਸੇ ਕੋਲ, ਕੋਈ ਵੀ ਬਾਦਸ਼ਾਹ ਨਾਲ ਕਿਹੜਾ ਟੱਕਰ ਲਵੇ। ਪੀਰ ਬੁੱਧੂ ਸ਼ਾਹ ਕੋਲ ਆ ਗਏ, ਕਹਿੰਦੇ ਪੀਰ ਜੀ ਕਿਤੇ ਨੌਕਰੀ ਦਿਖਾਓ, ਅਸੀਂ ਭੁੱਖੇ ਮਰ ਗਏ ਬੱਚੇ ਸਾਡੇ, ਬਾਦਸ਼ਾਹ ਨੇ ਕੱਢਤਾ ਸਾਨੂੰ। ਪੀਰ ਕਹਿੰਦਾ ਬਾਦਸ਼ਾਹ ਤੋਂ ਇੱਕੋ ਹੀ ਹੈ ਜਿਹੜਾ ਨਹੀਂ ਡਰਦਾ, ਹੋਰ ਸਾਰੀ ਦੁਨੀਆ ਡਰਦੀ ਹੈ। ਕਹਿੰਦੇ ਉਹ ਕੌਣ ਨੇ? ਉਹ ਨੇ ਬਾਜਾਂ ਵਾਲੇ ਆਖੋ ਸਤਨਾਮ, ਆਖੋ ਸਤਨਾਮ। ਉਹਨਾਂ ਕੋਲ ਚਲੀਏ, ਕਹਿੰਦੇ ਚਲੋ। ਪੀਰ ਬੁੱਧੂ ਸ਼ਾਹ ਕਹਿੰਦਾ ਮਹਾਰਾਜ ਇਹਨਾਂ ਦਾ ਆਸਰਾ ਕੋਈ ਨਹੀਂ ਤੇ ਤੁਸੀਂ ਇਹਨਾਂ ਦੇ ਆਸਰੇ ਬਣੋ। ਮਹਾਰਾਜ ਜੀ ਬਾਦਸ਼ਾਹ ਨੇ ਕੱਢਤੇ, ਹੁਣ ਇਹਨਾਂ ਨੂੰ ਕੋਈ ਨੌਕਰੀ ਨਹੀਂ ਰੱਖਦਾ। ਉਹਨਾਂ ਨੂੰ ਨੌਕਰੀ ਦੇ ਦਿੱਤੀ, ਫੌਜ 'ਚ ਭਰਤੀ ਕਰ ਲਏ, ਤਨਖਾਹ ਦੇ ਦਿਆ ਕਰਾਂਗੇ। ਸੇਵਾਦਾਰ ਬੜੇ ਰਹਿੰਦੇ ਸੀ, ਸੇਵਾਦਾਰ ਹੀ ਬਹੁਤ ਸੀ ਮਹਾਰਾਜ ਕੋਲ, ਮਰਨ ਫੌਜਾਂ ਕੋਈ ਤਨਖਾਹਾਂ 'ਤੇ ਨਹੀਂ ਸੀ ਰੱਖੀਆਂ। ਉੱਥੇ ਸਕਣਾ ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨਾਂ ਤਨਖਾਹਾਂ ਦੇ ਰਹੇ ਜੋ ਮੇਰੇ ਨਾਲ, ਤਨਖਾਹਾਂ ਤੋਂ ਬਿਨਾਂ ਇਹਨਾਂ ਨੂੰ ਮਹਾਰਾਜ ਨੇ ਤਨਖਾਹ 'ਤੇ ਰੱਖਿਆ, ਕਿਉਂਕਿ ਗਰੀਬ ਸਨ। ਮਹਾਰਾਜ ਕੋਲ ਰਹਿ ਗਏ, ਪੀਰ ਬੁੱਧੂ ਸ਼ਾਹ ਨੇ ਬੇਨਤੀ ਕੀਤੀ, ਪੀਰ ਦੀ ਬੇਨਤੀ 'ਤੇ ਰੱਖਿਆ। ਮੁਸਲਮਾਨਾਂ ਨਾਲ ਵੀ ਮਹਾਰਾਜ ਦਾ ਪਿਆਰ ਸੀ, ਹਿੰਦੂਆਂ ਨਾਲ ਵੀ ਪਿਆਰ ਸੀ, ਕਿਉਂਕਿ ਮਾੜੇ ਚੰਗੇ ਲੋਕ ਹਰ ਧਰਮ ਹਰ ਵਰਗ 'ਚ ਹੁੰਦੇ ਨੇ। ਹੁਣ ਸਾਧ ਸੰਗਤ, ਜਦੋਂ ਭੰਗਾਣੀ ਦਾ ਜੰਗ ਹੋਇਆ ਨਾ, 500 ਦੇ 500 ਪਠਾਣ ਸਤਿਗੁਰਾਂ ਨੂੰ ਛੱਡ ਕੇ ਫਿਰ ਬਾਦਸ਼ਾਹ ਦੀਆਂ ਫੌਜਾਂ 'ਚ ਰਲ ਕੇ ਗਏ। ਬਾਦਸ਼ਾਹ ਨੇ ਇਸ਼ਾਰਾ ਕਰਤਾ ਉਹਦੇ ਬੰਦਿਆਂ ਨੇ ਵੀ ਆ ਜਾਓ, 500 ਦੇ 500 ਹੀ ਛੱਡ ਕੇ ਚਲੇ ਗਏ। ਮਹਾਰਾਜ ਨੇ ਤਾਂ ਇਹਨਾਂ ਨੂੰ ਆਸਰਾ ਦਿੱਤਾ, ਮਹਾਰਾਜ ਨੇ ਸੁਨੇਹਾ ਭੇਜਿਆ, ਪੀਰ ਬੁੱਧੂ ਸ਼ਾਹ ਨੂੰ ਕਹੋ ਜਾ ਕੇ ਆ ਵੇਖ ਲੈ, ਜਿਹਨਾਂ ਨੂੰ ਛੱਡ ਕੇ ਗਿਆ ਸੀ ਉਹਦੇ ਚਲੇ ਗਏ। ਜਾ ਕੇ ਸੁਨੇਹਾ ਦਿੱਤਾ, ਪੀਰ ਜੀ ਜਿਨ੍ਹਾਂ ਵਾਸਤੇ ਬੇਨਤੀ ਕੀਤੀ ਸੀ ਉਹ ਤਾਂ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਬਾਦਸ਼ਾਹ ਦੀਆਂ ਫੌਜਾਂ 'ਚ ਰਲ ਕੇ, ਪੀਰ ਬੁੱਧੂ ਸ਼ਾਹ ਨੇ ਨਹੀਂ ਪਾ ਲਿਆ, ਮੇਰੇ ਕਹਿਣ 'ਤੇ ਉਹਨਾਂ ਨੂੰ ਨੌਕਰੀ ਰੱਖਿਆ, ਪਰ ਉਹ ਛੱਡ ਕੇ ਚਲੇ ਗਏ। ਇਹਨੇ ਆਪਣਾ ਸਾਧ ਸੰਗਤ ਜੀ 500 ਮਰੀਦ ਆਪਣਾ ਪੀਰ ਬੁੱਧੂ ਸ਼ਾਹ ਦਾ, ਇਹਦੀ ਬੜੀ ਪ੍ਰਭਤਾ ਸੀ ਇਲਾਕੇ 'ਚ, 500 ਮਰੀਦ ਆਪਣੇ ਦੋ ਚਾਰ ਪੁੱਤਰ ਅਤੇ ਦੋ ਭਰਾ ਨਾਲ ਲੈ ਕੇ ਗਿਆ ਮੈਦਾਨੇ ਜੰਗ ਵਿੱਚ। ਕਹਿੰਦਾ ਮੈਂ ਜੂਝਾਂਗਾ, ਜੇ ਉਹ ਚਲੇ ਗਏ ਤਾਂ ਇੱਕ ਲੰਕ ਲਵਾ ਗਏ ਮੇਰੇ ਮੱਥੇ 'ਤੇ, ਆਪ ਭਾਵੇਂ ਜਾਨਵਰ ਨਹੀਂ ਪਏ। ਤਲਵਾਰ ਚੱਕ ਲਈ, ਲੋਕਾਂ ਨੇ ਰੋਕਿਆ ਤੇ ਘਰ ਵਾਲੀ ਬੀਬੀ ਨਸੀਰਾਂ ਨੇ ਰੋਕਿਆ, ਕਹਿਣ ਲੱਗੀ ਪੀਰ ਜੀ ਆਪਣਾ ਇਹ ਕੰਮ ਨਹੀਂ ਮੈਦਾਨੇ ਜੰਗ 'ਚ ਲੜਨਾ, ਆਪਣਾ ਤਾਂ ਕੰਮ ਹੈ ਮਾਲਾ ਫੇਰਨਾ। ਉਹ ਕਹਿਣ ਲੱਗੇ ਨਹੀਂ, ਸੱਚ ਵਾਸਤੇ ਪੈ ਕਾਹੂ ਕੋ ਦੇਖਣਾ ਨਹਿ ਪੈਮਾਨ ਕਾਨ। ਗੁਰੂ ਗੋਬਿੰਦ ਸਿੰਘ ਸਾਨੂੰ ਦੱਸਦੇ ਨੇ ਅਸੀਂ ਜਾਨ ਵਾਰ ਦਿਆਂਗੇ ਉਹਨਾਂ ਤੋਂ ਆਪਣੇ। ਕਈ ਮੁਸਲਮਾਨ ਇਹੋ ਜਿਹੇ ਵੀ ਸਨ ਜਿਹੜੇ ਮਾਰਤ ਤੋਂ ਜਾਨ ਵਾਰਦੇ ਸੀ, ਇੰਨਾ ਪਿਆਰ ਕਰਦੇ ਸੀ ਮਹਾਰਾਜ। ਪੀਰ ਬੁੱਧੂ ਸ਼ਾਹ ਪਹੁੰਚਿਆ ਮੈਦਾਨੇ ਜੰਗ ਵਿੱਚ, ਜੂਝਦਾ ਰਿਹਾ। ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ ਦੋ ਭਰਾ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ, 200 ਮਰੀਦ ਸ਼ਹੀਦ ਹੋਇਆ। ਸਵੇਰ ਹੋਈ,
ਸਤਿਗੁਰੂ ਕੰਘਾ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਇਹ ਬੱਚੇ ਜਿਹੜੇ ਅੱਗੇ ਅੱਗੇ ਬੈਠੇ ਨੇ ਭਾਈ, ਇਹਨਾਂ ਨੂੰ ਜਾਂ ਤਾਂ ਪਿੱਛੇ ਬਿਠਾ ਦਿਓ ਜਾਂ ਕੰਟਰੋਲ ਕਰੋ। ਕਈਆਂ ਦਾ ਧਿਆਨ ਟੁੱਟਦਾ ਹੈ, ਬੱਚਿਆਂ 'ਤੇ ਥੋੜ੍ਹਾ ਜਿਹਾ ਕੰਟਰੋਲ ਕਰ ਲਓ, ਬੱਚਿਆਂ ਨੂੰ ਜਾਂ ਪਿੱਛੇ ਬਿਠਾਓ ਜਾਂ ਅੱਗੇ ਸਿਆਣੇ ਬੈਠਿਆ ਕਰੋ। ਸਾਧ ਸੰਗਤ ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਸਵੇਰ ਵੇਲੇ ਕੰਘਾ ਕਰ ਰਹੇ ਨੇ। ਪੀਰ ਬੁੱਧੂ ਸ਼ਾਹ ਜੀ ਆਏ, ਸਤਿਗੁਰਾਂ ਨੇ ਬੁਲਾਇਆ, ਕਹਿੰਦੇ ਪੀਰ ਜੀ ਤੁਹਾਡੀ ਬੜੀ ਵੱਡੀ ਕੁਰਬਾਨੀ, ਤੁਸੀਂ ਦੋ ਪੁੱਤਰ ਅਤੇ ਦੋ ਭਰਾ ਸ਼ਹੀਦ ਕਰਵਾਏ ਨੇ, ਜੋ ਮੰਗੋਗੇ ਦੇ ਦਿਆਂਗੇ। ਕਹਿੰਦੇ ਮਹਾਰਾਜ, ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਤੁਹਾਡਾ ਪਿਆਰ ਚਾਹੀਦਾ ਬਸ। ਪੀਰ ਜੀ ਨਹੀਂ ਕੁਝ ਮੰਗੋ, ਤੁਹਾਡੀ ਬੜੀ ਵੱਡੀ ਕੁਰਬਾਨੀ। ਨਹੀਂ ਮਹਾਰਾਜ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਸਤਿਗੁਰਾਂ ਨੇ ਫਿਰ ਆਖਿਆ, ਕੁਝ ਮੰਗੋ। ਕਹਿੰਦਾ ਮਹਾਰਾਜ ਜੀ, ਫਿਰ ਜੇ ਦੇਣਾ ਹੀ ਚਾਹੁੰਦੇ ਹੋ, ਆਹ ਜਿਹੜਾ ਕੰਘਾ ਤੁਹਾਡੇ ਕੋਲ ਹੈ, ਇਹ ਕੰਘਾ ਮੈਨੂੰ ਦੇ ਦਿਓ। ਇਹ ਜਿਹੜਾ ਕੰਘਾ ਹੈ ਨਾ ਮਹਾਰਾਜ, ਕੇਸ ਵਾਹ ਰਹੇ ਸੀ ਆਪਣੇ, ਆਹ ਕੰਘਾ ਦੇ ਦਿਓ ਮੈਨੂੰ। ਸਤਿਗੁਰ ਕੇਸ ਬਾਹਰ ਕੱਢ ਕੇ ਲੱਗੇ ਕੰਘਾ ਫੜਾਉਣ। ਕਹਿੰਦਾ ਮਹਾਰਾਜ, ਕੇਸ ਬਾਹਰ ਨਾ ਕੱਢੋ, ਕੇਸਾਂ ਦੇ ਸਮੇਤ ਕੰਘਾ ਦੇ ਦਿਓ ਮੈਨੂੰ। ਮਹਾਰਾਜ ਨੇ ਝੋਲੀ 'ਚ ਪਾ, ਜਿਵੇਂ ਮਹਾਰਾਜ ਇਹ ਕੇਸਾਂ ਦੀ ਸਫਾਈ ਕਰਦਾ, ਇਸ ਕਿਰਪਾ ਕਰਿਓ ਸਾਡੇ ਮਨ ਦੀ ਵੀ ਸਫਾਈ। ਉਹ ਕੰਘਾ ਮਹਾਰਾਜ ਤੋਂ ਲੈ ਲਿਆ। ਪੀਰ ਬੁੱਧੂ ਸ਼ਾਹ ਨੂੰ ਇੱਕ ਕਟਾਰ ਦਿੱਤੀ ਮਹਾਰਾਜ ਨੇ, ਕੇਸਾਂ ਸਮੇਤ ਕੰਘਾ ਲੈ ਲਿਆ, ਝੋਲੀ 'ਚ ਪਵਾ ਲਿਆ। ਕਹਿੰਦਾ ਮਹਾਰਾਜ, ਇੱਕ ਚੀਜ਼ ਮੈਂ ਹੋਰ ਲੈਣੀ ਹੈ। ਸਤਿਗੁਰ ਕਹਿੰਦੇ ਕਿਹੜੀ? ਚਰਨ ਸਾਹਿਬ ਪਾਸੇ ਕਰੋ। ਮਹਾਰਾਜ ਨੇ ਚਰਨ ਪਾਸੇ ਕੀਤਾ, ਇੱਕ ਬੁੱਕ ਭਰ ਲਿਆ, ਚਰਨ ਧੂੜ ਉਹ ਕੱਪੜੇ 'ਚ ਬੰਨ ਲਈ। ਉਹਨੂੰ ਪਤਾ ਸੀ ਕਿ ਮੇਰੇ ਘਰ ਵਾਲੇ ਲੜਨਾ ਮੇਰੇ ਨਾਲ, ਜਾ ਕੇ ਉਹਨੇ ਕਲੇਸ਼ ਕਰਨਾ। ਇੱਕ ਬੁੱਕ ਚਰਨ ਧੂੜ ਮਹਾਰਾਜ ਦੀ ਉਹ ਕੱਪੜੇ 'ਚ ਲਪੇਟ ਲਈ, ਘਰ ਆ ਗਿਆ। ਉਹੀ ਗੱਲ ਬਣੀ ਆਉਂਦੀ ਹੈ, ਨਸੀਰਾਂ ਲੜ ਪਈ, ਕਹਿਣ ਲੱਗੀ ਕੀ ਛੱਟਿਆ ਗੁਰੂ ਕੋਲ ਜਾ ਕੇ? ਤੁਹਾਨੂੰ ਕਿਹਾ ਸੀ ਕਿ ਆਪਣਾ ਇਹ ਮਾਰਗ ਨਹੀਂ ਹੈ। ਦੋ ਭਰਾ ਗਏ, ਦੋ ਮੇਰੇ ਪੁੱਤਰ ਗਏ, ਗਵਾ ਕੇ ਆਏ ਹੋ, ਖੱਟਿਆ ਕੀ ਹੈ ਸਤਿਗੁਰਾਂ ਕੋਲ ਜਾ ਕੇ? ਪੀਰ ਬੁੱਧੂ ਸ਼ਾਹ ਕਹਿਣ ਲੱਗਾ, ਨਸੀਰਾਂ ਮੈਂ ਉਹ ਖੱਟੀ ਖੱਟ ਕੇ ਆਇਆ ਜੋ ਕਿਸੇ 'ਤੇ ਬਖਸ਼ਿਸ਼ ਨਹੀਂ ਹੁੰਦੀ, ਬਹੁਤ ਵੱਡੀ ਦਾਤ ਮਿਲੀ ਹੈ। ਪੀਰ ਬੁੱਧੂ ਸ਼ਾਹ ਨੂੰ ਕਹਿਣ ਲੱਗੀ, ਦੋ ਪੁੱਤਰ ਮੇਰੇ ਮਰਵਾ ਤੇ, ਤੈਨੂੰ ਮਿਲਿਆ ਕੀ ਜਾ ਕੇ ਉੱਥੇ? ਨਸੀਰਾਂ, ਪੁੱਤਰ ਤੇਰੇ ਮਰੇ ਨਹੀਂ, ਤੇਰੇ ਪੁੱਤਰ, ਤੈਨੂੰ ਦੁੱਖ ਨਹੀਂ ਹੋਣਾ ਚਾਹੀਦਾ, ਤੈਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਕਿ ਮੇਰੇ ਪੁੱਤਰ ਸ਼ਹੀਦ ਹੋ ਗਏ। ਨਸੀਰਾਂ ਨਾ ਮੰਨੇ, ਤੁਹਾਨੂੰ ਦਿੱਤਾ ਕੀ ਹੈ? ਵਿਖਾਏ ਆ ਵੇਖ ਕਿੱਡੀ ਵੱਡੀ ਦਾਤ ਮਿਲ ਗਈ। ਕਹਿਣ ਲੱਗੀ, ਕੰਘੇ ਤੇ ਜਿੱਥੋਂ ਮਰਜ਼ੀ ਖਰੀਦ ਲਓ, ਉਹਨੂੰ ਆਮ ਹੀ ਕੰਘਾ ਦਿਸਦਾ, ਕੰਘੇ ਤੋਂ ਆਪਾਂ ਨੇ ਕੀ ਲੈਣਾ? ਉਸ ਸਮੇਂ ਚਰਨ ਧੂੜ ਵਿਖਾਈ, ਕਹਿੰਦੇ ਆਹ ਲੈ ਕੇ ਆਇਆ। ਮਿੱਟੀ ਦਾ ਕਹਿੰਦੇ ਕੀ ਕਰਾਉਣਾ, ਮਿੱਟੀ ਇੱਥੇ ਬਥੇਰੀ ਮਿੱਟੀ ਦਿਸਦੀ, ਉਹਨੂੰ ਮਿੱਟੀ ਵੀ ਨਜ਼ਰ ਆਉਂਦੀ ਹੈ, ਕਿਉਂਕਿ ਭਾਵਨਾ ਨਹੀਂ ਨਾ ਹੈ ਅਜੇ, ਅਜੇ ਨਾ ਇਹਨੇ ਕਿਤੇ ਸਤਿਗੁਰਾਂ ਦੇ ਦਰਸ਼ਨ ਕੀਤੇ ਸੀ। ਪੀਰ ਬੁੱਧੂ ਸ਼ਾਹ ਕਹਿਣ ਲੱਗਾ, ਨਸੀਰਾਂ ਇਹ ਗੁਰੂ ਗੋਬਿੰਦ ਸਿੰਘ ਦੀ ਚਰਨ ਧੂੜ ਹੈ, ਲੈ ਕੇ ਨਾ ਹੱਥ 'ਤੇ ਧਰ ਕੇ ਨਸੀਰਾਂ ਦੇ ਮੱਥੇ ਨੂੰ ਲਾ ਦਿੱਤੀ, ਉਹਨੇ ਨਾਲ ਹੀ ਕਪਾਟ ਖੁੱਲ ਗਿਆ। ਨਸੀਰਾਂ ਦੇ ਮੱਥੇ ਨੂੰ ਚਰਨ ਧੂੜ ਲਾ ਦਿੱਤੀ, ਹੱਥ ਜੁੜ ਗਏ। ਹੁਣ ਕੀ ਹੋਇਆ? ਕਹਿੰਦੀ ਮੈਂ ਭਾਗਾਂ ਵਾਲੀ ਹਾਂ, ਕਿਉਂ? ਕਿਉਂਕਿ ਮੇਰੇ ਦੋ ਪੁੱਤਰ ਕੌਮ ਵਾਸਤੇ ਸ਼ਹੀਦ ਹੋਏ। ਐਡੀ ਛੇਤੀ ਅਸਰ ਹੋ ਗਿਆ? ਚਰਨ ਧੂੜ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ। ਜਦੋਂ ਆਪਾਂ ਨਮਸਕਾਰ ਕਰਦੇ ਹਾਂ ਨਾ, ਜਿਹੜੀ ਜਗ੍ਹਾ 'ਤੇ ਉੱਥੇ ਸੰਗਤ ਦੀ ਚਰਨ ਧੂੜ ਪਈ ਹੁੰਦੀ ਹੈ, ਜਦੋਂ ਮੱਥਾ ਟੇਕਣਾ, ਮਸਤਕ ਧਰਤੀ ਨਾਲ ਲੱਗੇ, ਸਾਡਾ ਚਰਨ ਧੂੜ ਮੱਥੇ ਨਾਲ ਲੱਗਦੀ, ਜਿਹਦੇ ਨਾਲ ਸਾਡੇ ਪੁੱਠੇ ਲੇਖ ਸਿੱਧੇ ਹੁੰਦੇ। ਧੂੜੀ ਵਿੱਚ ਤਾਕਤ ਹੈ। ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਨਸੀਰਾਂ ਕਹਿੰਦੀ ਮੈਨੂੰ ਵੀ ਦਰਸ਼ਨ ਕਰਾਓ। ਗੁਰੂ ਗੋਬਿੰਦ ਸਿੰਘ ਕੋਲ ਲੈ ਕੇ ਗਿਆ, ਜਦੋਂ ਵੇਖਿਆ ਮਹਾਰਾਜ ਦਾ ਦਰਬਾਰ ਸਜਿਆ, ਸੰਗਤਾਂ ਬੈਠੀਆਂ ਨੇ, ਰੌਣਕਾਂ ਲੱਗੀਆਂ ਨੇ, ਨਸੀਰਾਂ ਤੇ ਅੱਜ ਪਹਿਲੀ ਵਾਰੀ ਗਈ ਸੀ।
ਜਦੋਂ ਕੀਤੇ ਦਰਸ਼ਨ ਠਾਕੁਰ ਤੁਮ ਸਰਨਾਈ ਆਇਆ, ਉਤਰ ਗਏ ਉਹ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ। ਪਹਿਲੀ ਵਾਰੀ ਗਈ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵਹਿ ਭਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪ੍ਰਾਨ ਜਾਸੇ ਉੱਤਮ ਖੱਟ ਦਰਸ਼ਨ ਗਾਵਹਿ ਰਾਮ ਸ਼ੰਕਰ ਕਰੋੜ ਤੇ ਤੀਸ ਧਿਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਾਰ ਗਣ ਗੰਧਰਵ ਜਸ ਗਾਵਹਿ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮੇਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦਿਵਾਯੋ ਰਹਾਉ ਤਿਸ ਜਨ ਕੋ ਮਨ ਤਨ ਸਭ ਦੇਵ ਜਿਨ ਹਰ ਹਰ ਨਾਮ ਸੁਨਾਯੋ ਧਨ ਮਾਇਆ ਸੰਪੈ ਤਿਸ ਦੇਵ ਜਿਨ ਹਰ ਮੀਤ ਮਲਾਯੋ ਖਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਯੋ ਜਨ ਨਾਨਕ ਕੋ ਹਰ ਭੇਤੇ ਸੁਆਮੀ ਦੁਖ ਹਮੈ ਰੋਗ ਗੁਆਯੋ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟਕ ਤੰਤਰ ਕੇ ਪਾਪ ਸਭ ਖੋਵੈ ਹਰ ਭਵਜਨ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਸ ਨਦਰ ਨਾ ਆਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੂ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੂ ਸੱਚਾ ਬਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਐ ਸੁਖਦਾਤਾ ਜਾ ਕਾ ਅੰਤ ਨ ਪਾਰਾ ਵਾਰਾ ਰਹਾਉ ਅਗਨ ਕੁੰਟ ਮਹਿ ਉਰਦ ਲਿਵ ਲਾਗਾ ਹਰ ਰਾਖੈ ਉਦਰ ਮੰਝਾਰਾ ਸੋ ਐਸਾ ਹਰ ਸੇਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਹੈ ਸੋਈ ਫਲ ਪਾਵਹਿ ਫਿਰ ਦੁਖ ਨਾ ਲਾਗੈ ਆਏ ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਏ तू बेअंत सर्व कल पूरा किस कीमत कही ना जाय नानक सरन तुम्हारी हर जियो पावै तिवै छुड़ाय राग बराड़ी महला पंजवा कर पहला एक ओंकार सतगुर प्रसाद संत जना मिल हर जस गायो कोट जन्म के दूर।

ਬਾਦ ਨਾਨਕ ਮਤ ਪਾਈ ਰਾਗ ਤਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਯਕ ਅਰਜ ਗੁਪਤਮ ਪੇਸ ਤੋ ਦਰਗੋਸ ਕੁਨ ਕਰਤਾ।

ਤਾਂ ਸੁਹਾਗਣ ਜਾਣੀ ਐ ਲਾਗੀ ਜਾਂ ਸਹੁ ਧਰੇ ਪਿਆਰੂ ਸਿਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁਤੇਰੇ ਸਾ ਧਨ ਮਹਿਲ ਨਾ ਪਾਵੈ ਬਿਨ ਕਰਮਾ ਕਿਛ ਪਾਈਐ ਨਾਹੀ ਜੇ ਬਹੁਤੇਰਾ ਧਾਵੈ ਲਭ ਲੋਭ ਅਹੰਕਾਰ ਕੀ।

ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮਿਲ ਨਾਨਕ ਬੂਝਿਆ ਸਦਾ ਏਕ ਸਗਾਉ ਲੰਘ ਮਹੱਲਾ ਪੰਜਵਾਂ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸੱਚ ਸਾਹਾ ਬੰਦੀ ਮੋਚ ਰਹਾਉ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ।

ਧਾਤ ਮਿਲੈ ਫੁੱਲ ਧਾਤ ਕੋ ਲਿਵ ਲਿਵੈ ਕੋ ਧਾਵੈ ਗੁਰ ਪ੍ਰਸਾਦੀ ਜਾਣੀਐ ਤਉ ਅਨਭਉ ਪਾਵੈ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਵੈ ਮੁਸ਼ਕ ਕਾ ਤਬ ਫੂਲ ਪਛਾਣੈ ਅਪਿਉ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੈ ਅਮਰਾ ਪਦ ਪਾਵੈ ਪਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ

ਕਿਰਪਾ ਕਰੀ ਤਿੰਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ ਤਿੰਨ ਵਿੱਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੈ।

ਪਿਆ ਤਿੰਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰਿਆ ਰਾਧਿਆ ਸੇ ਸਾਹ ਵੱਡ ਦਾਣੀ ਹਉ ਸਤਿ

ਬਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀਂ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਏ ਹੱਕ ਸੱਚ ਖਾਲਕ ਖਲਕ ਮਿਆਨੀ ਸਿਆਮ ਮੂਰਤ ਨਾਹੀਂ ਅਸਮਾਨ ਮਿਆਨੀ ਲਿਹੰਗ ਦਰੀਆ ਗੁਸਲ ਕਰਦਨ ਬੂ

0: ਸਿਪਾਹੀ ਕਹਿੰਦੇ ਨੂੰ ਸਿੱਧੇ ਅਜੀ ਬੇੜੀਆਂ ਪਾਈਆਂ ਹੋਈਆਂ ਇਹ ਸਾਥੋਂ ਵੀ ਪਹਿਲਾਂ। ਕਬੀਰ ਕਹਿੰਦੇ ਦੱਸੋ ਕਿਹੜੀ ਕਰਾਮਾਤ ਦਿਖਾਈ ਹੈ ਤੂੰ ਤੂੰ ਕਾਲਾ ਇਲਮ ਜਾਣਦਾ ਮੁਸਲਮਾਨ ਕਾਲੇ ਇਲਮ ਨੂੰ ਮਰਦੇ ਨੇ ਤੈਨੂੰ ਬੰਨ ਕੇ ਸਿੱਧਿਆ ਤੂੰ ਡੁੱਬਿਆ ਕਿਉਂ ਨੀ। ਕਬੀਰ ਸਾਹਿਬ ਕਹਿੰਦੇ ਬਾਦਸ਼ਾਹ ਮੈਨੂੰ ਐਂ ਦੱਸ ਵੀ ਤੇਰੇ ਸਿਪਾਹੀਆਂ ਨੇ ਮੈਨੂੰ ਸਿੱਟਿਆ ਕਾਹਤੇ ਕਿਉਂ ਸਿੱਟਿਆ ਇਹਨਾਂ ਨੇ। ਸਿਕੰਦਰ ਲੋਧੀ ਕਹਿੰਦਾ ਤੈਨੂੰ ਪਤਾ ਨੀ ਮੇਰਾ ਹੁਕਮ ਹੈ ਬਾਦਸ਼ਾਹ ਦਾ ਇਹ ਕੌਣ ਸੀ ਤੈਨੂੰ ਸਿੱਧਣ ਵਾਲੇ ਮੇਰੇ ਹੁਕਮ ਨਾਲ ਸਿੱਟਿਆ ਗਿਆ ਇਹ ਮੇਰੇ ਹੁਕਮ ਨਾਲ ਸਿੱਟ ਕੇ ਆਏ ਨੇ। ਕਬੀਰ ਸਾਹਿਬ ਕਹਿੰਦਾ ਮੂਰਖਾ ਜਿਵੇਂ ਤੇਰੇ ਸਿਪਾਹੀ ਤੇਰੇ ਹੁਕਮ ਵੀ ਚੱਲਦੇ ਨੇ ਨਾ ਉਹ ਗੰਗਾ ਵੀ ਕਿਸੇ ਦੇ ਹੁਕਮ ਵੀ ਚੱਲਦੀ ਹੈ। ਇਹਨਾਂ ਤੇਰੇ ਸਿਪਾਹੀਆਂ ਨੇ ਤੇਰਾ ਹੁਕਮ ਮੰਨਿਆ ਗੰਗਾ ਨੇ ਮੇਰੇ ਵਾਹਿਗੁਰੂ ਦਾ ਹੁਕਮ ਮੰਨਿਆ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਛਾਲਾ ਪੁਰ ਬੈਠੇ ਕਬੀਰ ਤੇਰੇ ਸਿਪਾਹੀਆਂ ਨੇ ਤੇਰਾ ਹੁਕਮ ਮੰਨ ਕੇ ਸਿਰ ਦਿੱਤਾ ਪਰ ਗੰਗਾ ਨੂੰ ਹੁਕਮ ਕਰਤਾ ਮੇਰੇ ਰਾਮ ਨੇ ਇਹਨੂੰ ਪਾਣੀ ਨੀ ਲੱਗਣ ਦੇਣਾ ਮਿਰਗਸ਼ਾਲਾ ਵਿਚਾਲੇ ਸੁੱਕੇ ਨੂੰ ਬਾਹਰ ਕੱਢਣਾ ਹੈ। ਬਾਣੀ ਵਿੱਚ ਲਿਖ ਦਿੱਤੀ ਉਹ ਘਟਨਾ ਕਬੀਰ ਸਾਹਿਬ ਨੇ ਮਿਰਗਸ਼ਾਲਾ ਪਰ ਬੈਠੇ ਮਨ ਨਾ ਡਿੱਗਿਆ ਤਨ ਕਾਹੇ ਜੋ ਡਰਾਏ ਜਦੋਂ ਮਨੇ ਨੀ ਡੋਲਿਆ ਤੇ ਤਨ ਕਿੱਥੇ ਡੋਲੂ ਫੇਰ ਗੁਰਸਿੱਖ ਪਿਆਰੇ ਨੀਰ ਨਾ ਸਾਕਸ ਬੋਰ ਉਹਨਾਂ ਨੂੰ ਪਾਣੀ ਡੋਬ ਨਹੀਂ ਸਕਦਾ ਉਹਨਾਂ ਨੂੰ ਪਦਾਰਥ ਰੂਪੀ ਜਲ ਵੀ ਨਹੀਂ ਡੋਬ ਸਕਦਾ। ਅਸੀਂ ਪਦਾਰਥ ਰੂਪੀ ਜਲ ਵਿੱਚ ਡੁੱਬੇ ਹੋਏ ਹਾਂ ਜੋ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਚ ਆ ਜਾਂਦੇ ਨੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਨ।
1: ਚੱਲੇ ਹਰ ਪੰਥ ਪਗ
0: ਚੱਲੇ ਹਰ ਪੰਥ ਪਗ ਪੰਥ ਨਾਮ ਹੈ ਰਸਤੇ ਦਾ ਪਗ ਕਹੀਏ ਪੈਰ ਜੋ ਭਾਈ ਪਾਪ ਸੁਹਾਵੇ ਜਾਂ ਤੋ ਫਿਰ ਜੁਲਦੇ ਸੀਸ ਸੁਹਾਵਾ ਚਰਨੀ ਮੁੱਖ ਸੁਹਾਵਾ ਜਾਂ ਤੋ ਜਸ ਗਾਵੇ ਜੀਓ ਪਿਆ ਤੋ ਸ਼ਰਨ ਜਿਹੜੇ ਚੱਲ ਕੇ ਗੁਰੂ ਦੇ ਰਸਤੇ ਇਹ ਗੁਰੂ ਦਾ ਰਸਤਾ ਜਿੱਥੇ ਆਏ ਹੋ ਤੁਸੀਂ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣ ਉੱਥੇ ਚੱਲ ਕੇ ਜਾਓਗੇ ਤੁਹਾਡੇ ਪੈਰ ਗੁਰੂ ਵੱਲ ਚੱਲਦੇ ਨੇ। ਜਿਹਨਾਂ ਦੇ ਪੈਰ ਮਨ ਮਤ ਵੱਲ ਉਹ ਸੰਗਤ ਵੱਲੋਂ ਹਟ ਗਏ ਦੁੱਖ ਵੱਲੋਂ ਹਟ ਗਏ ਤੇ ਗੁਰੂ ਵੱਲ ਸੇਵਾ ਵੱਲ ਚੱਲਦੇ ਨੇ ਉਹਨਾਂ ਨੂੰ ਭਾਈ ਪਦਾਰਥ ਦਾ ਜਲ ਜਾਂ ਸਮੁੰਦਰਾਂ ਦੇ ਜਲ ਡੋਬ ਨਹੀਂ ਸਕਦੇ।
1: ਨਾਨਕ ਰੋਗ ਦੋਖ ਅਗ ਨਾਨਕ ਰੋਗ ਦੋਖ ਅਗ ਮੋਹ ਜਿਹਦੇ ਹਰ ਨਾਮ ਖਗ
0: ਨਾਮ ਨੂੰ ਮਹਾਰਾਜ ਤਲਵਾਰ ਖਗ ਖੰਡਾ ਮਹਾਰਾਜ ਦੇ ਨਾਮ ਦੀ ਤਲਵਾਰ ਕੈਸੀ ਹੈ ਇਹ ਰੋਗਾਂ ਨੂੰ ਕਾਮ ਕ੍ਰੋਧ ਨੂੰ ਲੋਭ ਨੂੰ ਈਰਖਾ ਦੁਆਸ਼ ਜਿੰਨੇ ਔਗਣ ਰੋਗ ਲੱਗੇ ਹੋਏ ਨੇ ਜੇ ਕਿਤੇ ਵਾਹਿਗੁਰੂ ਦੇ ਨਾਮ ਦੀ ਤਲਵਾਰ ਆ ਜਾਵੇ ਸਾਰਿਆਂ ਨੂੰ ਛਿੱਦੇ ਵੱਢ ਦਿੰਦੀ ਹੈ ਛੇਦ ਦਿੰਦੀ ਹੈ ਹਿੰਦੀ ਦਾ ਸਰਵਤ ਛੇਦਣਾ ਸਾਰਿਆਂ ਨੂੰ ਕੱਟ ਦਿੰਦੀ ਹੈ। ਇੱਥੇ ਇੱਕ ਗੱਲ ਚੱਲਦੀ ਹੈ ਖਾਲਸੇ ਵਿੱਚ ਆਪਣਾ ਬੋਲਿਆ ਇੱਕ ਖਾਲਸਿਆਂ ਦੇ ਬੋਲ ਵਾਲੇ ਖਾਲਸੇ ਦੀ ਦੇਗ ਤੇਗ ਫਤਿਹ ਕਿਤੇ ਤੇਗ ਤੋਂ ਇਹ ਹੱਥ ਨਹੀਂ ਲੈਣੇ ਵੀ ਵੱਡੀ ਹੋ ਜਾਣੇ ਕੁਛ ਖੜਦੀ ਹੋ ਨਹੀਂ ਹੈਗੀ ਕਿਤੇ ਬਸ ਉਹਦੇ ਦੇਣਾ ਜਿਹੜਾ ਆ ਗਿਆ ਹੋਰ ਤਾਂ ਦਵਾਈ ਨੀ ਸਾਡੇ ਕੋਲ ਰਹੀ ਕੋਈ ਨਾ ਅਸੀਂ ਪੁੱਛੀਏ ਤੇਰਾ ਢਿੱਡ ਰੁਕਦਾ ਤੇਰਾ ਸਿਰ ਰੁਕਦਾ ਤੈਨੂੰ ਮਾਈਗ੍ਰੇਨ ਹੈ ਤੈਨੂੰ ਹੈਜਾ ਹੈ ਤੈਨੂੰ ਆਰਥਿਕ ਰਾਈਟ ਇਹ ਤਾਂ ਅਸੀਂ ਪੁੱਛਦੇ ਹੀ ਬਸ ਜਿਹੜਾ ਆ ਗਿਆ ਕਹਿੰਦਾ ਸੋਧ ਦੋ ਬਸ ਦਵਾਈ ਉਹ ਸਾਡੇ ਕੋਲ ਸੋਧਣ ਦੀ ਰਹਿ ਗਈ ਤਾਂ ਹੀ ਸੋਧਿਆ ਹੋਇਆ ਕੋਈ ਮਿਲਦਾ ਹੀ ਨਹੀਂ ਤਾਂ ਹੀ ਜਾਦੇ ਸੁਧਾਰ ਹੋਏ ਡਾਂਗ ਚੱਕੀ ਫਿਰਦੇ ਅਸੀਂ ਸੁਧਾਰ ਕਰਤਾ ਅਸੀਂ ਬੜੀ ਕੁਰਬਾਨੀ ਕੀਤੀ ਪਰ ਗੁਰਮੁਖੋ ਕੁਰਬਾਨੀ ਤਾਂ ਕੀਤੀ ਹੈ ਚਲੋ ਪਰ ਸਾਨੂੰ ਤਾਂ ਦੱਸੋ ਤਾਂ ਸਹੀ ਕੁਰਬਾਨੀ ਤੋਂ ਲੱਭਿਆ ਕੀ ਹੈ ਫਲ ਕੀ ਮਿਲਿਆ ਨਤੀਜਾ ਕੀ ਨਿਕਲਿਆ ਗੁਰਸਿੱਖ ਪਿਆਰਿਆ ਜਾਂ ਨਤੀਜਾ ਹੀ ਮਿਲਿਆ ਤੇ ਫਿਰ ਕਰਨ ਵਾਲਾ ਮਾਣ ਕਿਵੇਂ ਕਰੇ ਕੋਈ ਨਤੀਜਾ ਸਾਹਮਣੇ ਦਿਖੇ ਫਿਰ ਮਾਣ ਕਰ ਵੀ ਲਓ ਨਹੀਂ ਮੈਂ ਫਸਲ ਬੀਜੀ 5 ਕਿੱਲੇ ਤੇ 150 ਕੁਇੰਟਲ ਕਣਕ ਕੱਢ ਲਈ ਫਿਰ ਤਾਂ ਗੱਲ ਜੇ ਉਸ ਤੂੜੀ ਵੀ ਨਹੀਂ ਰਹੀ ਫਿਰ ਵੀ ਗਰਦਨ ਉੱਚੀ ਕਰਕੇ ਕਹਿੰਦੇ ਮੈਂ 5 ਕਿੱਲੇ ਬੀਜੇ ਸੀ ਵੀ ਇਹਦੇ ਨਾਲ ਤਾਂ ਦਾਣੇ ਪਿਆ ਕੇ ਨਿਆਣਿਆਂ ਨੂੰ ਖੜਾ ਦਿੰਦਾ ਬੀਜੇ ਖਰਾਬ ਖਿਆ ਦੇਖ ਦੇਖ ਬਤੇ ਕਿਹੜੀ ਦੇਖ ਬਤੇ ਖਾਲਸੇ ਦੀ ਦੇਖ ਉਹ ਲੰਗਰ ਜਿਹੜਾ ਹੁਣ ਇਹ ਵਰਤ ਰਿਹਾ 24 ਘੰਟੇ ਸਵੇਰ ਤੋਂ ਲੈ ਕੇ ਜਦ ਮਰਜ਼ੀ ਕੋਈ

0: ਜਦੋਂ ਕਹਿੰਦੇ ਪਰੇ ਟੀਕੇ ਟੂਕੇ ਹੁੰਦੇ ਹੀ ਨੀ, ਬਸ ਕਹਿੰਦੇ ਸੋਹਦੇ ਦੇਣਾ ਫਿਰ ਕੋਈ ਸਤਨਾਮ ਹੋਰ ਪਹਿਲੇ ਨੀ ਕੋਈ। ਇਸੇ ਸੀਧੇ ਹਰ ਨਾਮ ਖੱਗ ਇਹਨੂੰ ਸਮਝ ਦੋ ਬਾਣੀ ਨੂੰ। ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆਂ ਜਿੱਤ ਲਈ, ਕਾਹਦੇ ਨਾਲ? ਸ਼ਬਦ ਜਿੱਤੀ ਸਿੱਧ ਮੰਡਲ, ਸਾਰਾ ਸੰਸਾਰ ਸ਼ਬਦ ਨਾਲ ਜਿੱਤਿਆ। ਪਟ ਕਹਿੰਦੇ ਸਤਿਗੁਰ ਤੇਰਾ ਕੋਈ ਸ਼ਬਦ ਸੁਣ ਲਵੇ, ਤੇਰੀ ਕੋਈ ਬਾਣੀ, ਇਹ ਤਾਂ ਬਾਣ ਨੇ, ਬਾਣੀ ਬਾਣ ਅਣਿਆਲੇ ਤਿੱਖੇ, ਇੱਕ ਤੇ ਛੱਡ ਦੇਣਗੇ ਕਿਸੇ ਬਾਜੀ। ਪੀਰ ਸਤਿਗੁਰ ਸੂਰ ਮੈਂ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਗਿਰ ਪਰਿਆ ਪਰਾ ਕਰੇ ਜੋ ਛੇਕ। ਉਹ ਹੈ ਸ਼ਬਦ ਦੀ ਤਲਵਾਰ। ਤੇ ਗੁਰਮੁਖ ਪਿਆਰੇ ਜੇ ਔਗਣ ਕੱਟਣੇ, ਜੇ ਵਿਕਾਰਾਂ ਤੋਂ ਬਚਣੇ, ਜੇ ਨਿਰਮਲ ਹੋਣੇ, ਕੋਈ ਦਵਾਈ ਨਹੀਂ ਦੁਨੀਆਂ ਵਿੱਚ, ਕੋਈ ਤੀਰਥ ਨਹੀਂ ਸਾਨੂੰ ਨਿਰਮਲ ਕਰ ਦੇਵੇ, ਕੋਈ ਕਰਮ ਕਾਂਡ ਨਹੀਂ ਸਾਨੂੰ ਨਿਰਮਲ ਕਰ ਦੇਵੇ। ਉਹ ਇੱਕ ਬਾਣੀ ਦੀ ਉਹ ਤਲਵਾਰ, ਉਹ ਇੱਕ ਨਾਮ ਦੀ ਉਹ ਤਲਵਾਰ, ਉਹ ਸਤਗੁਰਾਂ ਦੇ ਦਰਸ਼ਨਾਂ ਦੀ ਉਹ ਤਲਵਾਰ ਹੈ। ਪਰ ਕਹਿੰਦੇ ਤੁਹਾਡੇ ਦਰਸ਼ਨਾਂ ਵਿੱਚ, ਤੁਹਾਡੇ ਬਚਨਾਂ ਵਿੱਚ ਉਹ ਸ਼ਕਤੀ ਹੈ, ਜਿਵੇਂ ਤਲਵਾਰ ਸ਼ਸਤਰ ਕਿਹੜੀ ਤੇ ਕਿਹੜੀ ਚੀਜ਼ਾਂ ਨੂੰ ਕੱਟ ਦਿੰਦਾ। ਇਸੇ ਤਰ੍ਹਾਂ ਵਾਹਿਗੁਰੂ ਕਾਮ ਕ੍ਰੋਧ ਜੋ ਸਾਡੇ ਵਿਸ਼ਾ ਵਿਸ਼ੇ ਵਿਕਾਰ ਲੱਗੇ ਨੇ ਔਗਣ, ਸਿੱਧੇ ਹਰ ਨਾਮ ਖੱਗ। ਹਰੀ ਵਾਹਿਗੁਰੂ ਦਾ ਨਾਮ ਖੱਗ ਕਹੀਏ ਤਲਵਾਰ ਹੈ, ਇਹਨਾਂ ਨੂੰ ਕੱਟਣ ਵਾਸਤੇ ਦੇਗ ਤੇਗ ਫਤਿਹ। ਇੱਥੇ ਤੇਗ ਦੀ ਫਤਿਹ ਹੈ, ਤੇਗ ਹੈ ਗੁਰੂ ਦਾ ਸ਼ਬਦ। ਬਾਜੀ ਤੇ ਚਲਾ ਤਾਂ ਕਿੱਥੇ ਜਿਉਂਦਾ ਰਹਿ ਜੂਗਾ, ਅਜਿਹੇ ਕੋ ਸਤਨਾਮ ਹੋ ਟਹਿਟੇਰੀ ਹੋ ਜੂਗਾ।
1: ਉਦਮ ਕਰ ਲਾਗੇ ਬਹੁ ਪਾਤੀ,
0: ਹੁਣ ਨਾਮ ਦੀ ਗੱਲ ਦੱਸੀ ਹੈ। ਹੁਣ ਨਾਮ ਤੋਂ ਬਿਨਾਂ ਜਿਹੜੇ ਤੁਰੇ ਫਿਰਦੇ ਨੇ, ਹੁਣ ਉਹਨਾਂ ਦੀ ਗੱਲ ਗੁਰੂ ਅਰਜਨ ਪਾਤਸ਼ਾਹ ਦੱਸ ਰਹੇ ਹਨ।
1: ਉਦਮ ਕਰ ਲਾਗੇ ਬਹੁ ਪਾਤੀ,
0: ਬੜੇ ਉਦਮ ਕਰਦੇ ਨੇ ਲੋਕ ਦੁਨੀਆਂ ਵਿੱਚ, ਅਨੇਕ ਭਾਂਤ ਅਨੇਕ ਤਰੀਕਿਆਂ ਕਰਕੇ।
1: ਵਿਚਰੈ ਅਨਕ ਸ਼ਾਸਤਰ ਬਹੁ ਖਟੂਆ,
0: ਖਟੂਆ ਕਹੀਏ ਖੱਟ ਸ਼ਾਸਤਰ, ਵਿਚਰੈ ਅਨਕ ਵਿਚਰੈ ਕਹੀਏ, ਪੜ੍ਹਦੇ ਫਿਰਦੇ ਨੇ, ਸੁਣਾਉਂਦੇ ਫਿਰਦੇ ਨੇ, ਸ਼ਾਸਤਰ ਵਿਦਵਾਨ ਬੜੇ ਤੁਰੇ ਫਿਰਦੇ ਨੇ ਸੰਸਾਰ ਨੂੰ ਸਿੱਧਾ ਕਰਨ ਵਾਸਤੇ, ਕਿ ਸੰਸਾਰ ਨੂੰ ਅਸੀਂ ਸ਼ਾਸਤਰ ਅਰਥ ਕਰਕੇ ਮੁਕਤ ਕਰ ਦਾਂਗੇ, ਵਿਕਾਰਾਂ ਤੋਂ ਬਚਾ ਦਾਂਗੇ, ਬਹੁਤ ਵਿਧੀਆਂ ਕਰਕੇ ਉਪਦੇਸ਼ ਦਿੰਦੇ ਫਿਰਦੇ।
1: ਭਸਮ ਲਗਾਏ ਤੀਰਥ ਬਹੁ ਭਰਮ ਤੇ,
0: ਕਈ ਬਈ ਸੋਹ ਮਲੀ ਫਿਰਦੇ ਨੇ, ਤੁਸੀਂ ਵੇਖਿਆ ਹੀ ਖਾਕ ਸੋਹ ਮਲਨੀ ਸਰੀਰ ਦੇ ਉੱਤੇ। ਮਹਾਰਾਜ ਨੇ ਕਿਹਾ ਅਲਮਲ ਖਾਈ ਸਿਰ ਚਾਈ ਪਾਈ, ਮੂਰਖ ਹੰਦਰ ਪੱਤ ਗਵਾਈ। ਕਈ ਪੁੱਠੇ ਲਟਕਦੇ ਨੇ ਬਈ, ਕਈ ਧੂਣੇ ਕਰਦੇ ਨੇ। ਸਤਿਗੁਰ ਨਾਨਕ ਦੇਵ ਤੁਰੇ ਜਾਂਦੇ ਸੀ ਜੰਗਲ ਵਿੱਚ, ਭਾਈ ਬਾਲਾ ਮਰਦਾਨਾ ਜੀ ਨਾਲ ਇੱਕ ਸੰਤ ਦੇ ਗਿੱਟਿਆਂ ਨੂੰ ਪਾਇਆ ਸੰਗਲ, ਤੇ ਬਰੋਟੇ ਨਾਲ ਪੁੱਠਾ ਲੜਕੇ ਜੰਗਲ ਦੇ ਵਿੱਚ। ਭਾਈ ਮਰਦਾਨਾ ਕਹਿੰਦਾ ਬਾਲਾ ਜੀ ਰਬਾਬ ਫੜਿਓ ਮੇਰੀ। ਬਾਲਾ ਕਹਿੰਦਾ ਕੀ ਗੱਲ? ਸਤਿਗੁਰ ਕਹਿੰਦੇ ਕਿਤੇ ਜਾਣਾ? ਨਹੀਂ ਕਹਿੰਦਾ ਮਹਾਰਾਜ ਦੇਖੋ ਕਿੱਡਾ ਵੱਡਾ ਸਾਧੂ ਮਿਲਿਆ, ਉਹਦੇ ਚਰਨਾਂ ਨੂੰ ਹੱਥ ਲਾ ਕੇ ਆਉਣਾ। ਸਤਿਗੁਰ ਕਹਿੰਦੇ ਚਰਨ ਤਾਂ ਉੱਪਰ ਹੈ, ਤੇਰੇ ਹੱਥ ਉੱਥੇ ਜਾਣੇ ਹੀ ਨਹੀਂ, ਅੱਜ ਫਿਰ ਕੋਈ ਸਤਨਾਮ ਨਹੀਂ। ਕਹਿੰਦਾ ਮਹਾਰਾਜ ਮੈਂ ਮੱਛਾ ਜ਼ਰੂਰ ਟੇਕੂ ਉਹਨੂੰ, ਐਡਾ ਵੱਡਾ ਤਪਸਵੀ ਤਾਂ ਕਿਤੇ ਜੰਗਲ ਵਿੱਚ ਪੁੱਠਾ ਲਟਕੇ ਕੋਈ ਥੋੜੀ ਕਰ ਲੈਣਾ। ਉਹ ਸਤਿਗੁਰ ਕਹਿੰਦੇ ਨਾ, ਉੱਥੇ ਨਾ ਜਾਈ, ਬਸ ਠੀਕ ਹੈ, ਆ ਦੂਰ ਨੂੰ ਹੋ ਕੇ ਲੱਗ ਜਾਣਾ। ਭਾਈ ਮਰਦਾਨਾ ਕਹਿੰਦਾ ਤੇਰਾ ਵੀ ਪਤਾ ਨਹੀਂ ਲੱਗ ਰਿਹਾ, ਕਿਤੇ ਸਾਧਾ ਕੋਲ ਲਈ ਫਿਰਦੇ, ਅੱਜ ਰੱਬ ਸਬਬ ਵੀ ਮਿਲਿਆ, ਕਹਿੰਦਾ ਕੋਲ ਨਹੀਂ ਜਾਣਾ। ਕਦੇ ਤੂੰ ਟੋਡਾ ਫਿਰਦੇ ਗੋਰਖ ਵਰਗਿਆਂ ਨੂੰ, ਸੰਤਾਂ ਨੂੰ, ਕਾਗ ਭਸੁੰਡ ਵਰਗਿਆਂ ਨੂੰ ਪਹਾੜਾਂ ਚ? ਹੋਰ ਸਤਿਗੁਰ ਕਹਿੰਦੇ ਮਰਦਾਨਿਆ ਮੰਨ ਜਾ, ਭਗਤੀ ਨਹੀਂ ਹੈ। ਮਰਦਾਨਾ ਕਿੱਥੇ ਮੰਨਣ ਵਾਲਾ? ਕਹਿੰਦਾ ਸਾਹਮਣੇ ਪੁੱਠਾ ਲੜਕਦਾ, ਤੂੰ ਕਹਿੰਦਾ ਭਗਤੀ ਨਹੀਂ ਹੈ। ਸਤਿਗੁਰ ਕਹਿੰਦੇ ਮੰਨ ਜਾ, ਇਹ ਭਗਤੀ ਨਹੀਂ ਕਰਦਾ। ਮਰਦਾਨਾ ਗੁੱਸੇ ਜੇ ਹੋ ਕੇ ਕਹਿੰਦਾ ਮੈਨੂੰ ਦੱਸਤਾ ਦੋ ਪਰੌਂਠੇ ਖਾਂਦਾ। ਉਹ ਕਰਦਾ ਕੀ ਜੇ ਭਗਤੀ ਨਹੀਂ ਕਰਦਾ? ਪੁੱਠਾ ਲਟਕ ਰਿਹਾ ਤੇ ਤੂੰ ਕਹਿੰਦਾ ਭਗਤੀ ਨਹੀਂ ਕਰਦਾ? ਸੁਣੋ ਹੁਣ ਬਾਣੀ, ਆਸਾ ਦੀ ਵਾਰ ਵਿੱਚ ਉੱਤਰ ਦਿੱਤਾ ਸਲੋਕ ਵਿੱਚ। ਸਤਿਗੁਰ ਕਹਿੰਦੇ ਸੁਣ ਲੈ ਕੀ ਕਰਦਾ। ਪਦ ਉੱਪੇ ਤਾਣਾ, ਬਹੁਤ ਵਾਰ ਤੁਕ ਪੜ੍ਹੀ ਹੋਣੀ ਤੁਸੀਂ। ਪਗ ਕਹੀਏ ਪੈਰ, ਉੱਪੇ ਕਹੀਏ ਉੱਪਰ ਨੂੰ, ਤਾਣਾ ਕਹੀਏ ਲਟਕਿਆ ਹੋਇਆ। ਪਗ ਉੱਪੇ ਤਾਣੇ ਦਾ ਅਰਥ ਪੁੱਠਾ ਲਟਕਿਆ ਹੋਇਆ, ਤਣਾ ਤਣ ਜਾਣਾ। ਪਗ ਉੱਪਰ ਪੁੱਠਾ ਲਟਕ ਰਿਹਾ। ਮਰਦਾਨਾ ਕਹਿੰਦਾ ਦੱਸੋ ਤਾਂ ਸਹੀ ਜੀ, ਉਹ ਤਾਂ ਮੈਨੂੰ ਵੀ ਦਿਖਦਾ ਪੁੱਠਾ ਲਟਕਦਾ, ਇਹ ਕਰਦਾ ਕੀ ਹੈ? ਤਨ ਗੁਰੂ ਨਾਨਕ ਕਹਿੰਦੇ ਆਪਣਾ ਕੀਆ ਕਮਾਣਾ, ਇਹ ਭਗਤੀ ਨਹੀਂ ਕਰਦਾ। ਇਹ ਪਿਛਲੇ ਦਿਨ ਵਿਚ ਪੁੱਠੇ ਕੰਮ ਕਰਕੇ ਆਇਆ ਸਜ਼ਾ ਭੁਗਤਦਾ ਬਾਬੇ ਨਾਨਕ ਨੇ ਪਖੰਡ ਦੇ ਤੇ ਨੀ ਚੱਕੋ ਕਿਸੇ ਹੋਰ ਤੇ ਆਪਣਾ ਕੀ ਆ ਕਮਾਉਣਾ ਉਹ ਤੁਸੀਂ ਹੱਸਦੇ ਕਰਦੇ ਹੋ ਇੱਥੇ ਕਮੇਟੀ ਚ ਜਿਹੜਾ ਪੁੱਠਾ ਕੰਮ ਕਰੂ ਉਸੇ ਨੂੰ ਪੁੱਠਾ ਲਟਕਾਓਗੇ ਜਿਹਨੇ ਸਿੱਧਾ ਕਰਿਆ ਕਾਹਨੂੰ ਪੁੱਠਾ ਲਟਕੂ ਤੇ ਮਾਤਾ ਤੇ ਸਾਨੂੰ ਉਪਦੇਸ਼ ਕਰਦੇ ਅਰਦਾਸ ਕਰ ਮਾਤਾ ਦੇ ਪੇਟ ਵਿਚ ਮੁੜ ਕੇ ਪੁੱਠਾ ਨਾ ਲਟਕਾ ਇੱਥੇ ਬਾਹਰ ਆ ਕੇ ਵੀ ਲਟਕਦੇ ਜਿੱਥੇ ਕੋਈ ਅਕਲ ਦੀ ਗੱਲ ਸੁਣੋ ਮਾਲ ਕਹਿੰਦੇ ਪੱਗ ਉੱਪਰ ਤਾਣਾ ਆਪਣਾ ਕੀਆ ਕਮਾਣਾ ਅਲ ਅਲ ਫਾਰਸੀ ਵਿਚ ਕਹਿੰਦੇ ਤਾਜ਼ਾ ਨੂੰ ਇੱਕ ਘੋਰ ਮਤ ਹੈ ਗੱਲ ਕਰਦਿਆਂ ਨੂੰ ਵੀ ਤੰਗ ਆਉਂਦੀ ਹੈ ਘੋਰ ਮੰਤਰ ਸਿੱਧ ਕਰਨਾ ਰਿੱਧੀ ਸਿੱਧੀ ਕਰਨ ਖਾਤਰ ਉਹ ਤਾਜ਼ਾ ਗੰਦਗੀ ਖਾਣਗੇ ਤਾਂ ਉਹ ਮੰਤਰ ਸਿੱਧ ਹੁੰਦਾ ਨਹੀਂ ਉਹ ਮੰਤਰ ਸਿੱਧ ਨਹੀਂ ਆਉਣਾ ਆਲ ਮਲ ਕਹੀਏ ਤਾਜ਼ਾ ਗੰਦਗੀ ਖਾਧੀ ਤੇ ਸਿਰ ਚਾਈ ਪਾਈ ਇੱਥੇ ਤਾਂ ਤੁਸੀਂ ਸ਼ੈਂਪੂ ਮੁਕਾ ਤੇ ਸਿਰ ਨਹਾਉਣ ਨੂੰ ਔਲੇ ਦੇ ਤੇਲ ਬੀਬੀਆਂ ਵਿਚਾਰੀਆਂ ਕਿਤੇ ਕਾਸੇ ਦਾ ਤੇਲ ਕਿਤੇ ਖੋਪੇ ਦਾ ਤੇਲ ਤੇ ਤੁਸੀਂ ਸਰੋਂ ਦਾ ਤੇਲ ਦੇਖੋ ਕਿੰਨੇ ਤੇਲ ਕਿੰਨੇ ਸਾਬਣ ਕੋਈ ਕੇਸ ਨਕਾਰ ਚੱਕੀ ਫਿਰਦਾ ਉਹ ਵਿਚਾਰੇ ਕੀ ਚੱਕ ਕੇ ਸੁਆਹ ਪਾਉਂਦੇ ਸਿਰ ਤੇ ਬਹੁਤ ਅਕਲ ਦੀ ਗੱਲ ਦੁਨੀਆਂ ਸਾਫ ਕਰਦੀ ਫਿਰਦੀ ਹੈ ਕਿਸਾਨ ਨੂੰ ਉਹ ਸੁਆਹ ਪਾਉਂਦੇ ਸਿਰ ਛਾਈ ਪਾਈ ਮਹਾਰਾਜ ਤੂੰ ਗੱਲ ਸੁਣ ਲੋ ਉਹਨਾਂ ਦਾ ਕੀ ਬਣਿਆ ਮੂਰਖ ਅੰਧੇ ਪਤ ਗਵਾਈ ਸੁੰਦਰ ਕੇਸ ਦਿੱਤੇ ਸੁੰਦਰ ਸਰੂਪ ਦਿੱਤਾ ਪੰਜਾਬੀ ਦਾ ਮੁਹਾਵਰਾ ਜਿਹਨੂੰ ਕੋਈ ਸ਼ਰਮਿੰਦਾ ਕਰਨਾ ਹੋਵੇ ਉਹਨੂੰ ਕਹੀਦਾ ਤੇਰੇ ਸਿਰ ਚ ਸੁਆਹ ਤੇ ਇੱਕ ਹੋਰ ਵੀ ਖਤਰਾ ਹੈ ਜਿਹੜੇ ਇੱਥੇ ਸੁਆਹ ਫਿਰਦੇ ਪਏ ਗਾਂ ਜਾ ਕੇ ਕਿਹੜਾ ਘੋੜੇ ਚੜ੍ਹਨਗੇ ਜਿਹੜੇ ਇੱਥੇ ਬੜੇ ਫਿਰਦੇ ਗਾਂ ਲਾਸਤੇ ਦਿਨ ਉਹ ਜਾ ਹੋਜੂਗੇ ਗੁਰੂ ਸਿੱਖ ਪਿਆਰੇ ਸਤਿਗੁਰ ਪਾਤਸ਼ਾਹ ਕਹਿੰਦੇ ਉਦਮ ਕਰਨ ਲੱਗ ਗਏ ਬਹੁਤ ਭਾਤੀ ਅਨੇਕ ਪ੍ਰਕਾਰ ਦੇ ਕਰਮਾਂ ਵਿਚ ਭਸਮ ਲਗਾਏ ਤੀਰਥ ਬਹੁਤ ਭਰਮਤੇ ਤੇ ਲਾ ਕੇ ਸੁਆਹ ਜਹਾਂ ਸੁਆਹ ਦਾ ਇੱਕ ਗੁਣ ਹੈ ਉਹ ਵੀ ਸੁਣ ਲਓ ਐਵੇਂ ਨਹੀਂ ਸ਼ੁਰੂ ਕੀਤੀ ਉਹਦਾ ਗੁਣ ਹੈ ਉਹ ਵੀ ਤੁਹਾਡੇ ਕੰਮ ਆਊ ਸੌ ਮਲ ਦਾ ਮਤਲਬ ਕੀ ਹੈ ਜਿਹੜੇ ਪਿਛਲੇ ਜੋਗੀ ਸੀ ਤਪਸ਼ਵਰ ਉਹ ਸੌ ਮਲਦੇ ਸੀ ਤਾਂ ਤੋ ਐ ਮੇਰੇ ਮਨ ਤੇਰੇ ਯਾਦ ਰਵੇ ਇਹ ਤਨ ਸਵਾਹ ਦੀ ਉਹ ਢੇਰੀ ਹੈ ਉਹ ਕੀ ਇੰਡੀਕੇਟ ਸੀ ਇਸ਼ਾਰਾ ਸੀ ਅਲਾਮਤ ਸੀ ਯਾਦ ਰਵੇ ਤੂੰ ਮਾਣ ਨਾ ਕਰ ਲਈ ਇਹਦਾ ਇਹ ਨਾਨਕ ਢੇਰੀ ਚਾਰ ਕੀ ਧੀ ਫਿਰ ਹੋਈ ਚਾਰ ਹੁਣ ਤਾਂ ਤੁਸੀਂ ਪੜ੍ਹ ਲੈ ਕੇ ਬਹੁਤ ਆਪਣੇ ਬਾਬੇ ਨੂੰ ਉਡਾੜਾ ਨਹੀਂ ਸੀ ਆਉਂਦਾ ਕਿ ਜਦੋਂ ਫਗਵਾੜੇ ਗਦਾਇਆ ਜਾਂ ਹੋਰ ਸ਼ਹਿਰ ਕਿਤੇ ਸੌਦਾ ਲੈਣ ਜਾਂਦੇ ਹੁੰਦੇ ਸੀ ਕਿਤੇ ਅੱਜ ਵਾਲਾ ਕੰਮ ਛੋੜੋ ਤਾਂ ਵੀ ਚਾਹੇ ਸਕੂਟਰ ਪਰ ਜਾ ਕੇ ਫਗਵਾੜੇ ਪੀਣੀ ਹੈ ਇੱਕ ਲਾਣੇਦਾਰੇ ਜਾਂਦਾ ਹੁੰਦਾ ਸੀ 15 ਦਿਨ ਸੌਦੇ ਲੈਣ ਤੇ ਬੁੜੀ ਜਿਹੜੀ ਘਰ ਹੁੰਦੀ ਸੀ ਉਹ ਦਾਦੀ ਹੁੰਦੀ ਸੀ ਲਾਣੇਦਾਰ ਕਿਤੇ ਭੁੱਲ ਨਾ ਆਈ ਚਾਹ ਜ਼ਰੂਰ ਮੁੱਕੀ ਵੀ ਹੈ ਜਿਹੜੀ ਜ਼ਰੂਰੀ ਚੀਜ਼ ਫਿਰ ਸਾਡੇ ਬੁੜੇ ਨੇ ਲਿਆਉਣੀ ਹੁੰਦੀ ਸੀ ਲਿਖਣਾ ਤਾਂ ਆਉਂਦਾ ਨਹੀਂ ਸੀ ਉਹਨੂੰ ਉਹ ਕੀ ਕਰਦਾ ਸੀ ਆਪਣੇ ਪਰਨੇ ਨੂੰ ਗੱਠ ਦੇ ਲੈਂਦਾ ਤਾ ਇਹ ਇੱਕ ਰੋੜੀ ਚੱਕ ਕੇ ਨਾ ਬੋਝੇ ਚ ਪਾ ਲੈਣੀ ਵੀ ਜਦ ਬਾਜ਼ਾਰ ਵਿੱਚ ਜਾਊਂਗਾ ਜਦ ਗੱਠ ਦਿਖੂਗੀ ਜਦੇ ਅੱਜ ਰਾਤ ਵੀ ਚਾਹ ਮੁੱਕੀ ਵੀ ਹੈ ਕੋਈ ਸਾਧਨਾ ਕਾਗਜ਼ ਪੈਨਸਲ ਤਾਂ ਹੁੰਦਾ ਨੀ ਯਾਰ ਜਦ ਬੋਝੇ ਵਿੱਚ ਹੱਥ ਪਾਇਆ ਵਿੱਚ ਪਿਆ ਰੋੜਾ ਜਦੇ ਯਾਦ ਆ ਜੂ ਵੀ ਹਲਦੀ ਮੰਗਾਈ ਹੈ ਮਾਛ ਮੁੱਕੀ ਵੀ ਹੈ ਇਹੀ ਨਿਸ਼ਾਨੀ ਹੈ ਭੇਖ ਦੀਆਂ ਦਾੜੀ ਕਿਉਂ ਰੱਖੀ ਹੈ ਤਿਲਕ ਕਿਉਂ ਲਾਇਆ ਕਿਰਪਾਨ ਕਿਉਂ ਪਾਈ ਹੈ ਕੜਾ ਤੇਰੇ ਕਿਉਂ ਪਾਇਆ ਕਛਹਿਰਾ ਕਿਉਂ ਦਿੱਤਾ ਇਹਨਾਂ ਨੂੰ ਦੇਖ ਕੇ ਤੂੰ ਕੁਛ ਸਿੱਖੇ ਲੈਣੀ ਹੈ ਪਾਈ ਨਹੀਂ ਫਿਰਨਾ ਪਾਈ ਫਿਰਨ ਦਾ ਤਾਂ ਕੀ ਮਤਲਬ ਹੈ ਇਹ ਜਿਹੜੀ ਸੋਹ ਮਰੀ ਹੈ ਉਹ ਤੋਂ ਦੇਖ ਕੇ ਸਾਧੂ ਸਿੱਖਿਆ ਦਿੰਦੇ ਸੀ ਮਾਨੋ ਮਾਨ ਨਾ ਕਰੀ ਸਵਾਦੀ ਉਹ ਢੇਰੀ ਚੱਕੀ ਇੱਕ ਯਾਦ ਆ ਜਾਵੇ ਤੈਨੂੰ ਦਾੜੀ ਦੇਖ ਸਿਰਤ ਮੂਧੇ ਰੱਖੀ ਹੈ ਕਾਤੋਂ ਰੱਖੀ ਹੈ ਬਕੋਟ ਦਾ ਲਾਇਸੈਂਸ ਮਿਲ ਗਿਆ ਟਿਕਟ ਮਿਲ ਗਿਆ ਤੈਨੂੰ ਨਾ ਤਾਂ ਫਿਰ ਨਰਕੇ ਭਰੇ ਹੋਣੇ ਬਕੋਟ ਖਾਲੀ ਹੋ ਪਏ ਹੋਣੇ ਆਪਾਂ ਤਾਂ ਅਸੀਂ ਸਾਰੇ ਇੱਕ ਕਰੋੜ ਵੀ ਨਹੀਂ ਦੁਨੀਆਂ ਚ ਦਾੜੀਆਂ ਤੇ ਬਾਕੀ ਹੋਈ ਫਿਰਦੇ ਆ ਫਿਰ ਇਹ ਤਾਂ ਸਾਰੇ ਨਰਕ ਨੂੰ ਜਾਂਦੇ ਹੋਣੇ ਆਪਾਂ ਨੂੰ ਇਹ ਬੱਸ ਮਿਲਦੀ ਹੋਣੀ ਹੈ ਸੁਰਗ ਦੀ ਉਹ ਤਾਂ ਖਾਲੀ ਪਏ ਹੋਣੇ ਫਿਰ ਸੁਰਗ ਆਪਾਂ ਤਾਂ ਅਸੀਂ ਥੋੜੇ ਜਿਹੇ ਉਹ 7.5 ਅਰਬ ਦੁਨੀਆਂ ਦੀ ਗਿਣਤੀ ਕਿੰਨੇ ਕੁ ਦਾੜੀਆਂ ਵਾਲੇ ਨੇ ਦਾੜੀ ਕਿਉਂ ਦਿੱਤੀ ਹੈ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਛੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਾ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਦੀ ਨਿਸ਼ਾਨੀ। ਹੋਰ ਸੁਣੋ ਨਿਸ਼ਾਨੀ ਦਾੜੀ ਦੀ, ਸੱਚ ਸ਼ਬਦ, ਸੱਚ ਦਾੜੀਆਂ, ਸੱਚ ਬੋਲੇ, ਸੱਚ ਕਮਾਏ। ਤਿਲਕ ਦੇਖਿਆ ਬ੍ਰਾਹਮਣਾਂ ਦੇ ਲੱਗਿਆ ਤੁਸੀਂ ਬਹੁਤ ਵਾਰ ਦੇਖਿਆ ਹੋਣਾ, ਕਈ ਤਾਂ ਤਰਵੈਣੀ ਬਣਾਈ ਫਿਰਦੇ ਆ ਮੱਥੇ ਤੇ ਹਲਦੀ ਲਾ ਕੇ, ਕਈ ਤਰਸੂਲ ਬਣਾਈ ਫਿਰਦੇ ਆ। ਤਿਲਕ ਮਤਲਬ ਕੀ ਹੈ? ਮਤਲਬ ਤਿਲਕ ਦਾ ਇੱਕੋ ਹੈ, ਔਰ ਬ੍ਰਾਹਮਣ ਵਾਸਤੇ ਜ਼ਰੂਰੀ ਕਿੰਨੇ ਇਹ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, ਕਿਸੇ ਤੋਂ ਨਾ ਪੁੱਛਿਓ। ਗੁਰੂ ਗ੍ਰੰਥ ਸਾਹਿਬ ਦੱਸ ਰਹੇ ਨੇ ਬ੍ਰਾਹਮਣ ਨੂੰ ਤਿਲਕ ਕਿੰਨਾ ਜ਼ਰੂਰੀ ਹੈ। ਮਾਝ ਕਹਿੰਦੇ ਤਿਲਕਹੀਣ ਜਥਾ ਵਿਪਰਾ, ਅਮਰਹੀਣ ਜਥਾ ਰਾਜਨ। ਜਿਸ ਰਾਜੇ ਦਾ ਹੁਕਮ ਨਹੀਂ ਚੱਲਦਾ ਉਹ ਰਾਜਾ ਕਾਹਦਾ, ਜਿਸ ਬ੍ਰਾਹਮਣ ਦੇ ਮੱਥੇ ਤਿਲਕ ਨਹੀਂ ਉਹ ਬ੍ਰਾਹਮਣ ਕਾਹਦਾ। ਇੰਨੀ ਜ਼ਰੂਰੀ ਹੈ, ਗੁਰੂ ਅਰਜਨ ਦੀ ਰਸਨ ਹੈ, ਨਿੰਦਣਾ ਨਹੀਂ ਉਹਨਾਂ ਦੇ ਤਿਲਕ ਨੂੰ। ਇੱਥੇ ਤਾਂ ਉਹੀ ਰਾਗ ਚੱਕੀ ਫਿਰ ਜਾਏਗਾ ਕਿ ਬ੍ਰਾਹਮਣ ਕੱਟਾ ਮੱਥਾ ਨਹੀਂ ਜੀ ਫਿਰਦਾ। ਪਤਾ ਤੈਨੂੰ ਰਾਜੇ, ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਜਿਹੜਾ ਲਾਈ ਫਿਰਦਾ ਉਹਨੂੰ ਵੀ ਨਹੀਂ ਪਤਾ ਵੀ ਤੂੰ ਲਾਈ, ਪਤਾ ਉਹਨੂੰ ਵੀ ਨਹੀਂ ਲੱਗੀ ਉਹ ਵੀ ਫਿਰਦਾ। ਉਹ ਤਿਲਕ ਦਾ ਮਤਲਬ ਕੀ ਹੈ? ਇੱਕੋ ਇੱਕ ਮਤਲਬ ਹੈ, ਜਿਸ ਦੇ ਮੱਥੇ ਤੇ ਤਿਲਕ ਲੱਗਿਆ ਦਿਖ ਜਾਵੇ, ਦੇਖਣ ਵਾਲੇ ਨੂੰ ਪਤਾ ਲੱਗ ਜਾਵੇ ਇਹਦਾ ਮੱਥਾ ਭਗਵਾਨ ਦੇ ਚਰਨਾਂ ਨਾਲ ਜੁੜਿਆ। ਇਹ ਹੈ ਤਿਲਕ ਦੀ ਨਿਸ਼ਾਨੀ, ਇਹਦਾ ਸਿਰ ਭਗਵਾਨ ਦੇ ਚਰਨਾਂ ਨਾਲ ਜੁੜ ਚੁੱਕਿਆ। ਤੇ ਸਾਡੀ ਦਾੜੀ ਤਿਲਕ ਦੀ ਜਗ੍ਹਾ, ਜਿਸ ਮੁਖ ਤੇ ਦਾੜੀ ਦਿਖੇ ਦੇਖਣ ਵਾਲੇ ਨੂੰ ਪਤਾ ਲੱਗ ਜਾਵੇ ਇਹ ਮੁਖ ਸੱਚਾ। ਕੁਛ ਨਹੀਂ ਨਿਕਲੂਗਾ, ਸੱਚ ਸ਼ਬਦ, ਸੱਚ ਦਾੜੀਆਂ, ਸੱਚ ਬੋਲੇ, ਸੱਚ ਕਮਾ। ਇਹ ਤਾਂ ਇੱਕ ਇਸ਼ਾਰਾ ਅਲਾਮਤ ਹੈ, ਪਰ ਹੁਣ ਦੁੱਖ ਨਾਲ ਕਹਿਣਾ ਪੈਂਦਾ ਮੈਨੂੰ, ਤਿਲਕ ਤਾਂ ਲਾਈ ਫਿਰਦਾ, ਤਰਵੈਣੀ ਬਣਾਈ ਫਿਰਦਾ, ਤਰਸੂਲ ਮੱਥੇ ਤੇ ਹਲਦੀ ਮਲੀ, ਤੇ ਜਲੰਧਰ ਖੜਾ ਹੈ ਮੱਛੀਆਂ ਦੀ ਰੇਹੜੀ ਤੇ। ਮੱਛੀਆਂ ਦਾ ਭਾਅ ਪੁੱਛਦਾ, ਤਿਲਕ ਲੱਗਿਆ ਹੋਇਆ ਕਿ ਮੱਛੀਆਂ ਕਿਆ ਕਿਲੋ ਨੇ? ਬਸ ਤਿਲਕ ਲੱਗਿਆ ਹੋਇਆ ਜਦ ਮੱਛੀਆਂ ਦਾ ਭਾਅ ਪੁੱਛਦਾ ਹੋ, ਫਿਰ ਤਾਂ ਭਗਵਾਨ ਰਾਮ ਚੰਦਰ ਕਿਸੇ ਫੋਟੋਗ੍ਰਾਫਰ ਨੂੰ ਹਾਕਾ ਮਾਰੂ ਵੀ ਆਈ ਛੇਤੀ ਵੀ ਇਹਦੇ ਨਾਲ ਮੇਰੀ ਫੋਟੋ ਖਿੱਚੀ, ਇਹਦੇ ਤਿਲਕ ਬੜਾ ਸੋਹਣਾ। ਹੱਸੋ ਨਾ, ਆਪਣਾ ਵੀ ਕੰਮ ਹੀ, ਡੇਢ ਫੁੱਟ ਲੰਮੀ ਦਾੜੀ ਤੇ ਖੜਾ ਠੇਕੇ ਮੂਹਰੇ, ਤੇ ਬਾਜਾ ਵਾਲਾ ਤਾਂ ਵੀਡੀਓ ਵਾਲੇ ਨੂੰ ਬੁਲਾਊਗਾ ਵੀ ਛੇਤੀ ਆ, ਇਹੋ ਜਿਹਾ ਸਿੱਖ ਨਹੀਂ ਲੱਭਣਾ ਇੱਥੇ ਕੋਈ ਸਕਦਾ। ਕਿਧਰ ਨੂੰ ਤੁਰੇ ਫਿਰਦੇ ਅਸੀਂ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲ। ਇੱਥੇ ਇਸੇ ਵਰਗਾ ਤਾਂ ਗੁਰਮੁਖ ਪਿਆਰਿਓ ਦੋਸ਼ ਹੈ ਕੋਈ ਨੀ। ਮਹਾਰਾਜ ਕਹਿੰਦੇ ਉਦਮ ਕਰ ਲਾਗੇ ਬਹੁ ਭਾਟੀ, ਵਿਚਰੇ ਅੰਤ ਸ਼ਾਸਤਰ ਬਹੁ ਖਟੂਆ, ਪਸ਼ਮ ਲਗਾਏ ਤੀਰਥ ਬਹੁ ਭਰਮਤੇ, ਤਿਆਗ ਕੁਝ ਵੀ ਨਹੀਂ ਹੈ ਇੱਥੇ ਸਵਾਹ। ਰਾਖ ਹੈ ਮੈਂ ਇੰਨੀ ਨਿਮਰਤਾ ਹੋ ਜਾਵੇ, ਪਰ ਕਿੱਥੇ ਹੁਣ ਬਣਾ ਲਿਆ ਭੇਖ ਮੜੀ ਸਵਾ ਦੀ, ਮਲ ਤੇ ਖੱਪਰ ਲੈ ਲਿਆ ਤਿੱਪੀ ਭਰਾਈ ਦੁੱਧ ਦੀ, ਛਕੇ ਪਰੌਂਠੇ ਤੇ ਘਰਾੜੇ ਮਾਰੀ ਗਏ, ਅੱਜ ਖੇ ਕੋ ਸਕਦਾ। ਉਹ ਗੱਲ ਵਿਗੜ ਗਈ ਗੁਰਸਿੱਖ ਪਿਆਰੇ, ਕਦੇ ਸਮਾਂ ਮਹਾਰਾਜ ਬਖਸ਼ੂ ਤੇ ਤੁਹਾਡੇ ਚਰਨਾਂ ਵਿੱਚ ਕਕਾਰਾਂ ਦੀ ਵਿਆਖਿਆ। ਇਹ ਕਕਾਰ ਕੀ ਨੇ, ਇਹ ਸਾਨੂੰ ਦਿੱਤੇ ਕਿਉਂ ਨੇ? ਔਰ ਜੇ ਇਹ ਗੱਲ ਅਸੀਂ ਸਮਝਾ ਦਿੰਦੇ ਸਾਡੇ ਬੱਚੇ ਪਤਤ ਨਾ ਹੁੰਦੇ, ਅਸੀਂ ਸਿੱਖੀ ਤੋਂ ਦੂਰ ਨਾ ਜਾਣਾ। ਅਸੀਂ ਤਾਂ ਕਹਿੰਦੇ ਪਾ ਲਿਆ ਕਿਰਪਾਲ ਛਕ ਲੈ ਅੰਮ੍ਰਿਤ ਬਸ, ਇਹ ਕੋਈ ਗੱਲ ਹੈ ਅੰਮ੍ਰਿਤ ਛਕਣ ਦੀ? ਆਪ ਕਵੇ ਆ ਕੇ ਮੈਨੂੰ ਅੰਮ੍ਰਿਤ ਛਕਾਓ, ਗੱਲ ਤਾਂ ਬਣਨੀ ਹੈ ਉਹਦੇ ਅੰਦਰੋਂ ਪੈਦਾ ਹੋਵੇ ਇੱਛਾ, ਅਭਲਾਖਾ ਤਾਂ ਪੈਦਾ ਹੋਊ ਜੇ ਦੱਸੇਂਗੇ ਇਹ ਚੀਜ਼ ਚੰਗੀ ਹੈ, ਸਾਬਤ ਕਰ ਦਾਂਗੇ ਕਿ ਚੰਗੀ ਹੈ, ਫਿਰ ਕੌਣ ਨਹੀਂ ਤੋੜਦਾ? ਪੜ ਸਤਿਗੁਰ ਅਰਜਨ ਦੇਵ ਜੀ ਕਹਿੰਦੇ, ਨਾਮ ਨੂੰ ਛੱਡ ਕੇ ਪਸ਼ਮ ਲਗਾਏ ਤੀਰਥਾਂ ਦੇ ਘੁੰਮਦੇ ਫਿਰਦੇ ਹਨ।
1: ਸੂਖ ਦੇ ਬੰਦਾ ਬਹੁ ਜਟੂਆ,
0: ਦੇਖਿਆ ਹੋਣਾ ਤੁਸੀਂ, ਸੂਖਮ ਦੇ ਬੰਦਾ ਬਹੁ ਜਟੂਆ। ਜਟੂਆ ਕਹੀਏ ਜਟਾ, ਬਾਲਾਂ ਦੀਆਂ ਜਟਾ ਬਣਾਉਣ ਦਾ ਤਰੀਕਾ ਹੈ, ਜਿਹੜਾ ਬੋਹੜ ਦਾ ਦੁੱਧ ਹੁੰਦਾ ਨਾ ਗੁਰਮੁਖੋ, ਉਹ ਚੋ ਚੋ ਕੇ ਬਾਲਾਂ ਵਿੱਚ ਪਾਈ ਜਾਓ, ਜਟਾ ਬਣ ਜਾਣੀ ਨੇ ਬੋਹੜ ਦਾ ਦੁੱਧ। ਜਿਹਨੇ ਵੀ ਜੱਟਾਂ ਵਾਲੇ ਸਾਹ ਦੇਖੋਗੇ ਨਾ ਤੁਸੀਂ, ਉਹ ਬੋਹੜ ਦਾ ਦੁੱਧ ਬਣਾਉਂਦਾ ਭਾਈ, ਬੋਹੜ ਦਾ ਦੁੱਧ ਪਾਈ ਜਾਓ, ਇੱਕ ਤਾਂ ਉਹ ਵਧਾਉਂਦਾ ਬਾਹਰ, ਇੱਕ ਇਕੱਠੇ ਕਰੀ ਜਾਂਦਾ, ਜਾਮ ਕਰੀ ਜਾਂਦਾ। ਇਹ ਜੱਟਾਂ ਦਾ ਤਾਂ ਬਣਾਉਣੇ ਬਹੁਤ ਵੱਡਾ ਜੂੰਗਾ, ਤੇ ਦੇਹ ਨੂੰ ਬਣਾਉਣੇ ਸੂਖਮ। ਦੇਖਿਆ ਹੋਣਾ ਤੁਸੀਂ ਜੱਟਾਂ ਵਾਲਿਆਂ ਦਾ ਸਰੀਰ ਸੁੱਕਿਆ ਵਾ ਹੁੰਦਾ, ਰੋਟੀ ਖਾਣੀ ਛੱਡ ਦਿੰਦੇ ਤੇ ਬਾਲਾਂ ਨੂੰ ਵਧਾ ਕੇ ਬਹੁਤ ਵੱਡਾ ਉੱਪਰ ਅਡੰਬਰ ਕਰ ਲੈਂਦੇ। ਮਾਲਕ ਕਹਿੰਦੇ ਸੂਖਮ ਦੇ ਸ਼ਰੀਰ ਛੋਟੀ ਪਾਉਣਗੇ ਪਤਲਾ ਤੇ ਬੰਦਾ ਹੈ ਬਹੁਤ ਜਟੂਆ ਸਿਰ ਉੱਪਰ ਜਟਾਂ ਦਾ ਪਹਾੜ ਜਿੱਡਾ ਟੋਕਰਾ ਚੱਕੀ ਫਿਰਦੇ ਹਨ।
1: ਬਿਨ ਹਰ ਭਜਨ ਸਗਲ ਦੁੱਖ ਪਾਵਤ
0: ਫੈਸਲਾ ਹੀ ਕਰਤਾ ਭਾਈ ਫਿਰੀ ਜਾ ਤੀਰਥਾਂ ਤੇ ਬਣਾਈ ਫਿਰ ਭੇਖ ਕਰ ਕਥਾ ਛੇ ਸ਼ਾਸਤਰਾਂ ਦਾ ਪੰਡਿਤ ਬਣ ਜਾ ਮਨ ਸੁਭਾਅ ਬਣ ਜੋਗੀ ਪੁੱਠਾ ਲਟਕ ਜੋ ਮਰਜੀ ਕਰ ਬਿਨ ਹਰ ਭਜਨ ਸਗਲ ਦੁੱਖ ਪਾਵਤ। ਇਹ ਕਿਸੇ ਸੰਤ ਦੇ ਕਿਸੇ ਕਵੀ ਦੇ ਕਿਸੇ ਗਿਆਨੀ ਦੇ ਬਚਨ ਨਹੀਂ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ। ਅੱਜ ਕੇ ਆਖੋ ਸਤਨਾਮ ਜੋ ਮਰਜੀ ਭੇਖ ਬਣਾਈ ਫਿਰ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਦੁਖੇ ਪਾਵੇ ਕਿਸੇ ਭੇਖ ਨੇ ਸੁਖ ਨਹੀਂ ਦੇਣਾ ਜੇ ਉਸ ਭੇਖ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਹੈ ਸਿਮਰ ਨਹੀਂ ਹੈ ਤੇਰੇ ਕੋਲ ਬਿਨ ਹਰ ਭਜਨ ਸਗਲ ਦੁੱਖ ਪਾਵਤ।
1: ਜਿਉ ਪ੍ਰੇਮ ਵਡਾਏ ਸੂਤ ਕੇ ਹਟੂਆ
0: ਪ੍ਰੇਮ ਵਡਾਏ ਸੂਤ ਕੇ ਹਟੂਆ ਤਿੰਨ ਅਰਥ ਨੇ ਪਾਈ ਉਹਦੇ ਪਹਿਲਾ ਹਟੂਆ ਕਹੀਏ ਹੱਟ ਵਾਲਾ ਬਾਣੀ ਆ ਹੱਟ ਵਾਲਾ ਉਹ ਬਾਣੀਏ ਕੀ ਕਰਦੇ ਹੁੰਦੇ ਸੀ ਤੁਸੀਂ ਦੇਖਿਆ ਪੰਜਾਬ ਵਿੱਚ ਇੰਡੀਆ ਵਿੱਚ ਸੂਤ ਦੇ ਲੱਡੂ ਉਹ ਤਾਰਾਂ ਖਿੱਚ ਕੇ ਲੰਮੀਆਂ ਲੰਮੀਆਂ ਨਾ ਖੁੱਲੇ ਖੁੱਲੇ ਜੇ ਬਣਾ ਦਿੰਦੇ ਮਾ ਕੇ ਤਾਰਾਂ ਮਿੱਠੇ ਦੀਆਂ ਪਰ ਉਹ ਬਣਦਾ ਤਾਂ ਹੈ ਜੇ ਤੱਤੇ ਤੱਤੇ ਨੂੰ ਵਟਿਆ ਜਾਵੇ ਜੇ ਤਾਰ ਠੰਡੀ ਹੋ ਜਾਵੇ ਟੁੱਟ ਜਾਂਦੀ ਹੈ ਫਿਰ ਲੱਡੂ ਬਣਦਾ ਹੀ ਨਹੀਂ। ਉਹ ਜਿਹੜਾ ਲੱਡੂ ਬਣਾਉਣ ਵਾਲਾ ਹੈ ਨਾ ਬਾਣੀਆਂ ਉਹ ਤੱਤੇ ਤੱਤੇ ਤਾਰਾਂ ਨਾਲ ਆਪਣੇ ਹੱਥ ਜਾਲਦਾ ਉਹਨੂੰ ਸੇਕ ਲੱਗਦਾ ਜਦ ਬਣਦਾ ਪਰ ਜੇ ਨਹੀਂ ਸੇਕ ਹੁੰਦਾ ਤੇ ਬਣਦਾ ਨਹੀਂ। ਪਰ ਗੁਰਮੁਖ ਪਿਆਰੇ ਸੂਤ ਕੇ ਖਟੂਆ ਉਹ ਸੂਤ ਦੇ ਲੱਡੂ ਬਣਾਉਂਦਾ ਹੱਟ ਵਾਲਾ ਤੇ ਬੜਾ ਔਖਾ ਹੋ ਕੇ ਹੱਥ ਜਾਲਦਾ ਫਿਰ ਪਾਣੀ ਚ ਭਿਉਂਦਾ ਗਰਮੀ ਨਾ ਲੱਗੇ ਪਰ ਜਿਹੜੀ ਕਮਾਈ ਕਰਦੇ ਨਿਆਣੇ ਖਾ ਜਾਂਦੇ ਹੱਥ ਜਾਲਦਾ ਕੋਈ ਰਹਿ ਗਿਆ ਜਿਵੇਂ ਖੱਡ ਪੱਟ ਦਾ ਮੂਸਾ ਮਰ ਗਿਆ ਤੇ ਮੌਜ ਲਈ ਚੰਗੇ ਨੇ ਸੱਪ ਇੰਨਾ ਬੁਰਾ ਪਰ ਰੱਬ ਨੇ ਰਿਆਇਤਾਂ ਬਹੁਤ ਦਿੱਤੀਆਂ ਸੱਪ ਨੂੰ ਕਹਿਤਾ ਤੈਨੂੰ ਘਰ ਬਣਾਉਣ ਦੀ ਲੋੜ ਨਹੀਂ ਤੁਰੀ ਫਰੀ ਜਾਂਦੇ ਮੂਸਾ ਕਹੀਏ ਚੂਹਾ ਜਿੱਥੇ ਚੂਹੇ ਦੀ ਖੱਡ ਪੱਟੀ ਹੁੰਦੀ ਹੈ ਨਾ ਵਿੱਚ ਵੜ ਜਾਂਦਾ ਨਾਲੇ ਤਾਂ ਪਹਿਲਾਂ ਉਹਦੇ ਗੱਫੇ ਲਾਉਂਦਾ ਨਾਲੇ ਬੈਡਰੂਮ ਬਣਾਉਂਦਾ ਬਹੁਤ ਗੱਲਾਂ ਇਕੱਠੀਆਂ ਸੀ ਵਿੱਚ ਬਹਿ ਕੇ ਪਹਿਲਾਂ ਚੂਹੇ ਨੂੰ ਛਕੂ ਫਿਰ ਉੱਥੇ ਹੀ ਸੌਂਗਾ ਖੱਡ ਪੱਟਦਾ ਮੂਸਾ ਮਰ ਗਿਆ ਤੇ ਮੌਜ ਲਈ ਭਚੰਗੇ ਨੇ ਗੁੱਸਾ ਨਾ ਕਰੋ ਮੇਰੇ ਵੀ ਨਿਆਣੇ ਹੈਗੇ ਆਪਾਂ ਖੇਡਾਂ ਪੱਟਦੇ ਮਰ ਜਾਣੇ ਘਰ ਬਣਾਉਂਦੇ ਤੇ ਮੌਜ ਲਈ ਭਚੰਗੇ ਨੇ ਭਚੰਗੀ ਕਹਿੰਦੇ ਪੁੱਤਾਂ ਨੂੰ ਮੌਜ ਤੇ ਇਹਨਾਂ ਨੇ ਲੈਣੀ ਹੈ ਆਪਾਂ ਨੇ ਤਾਂ ਇੱਟਾਂ ਤੋੜਦੇ ਕਿਸ਼ਤਾਂ ਤੋੜਦੀ ਮੁੜ ਜਾਣਾ ਤੇ ਗੁਰਸਿੱਖ ਪਿਆਰੇ ਬਿਨ ਹਰ ਭਜਨ ਦੂਸਰਾ ਅਰਥ ਲਓ ਹਟੂਏ ਦਾ ਹਟੂਆ ਤੁਸੀਂ ਦੇਖਿਆ ਮੱਕੜੀ ਬਬੋਹਾ ਕਹਿੰਦੇ ਉਹਨੂੰ ਮੱਕੜੀ ਜਾਤ ਆਉਂਦੀ ਹੁੰਦੀ ਹੈ ਉਹ ਵੀ ਸੂਤ ਕੇ ਹਟੂਆ ਉਹ ਆਪਣੇ ਮੂੰਹ ਚੋਂ ਹੀ ਪਾਣੀ ਕੱਢ ਕੱਢ ਕੇ ਜਾ ਤਲ ਲੈਂਦੀ ਹੈ ਕਿਉਂ ਤੰਦੀ ਕਾਹਦੇ ਖਾਤਰ ਹੈ ਕਿ ਮੱਖੀਆਂ ਮੱਛਰ ਫਸਣ ਤੇ ਮੈਂ ਛਕੀ ਜਾਵਾਂ ਅੰਤ ਉਹਦਾ ਕੀ ਹੁੰਦਾ ਉਸ ਜਾਲ ਵਿੱਚ ਫਸ ਕੇ ਆਪ ਮਰਦੀ ਹੈ ਮੱਕੜੀ ਹਟੂਆ ਜੋ ਸੂਤ ਵਢਾਏ ਪ੍ਰੇਮ ਕੇ ਹਟੂਆ ਆਪਾਂ ਨੇ ਵੀ ਸਾਡੇ ਜੀਵ ਰੂਪੀ ਮੱਕੜੀ ਨੇ ਜੀਵ ਰੂਪੀ ਹਲਵਾਈ ਨੇ ਬੜੇ ਪ੍ਰੇਮ ਨਾਲ ਸੂਤ ਮਾਇਆ ਦੇ ਜਾਲ ਬਣਾਏ ਬਹੁਤ ਕੁਝ ਇੱਥੇ ਬਣਾਇਆ ਪਰ ਬਿਨ ਹਰ ਭਜਨ ਸਗਲ ਦੁੱਖ ਪਾਵਤ ਕੋਈ ਹੱਸਦਾ ਜਾਂਦਾ ਨੀ ਇੱਥੋਂ ਦੇਖਿਆ ਇੱਥੇ ਕੋਈ ਸਤਨਾਮ ਕੋਈ ਖੁਸ਼ੀ ਜਾਂਦਾ ਨੀ ਵੇਖਿਆ ਜਾਲ ਬਣਾ ਕੇ ਉਸ ਮਾਇਆ ਦੇ ਜਾਲ ਵਿੱਚ ਆਪਣੀ ਹੀ ਉਮਰ ਫਸਾ ਕੇ ਖਤਮ ਕਰ ਦਿੱਤੀ।
1: ਪੂਜਾ ਚੱਕਰ ਕਰਤ ਸੋਮ ਪਾਕਾ
0: ਪੂਜਾ ਚੱਕਰ ਚੱਕਰ ਬਣਾਉਣੇ ਗਣੇਸ਼ ਜੀ ਦਾ ਚੱਕਰ ਤੁਸੀਂ ਧਰਤੀਆਂ ਤੇ ਦੁਕਾਨਾਂ ਤੇ ਚੱਕਰ ਬਣੇ ਵੇਖੇ ਨੇ ਕਈ ਮੱਥੇ ਤੇ ਚੱਕਰਾਂ ਬਣਾਉਂਦੇ ਨੇ ਪੂਜਾ ਕਰਤ ਚੱਕਰ ਬਣਾ ਕੇ ਵਿਧੀ ਦੇ ਸਮੇਤ ਪਾਠ ਪੂਜਾ ਕਰਦੇ ਨੇ ਪੂਜਾ ਫਿਰ ਪੜੇ ਦੀ
1: ਪੂਜਾ ਚੱਕਰ ਕਰਤ ਸੋਮ
0: ਸੋਮ ਪਾਕਾ ਸੋਮ ਨਾਮ ਹੈ ਭਾਈ ਚੰਦਰਮਾ ਦਾ ਸੋਮ ਚੰਦਰਮਾ ਨੂੰ ਕਹਿੰਦੇ ਸੋਮਵਾਰ ਚੰਦਰਮਾ ਦਿੰਦੇ ਨੇ ਤੇ ਤੁਸੀਂ ਅੰਗਰੇਜ਼ੀ ਵਿੱਚ ਤਾਂ ਉਹੀ ਕਹਿੰਦੇ ਹੋ ਮੰਡੇ ਮੰਡੇ ਮੀਨਸ ਮੂਨ ਡੇ ਚੰਦਰਮਾ ਦਾ ਦਿਨ ਸੰਡੇ ਮੀਨਸ ਸਨ ਡੇ ਸੰਡੇ ਜਿਹੜਾ ਐਤਵਾਰ ਹੈ ਇਹ ਸੂਰਜ ਦਾ ਦਿਨ ਹੈ ਮੰਡੇ ਮੂਨ ਡੇ ਤੋਂ ਮੰਡੇ ਬਣੇ ਅਸਲ ਸ਼ਬਦ ਮੂਨ ਡੇ ਚੰਦਰਮਾ ਦਾ ਦਿਨ ਉਹਦਾ ਨਾਮ ਹੈ ਸੋਮ ਸੋਮ ਕਹਿੰਦੇ ਚੰਦਰਮਾ ਨੂੰ ਤੇ ਉਹ ਸਾਧੂ ਕੀ ਕਰਦੇ ਨੇ ਸੋਮ ਪਾਕ ਸੋਮ ਪਾਕ ਦੇ ਅਰਥ ਸੁਣੋ ਹੁਣ ਵਿਦਵਾਨਾਂ ਦੇ ਸੋਮ ਪਾਕ ਚੰਦਰਮਾ ਚੜੇ ਤੋਂ ਬਿਨਾਂ ਰੋਟੀ ਨਹੀਂ ਖਾਣੀ। ਚੰਦਰਮਾ ਨੂੰ ਵੇਖ ਕੇ ਰੋਟੀ ਖਾਣੀ, ਉਹ ਸੋਮ ਪਾਕੀਆ ਹੁੰਦਾ। ਇੱਕ ਸੋਮ ਪਾਕ ਫਲ ਹੈ, ਫਲੀ ਹੁੰਦੀ ਹੈ, ਦਰਖਤ ਨੂੰ ਲੱਗਦੀ ਹੈ, ਉਹੀ ਖਾਂਦੇ ਨੇ, ਹੋਰ ਕੁਝ ਨਹੀਂ ਖਾਣਾ। ਸੋਮ ਪਾਕ ਦਾ ਇੱਕ ਹੋਰ ਅਰਥ ਲਾਓ, ਸਵੈਮ ਪਾਕ, ਆਪਣੇ ਹੱਥਾਂ ਨਾਲ ਰੋਟੀ ਬਣਾ ਕੇ ਖਾਣੀ। ਸਵੈਮ ਕਹੀਏ ਸਵੈਮ ਆਪਣੇ ਆਪ, ਬਹੁਤ ਸਾਧੂ ਹੈਗੇ ਕਹਿੰਦੇ ਅਸੀਂ ਕਿਸੇ ਹੱਥ ਦੀ ਰੋਟੀ ਨਹੀਂ ਖਾਂਦੇ। ਸਾਡੇ ਉੱਥੇ ਡੇਰੇ ਆ ਗਏ ਇੱਕ ਮਹਾਂਪੁਰਸ਼, ਕਹੀਦਾ ਇਹ ਵੀ ਅਟਕੋ, ਉਹ ਕਹਿੰਦੇ ਬਾਬਾ ਜੀ ਅਟਕਦਾ ਜਾਈਏ, ਅਸੀਂ ਕਿਸੇ ਦੇ ਹੱਥ ਦੀ ਰੋਟੀ ਨਹੀਂ ਖਾਂਦੇ। ਮੈਂ ਲਿਆ ਕੇ ਸਿਰੋਂ ਪਾਓ ਦੇ ਤਾ, ਜਦ ਸਿਰੋਂ ਪਾਓ ਕਿਸੇ ਨੂੰ ਦੇ ਦਈਏ, ਸਮਝੋ ਵੀ ਹੁਣ ਤੂੰ ਜਾ, ਵਧੈਗੀ ਹੁੰਦੀ ਹੈ ਸਿਰੋਂ ਪਾਓ, ਕਮੇਟੀ ਸਿਰੋਂ ਪਾਓ ਦੇ ਦਿਓ ਵੀ ਸਾਰਾ ਕੰਮ ਵੀ ਸਮਾਪਤ ਹੈ, ਸਿਰੋਂ ਪਾਓ ਦਾ ਆਦਮੀ ਉਹਦਾ ਵਧੈਗੀ। ਉਹ ਮੈਂ ਗੱਲ ਉਹ ਸਮਝ ਗਿਆ ਵੀ ਇਹਨੇ ਮੈਨੂੰ ਦੂਈ ਵਾਰ ਕਹੀ ਨਹੀਂ ਆ, ਕਿਹਨੇ ਵਧਾਈ ਕਰਤਾ ਮੈਨੂੰ। ਉਹ ਮੈਨੂੰ ਕਹਿੰਦਾ ਬਾਬਾ ਜੀ ਤੁਹਾਨੂੰ ਮੇਰੀ ਗੱਲ ਚੰਗੀ, ਮੈਂ ਤਾਂ ਚੰਗੀ ਮਾੜੀ ਨਹੀਂ ਮੈਂ ਨਹੀਂ ਕਹਿੰਦਾ, ਮੈਂ ਤਾਂ ਆਪ ਡਰਦਾ ਵੀ ਤੂੰ ਕਿਸੇ ਦੇ ਹੱਥ ਦੀ ਰੋਟੀ ਖਾਂਦਾ ਨਹੀਂ, ਇੱਥੇ ਕਿਸੇ ਦਾ ਹੱਥ ਲੱਗ ਜਾਣਾ ਤੇ ਔਖਾ ਹੋ ਜੂ। ਕਹਿੰਦਾ ਮੈਂ ਲੱਗਣਾ ਨਹੀਂ ਚਾਹੁੰਦਾ। ਮੈਂ ਕਿਹਾ ਬਾਬਾ ਜੀ ਕਾਹਨੂੰ ਮਾਣ ਕਰਦੇ ਹੋ, ਆ ਜਿੰਨੀ ਪੰਜਾਬ ਵਿੱਚ ਸਬਜ਼ੀ ਆਉਂਦੀ ਹੈ ਮਲੇਰਕੋਟਲੇ ਦੇ ਮੁਸਲਮਾਨ ਬਣਾਉਂਦੇ, ਕੱਢਦੇ ਹੱਥ ਪਹਿਲਾਂ ਮੁਸਲਮਾਨਾਂ ਦੇ। ਜਿੰਨੀ ਗੋਭੀ ਬਤਾਓ ਭਿੰਡੀਆਂ ਮਲੇਰਕੋਟਲੇ ਦੀ ਸਪਲਾਈ ਹੈ ਪੰਜਾਬ ਵਿੱਚ ਟਰੱਕਾਂ ਦੇ ਉੱਪਰ। ਮੈਂ ਕਿਹਾ ਫਿਰ ਜਿਹੜੀ ਕਣਕ ਜਿੱਥੇ ਅਸੀਂ ਪਿਹਾਉਣ ਜਾਂਦੇ ਹਾਂ ਉੱਥੇ ਜਿਹੜਾ ਘੱਟ ਵੱਧ ਕਰਦਾ ਮੋਟਾ ਪਤਲਾ ਆਟਾ ਚੱਕੀ ਕੋਲ ਖੜਾ ਨਹੀਂ ਹੁੰਦਾ। ਮੈਂ ਕਿਹਾ ਉਹਦੇ ਇੱਕ ਹੱਥ ਵਿੱਚ ਬੀੜੀ ਹੁੰਦੀ ਹੈ, ਫਿਰ ਕੋਲ ਸੈਟ ਲੈ ਬਣਾ ਲੈ ਹੱਥਾਂ ਦੀ ਰੋਟੀ। ਮੈਂ ਕਿਹਾ ਜਿਹੜੀ ਮੈਂ ਦਾ ਦੁੱਧ ਪਿੰਡ ਪਹਿਲਾਂ ਕੱਟੇ ਨਹੀਂ ਸਕਿਆ ਨਾ ਤੂੰ ਕਿੱਥੇ। ਹੁਣ ਸਮਾਂ ਨਹੀਂ ਹੁੰਦਾ ਗੁਰਸਿੰਘ ਪਿਆਰੇ ਸਵਈਏ, ਬਸ ਇੱਕੋ ਥੋਕਾ ਗਾਹ ਸ਼ੁਰੂ ਕਰਕੇ ਆਪਾਂ ਨੇ ਜਨਮ ਕਰਨਾ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਤੇ ਸੰਤ ਮਹਾਰਾਜ ਬਾਬਾ ਰਣਧੀਰ ਸਿੰਘ ਜੀ, ਬਹੁਤ ਉੱਚੀ ਕਰਨੀ ਸੀ ਬਾਬਾ ਰਣਧੀਰ ਸਿੰਘ ਜੀ, ਬਹੁਤ ਵੱਡੀ ਕੁਰਬਾਨੀ ਉਹਨਾਂ ਨੇ। ਇੰਨਾ ਸਿਰ ਸਿੰਘਾਪੁਰ ਦੀ ਜੇਲ੍ਹ ਵਿੱਚ ਵੇਖੋ ਕੀ ਹਾਲ ਹੋਇਆ ਉਹਨਾਂ ਦਾ, ਬਹੁਤ ਕਠਿਨ ਬੜੀ ਕਠਿਨ। ਮਹਾਰਾਜਾ ਪਟਿਆਲੇ ਨੇ ਸਾਰੇ ਸੰਤ ਬੁਲਾਏ, ਪ੍ਰਸ਼ਾਦਾ ਚੁਕਾਉਣਾ, ਪੰਗਤਾਂ ਲੱਗ ਗਈਆਂ ਤੇ ਮਹਾਰਾਜ ਬਾਬਾ ਹਰਖੋਵਾਲ ਵਾਲੇ ਜਵਾਲਾ ਸਿੰਘ ਜੀ ਉਹ ਵੀ ਬੈਠੇ ਕੋਲ, ਬਾਬਾ ਅਤਰ ਸਿੰਘ ਜੀ ਬੈਠੇ, ਦੁੱਬੇ ਬੈਠ ਗਏ ਭਾਈ ਰਣਧੀਰ ਸਿੰਘ ਜੀ। ਤੇ ਰਣਧੀਰ ਸਿੰਘ ਜੀ ਸੀ ਸੋਧੀਏ, ਉਹ ਲੋਹੇ ਦੇ ਭਾਂਡੇ ਵਿੱਚ ਛਕਦੇ ਸੀ, ਹੋਰ ਸਰਬ ਲੋਹੀਏ ਲੋਹੇ ਦੇ ਭਾਂਡੇ ਵਿੱਚ ਛਕਦੇ ਨਹੀਂ ਸੀ। ਜਦ ਮਹਾਰਾਜੇ ਦਾ ਸੇਵਕ ਵਰਤਾਉਣ ਆਇਆ ਦੁੱਧ, ਉਹ ਕਹਿੰਦਾ ਭਾਂਡਾ ਚੱਕ ਲੈ ਜਾ, ਭਾਈ ਰਣਧੀਰ ਸਿੰਘ ਜੀ ਕਹਿੰਦੇ ਮੈਨੂੰ ਲੋਹੇ ਦਾ ਬਾਟਾ ਲਿਆ ਕੇ ਦੇ। ਉਹਨਾਂ ਨੇ ਲਿਆਤਾ, ਉਹ ਦੇਵ ਨੇਤਾ ਕੋਈ ਸਮਾਂ ਹੁੰਦਾ, ਕੋਈ ਬੈਠੇ ਬਾਬਾ ਜਵਾਲਾ ਸਿੰਘ ਜੀ ਆਟੋਵਾਲ ਵਾਲੇ, ਉਹ ਉਹਨਾਂ ਨੂੰ ਵੀ ਕਹਿ ਬੈਠਿਆ ਜੀ ਤੁਸੀਂ ਵੀ ਬਾਟਾ ਲੈ ਲਓ, ਜਿਵੇਂ ਆਪਾਂ ਕੋਲ ਬੈਠੇ ਨੂੰ ਕਹਿ ਦਿੰਦੇ ਹਾਂ ਤੁਸੀਂ ਵੀ ਲੈ ਲਓ ਜੀ। ਬਾਬਾ ਜਵਾਲਾ ਸਿੰਘ ਜੀ ਘੱਟ ਬੋਲਦੇ ਸੀ ਪਰ ਘੱਟ ਬੋਲਣ ਤੇ ਬਹੁਤ ਕੁਝ ਆਉਂਦਾ। ਗੁਰਸਿੱਖ ਪਿਆਰੇ ਬੈਠੇ ਬੈਠੇ ਕਹਿੰਦੇ ਬਾਬਾ ਰਣਧੀਰ ਸਿੰਘ ਜੀ, ਇਹ ਜਿਹੜਾ ਦੁੱਧ ਆਪਾਂ ਪੀਣ ਲੱਗੇ ਹਾਂ ਇਹ ਚੰਮ ਦੀ ਮਸ਼ਕ ਵਿੱਚੋਂ ਨਿਕਲ ਕੇ ਆਇਆ ਤੇ ਚੰਮ ਦੀ ਮਸ਼ਕ ਵਿੱਚ ਪੈ ਜਾਣਾ, ਗੱਬੇ ਗੱਬੇ ਜਾਲਤ ਮਰਜ਼ੀ ਪਾ ਲੈ ਸਾਧਨ। ਮਹਿਜ ਚੰਮ ਦੀ ਮਸ਼ਕ ਹੈ ਜਿੱਥੋਂ ਨਿਕਲ ਕੇ ਆਇਆ, ਤੇਰਾ ਸਰੀਰ ਚੰਮ ਦੀ ਮਸ਼ਕ ਉੱਤੇ ਪੈ ਜਾਣਾ, ਗੱਬੇ ਗੱਬੇ ਲਿਆ ਮੈਨੂੰ ਤਾਂ ਚਾਹੇ ਪੁੱਤਰ ਚ ਦੇਵੇ ਮੈਂ ਤਿਆਰ। ਸੋਧੀਏ ਜਾਵੇ ਕਿਸੇ ਦੀ ਰੋਟੀ ਨਹੀਂ ਖਾਣੀ, ਕਿੱਥੇ ਪੁੱਗਦੀ ਹੈ ਗੱਲ ਗੁਰਸਿੱਖ ਪਿਆਰਿਆ। ਇਹਨਾਂ ਗੱਲਾਂ ਨੇ, ਇਹਨਾਂ ਕੰਪਲੀਕੇਸ਼ਨਸ ਨੇ ਸਾਡੇ ਸਿੱਖਾਂ ਨੂੰ ਦੂਰ ਕਰਤਾ ਸਿੱਖੀ। ਜੇ ਇੰਨੀ ਔਖੀ ਗੱਲ ਅਸੀਂ ਨਹੀਂ ਅੰਮ੍ਰਿਤ ਛਕਦੇ ਸਾਥੋਂ ਰੱਖੇ ਨਹੀਂ ਹੋਣਾ, ਕਿਵੇਂ ਪੁਗਾਵਾਂਗੇ ਅਸੀਂ? ਲੋਕ ਪੜ੍ਹ ਲੈਂਦੇ ਹੈ, ਉਹ ਵੀ ਕਿਸੇ ਸੰਪਰਦਾ ਦੀ ਨਹੀਂ ਹੈ, ਸ਼ੁੱਧ ਪਾਠ ਨਹੀਂ। ਜੇ ਸੁੱਧ ਹੋ ਗਿਆ ਤਾਂ ਸੱਚ ਪਾਈਏ, ਜੇ ਸੁੱਧ ਹੋਊਗੀ ਤਾਂ ਸੱਚ ਪਾਵਾਂਗੇ। ਪਰ ਵਿਸ਼ਰਾਮ ਤਾਂ ਦੇਖੋ ਬਾਣੀ ਦਾ ਕਿੱਥੇ ਹੈ, ਸੁੱਚ ਹੋਵੇ ਤਾਂ ਤਾਂ ਤੇ ਖੜਨਾ ਇੱਥੇ, ਸੁੱਚ ਹੋਵੇ ਤਾਂ ਤਾਂ ਵੀ ਉਹ ਗੱਲ ਸਹਿ ਸੱਚ ਪਾਈ। ਤੂੰ ਸੁੱਚਾ ਤਾਂ ਹੋਵੇਗਾ ਜੇ ਤੇਰੇ ਕੋਲ ਸੱਚ ਹੋਵੇ, ਜੇ ਤੇਰੇ ਕੋਲ ਸੱਚੇ ਨੀ ਤੂੰ ਗੱਲ ਸੱਚਾ। ਭਾਂਡੇ ਮਾਂਜ ਲੈ, ਕੱਪੜੇ ਸਾਫ ਕਰ ਲੈ, ਰੋਟੀ ਬਣਾ ਲਈ ਤੇ ਈਰਖਾ ਦੁਆਇਸ ਨਾਲ ਤੂੰ ਭਰਿਆ ਪਿਆ ਨਿੰਦਾ ਤੁਗਲੀ ਦੇ ਨਾਲ, ਕਿੱਥੋਂ ਸੁੱਚਾ? ਸੱਚ ਹੋਵੇਗਾ ਤਾਂ ਇਹਨੂੰ ਹੁਣ ਸਿੱਧੀ ਗੱਲ ਦੱਸਾਂ ਬਾਣੀ ਵਿੱਚੋਂ, ਇਸ ਤੁਗਦਾਰਥ ਸਿੱਧਾ ਬਾਣੀ ਵਿੱਚੋਂ। ਬਿਰਸੀ ਸਾਕਤ ਕੀ ਆਰਜਾ, ਸਾਤ ਬਿਨਾ ਕਹਿ ਹੋਵਤ ਸੂਚਾ। ਕੋਈ ਅਰਥ ਕਰਨ ਦੀ ਲੋੜ ਹੈਗੀ? ਸੱਚ ਤੋਂ ਬਿਨਾਂ ਸੁੱਚ ਹੁੰਦੀ ਓ ਨਹੀਂ ਅੱਜ ਕੇ ਆਖੋ ਸੱਚ ਸੱਚ ਮਿਲਾ ਕਹੋ ਤੂੰ ਸੱਚ ਤੋਂ ਬਿਨਾਂ ਸੁੱਚਾ ਕਿਵੇਂ ਹੋ ਜਾਏਗਾ ਸੱਚ ਸਭ ਤੋਂ ਪਵਿੱਤਰ ਹੈ ਸੱਚ ਸਭ ਤੋਂ ਉੱਪਰ ਹੈ ਉਹ ਰੋਟੀ ਨਹੀਂ ਖਾਣੀ ਬਸ ਤੈਨੂੰ ਹੱਥ ਨਹੀਂ ਲੱਗਣ ਦੇਣਾ ਡਰ ਗਏ ਲੋਕ ਇਹਨਾਂ ਗੱਲਾਂ ਤੋਂ ਵੀ ਸੱਚ ਹੋਣੀ ਵੀ ਇਹ ਕੰਮ ਰੱਖ ਹੋਣਾ ਸੀ ਪਾਪੀ ਹੋਵਾਂਗੇ ਅੰਬਰ ਛੱਡਣ ਤੋਂ ਹੀ ਹੱਟ ਗਏ ਸਿੱਖੀ ਵਿਚ ਆਉਣ ਤੋਂ ਹੀ ਹੱਟ ਗਏ ਗੁੰਝਲਦਾਰ ਨਾ ਬਣਾਓ ਸੁੱਚ ਬਹੁਤ ਜ਼ਰੂਰੀ ਹੈ ਲੰਗਰ ਵਿਚ ਇਤਨੀ ਜ਼ਰੂਰੀ ਹੈ ਸੁੱਚ ਅੱਜ ਗੌਰਮੈਂਟ ਬਣ ਰਹੀ ਹੈ ਪਿਆ ਪਿੱਛੇ ਹੈਜੇ ਦਾ ਬਿਮਾਰੀ ਇੰਡੀਆ ਚ ਟੀਵੀਆਂ ਚ ਦਿਖਾਉਣ ਆਪਣਾ ਤੌਲੀਆ ਜੁਦਾ ਰੱਖੋ ਜੀ ਰੋਟੀ ਖਾਣ ਲੱਗੇ ਹੱਥ ਧੋਵੋ ਰੋਟੀ ਤੋਂ ਬਾਅਦ ਹੱਥ ਧੋਵੋ ਉਹ ਸਾਡੇ ਬਾਪ ਨੇ 500 ਸਾਲ ਪਹਿਲਾਂ ਕਿਹਾ ਤਾਂ ਪਹਿਲਾਂ ਹੀ ਮੰਨ ਲਓ ਕਾਹਨੂੰ ਮਰਦੇ ਤੁਸੀਂ ਫਿਰ ਮੰਨ ਸੁੱਚ ਰੱਖਣੀ ਜ਼ਰੂਰ ਹੈ ਕਿਸੇ ਦੇ ਟਾਬਲ ਨਾ ਵਰਤੋ ਕਿਸੇ ਵੀ ਝੂਠ ਨਾ ਤੁਹਾਨੂੰ ਬੇਨਤੀ ਹੈ ਗੁੱਸਾ ਨਾ ਕਰਿਓ ਤੁਸੀਂ ਤਾਂ ਵਿਆਹਾਂ ਬੂਹਾਂ ਵਿੱਚ ਏਦਾਂ ਇਕੱਠੇ ਹੋ ਜਾਂਦੇ ਮੈਂ ਕਹਿੰਦੇ ਇੰਨੀਆਂ ਬੱਕਰੀਆਂ ਵੀ ਨਹੀਂ ਇਕੱਠੀਆਂ ਖਾਂਦੀਆਂ ਹੋਣੀਆਂ ਇੰਨੇ ਤਾਂ ਪਸ਼ੂ ਨੀ ਕਿਸੇ ਖਾਂਦੇ ਕਿਸੇ ਨੂੰ ਪਤਾ ਨੀ ਕੀ ਬਿਮਾਰੀ ਹੈ ਕਿਸੇ ਦੀ ਰਹਿਤ ਬਹਿਤ ਹੈ ਕਿਸੇ ਦੀ ਕੀ ਉਹਨੂੰ ਰੋਗ ਲੱਗੇ ਹੋਏ ਨੇ ਤੇ ਇਹ ਵੀ ਇਕੱਠੇ ਖਾਣ ਲੱਗ ਜਾਣਾ ਤੁਸੀਂ ਝੂਠ ਕੋਈ ਪਿਆਰ ਹੈ ਸੁੱਚ ਰੱਖੋ ਐਵੇਂ ਨੀ ਇੱਕ ਵਾਰੀ ਦਾ ਹੁੰਦਾ ਇਕੱਠੇ ਪਤਾ ਨੀ ਕਿਹੋ ਜਿਹਾ ਕੋਈ ਕਹੇ ਜੀ ਕਿਸੇ ਦੀ ਮਿਲਤੀ ਹੈ ਗੁਰਸਿੱਖ ਪਿਆਰਿਓ ਇਹ ਤਾਂ ਪਸ਼ੂਆਂ ਵਾਲੀ ਗੱਲ ਹੈ ਗੁਰਸਿੱਖ ਪਿਆਰਿਓ ਸੁੱਚ ਰੱਖਣੀ ਹੈ ਆ ਲੰਗਰ ਵਿੱਚ ਇੰਨੀ ਸੁੱਚ ਰੱਖਣੀ ਹੈ ਲੰਗਰ ਦੇ ਭਾਂਡੇ ਮਾਂਜਣ ਤੋਂ ਪਹਿਲਾਂ ਧੋਣੇ ਜਦ ਮਾਂਜ ਲਈਏ ਫਿਰ ਨਹੀਂ ਭਾਂਡਾ ਧੋਣਾ ਕਿਉਂ ਜੇ ਗਿੱਲਾ ਭਾਂਡਾ ਰੱਖਾਂਗੇ ਪਹਿਲਾਂ ਪਾਣੀ ਜੀਵ ਹੈ ਉਹਦੇ ਵਿੱਚ ਜੀਵ ਜਰਾਸੀਮ ਪੈਦਾ ਹੋਣੇ ਹੀ ਹੋਣੇ ਜੇ ਮਾਂਜ ਕੇ ਲੰਗਰਾਂ ਵਿੱਚ ਭਾਂਡਾ ਕੋਈ ਧੋ ਦੇਵੇ ਨਾ ਜਦੋਂ ਦੁਬਾਰਾ ਮਾਂਜਣਾ ਪਊ ਉਹਨੂੰ ਸੁੱਕ ਮਾਂਜ ਕਰਕੇ ਰੱਖਣਾ ਕਿਉਂਕਿ ਜਿੱਥੇ ਸਿੱਲ ਹੋਊਗੀ ਭਾਂਡੇ ਚ ਉੱਥੇ ਜੀਵ ਪੈਦਾ ਹੋਣੀ ਹੈ ਜਰਾਸੀਮ ਪੈਦਾ ਹੋਣੀ ਹੈ ਸੁੱਚ ਬਹੁਤ ਜ਼ਰੂਰੀ ਹੈ ਪਰ ਸੁੱਚ ਨੂੰ ਇੱਥੇ ਤੱਕ ਨਾ ਪਹੁੰਚਾਓ ਕਿ ਲੋਕ ਡਰ ਕੇ ਨੱਠ ਜਾਣ ਮਹਾਰਾਜ ਬਚਨ ਕਰਦੇ ਨੇ ਛੋਰੀਏ ਫਿਰਦੇ ਨੇ ਤੀਰਥਾਂ ਤੇ ਭਸਮ ਲਗਾ ਕੇ ਸੋਮ ਪਾਕ ਤੋਂ ਗੱਲ ਚੱਲੀ ਸੀ ਮੈਂ ਆਪਣੇ ਹੱਥਾਂ ਨਾਲ ਬਣਾ ਕੇ ਖਾਣਾ ਸੋਮ ਪਾਕ ਸਵੈਮ ਪਾਕ ਆਪਣੇ ਹੱਥਾਂ ਦੀ ਰਸੋਈ ਖਾਣੀ
1: ਅਨਕ ਭਾਲ ਥਾਟੈ ਕਰ
0: ਥਟੂਆ ਬਣਾਏ ਹੋਏ ਨੇ ਕੋਈ ਕਿਸੇ ਭੇਦ ਵਿੱਚ ਕੋਈ ਕਿਸੇ ਰੰਗ ਵਿੱਚ ਕੋਈ ਕਿਸੇ ਰੂਪ ਵਿੱਚ ਆਪੋ ਆਪਣੇ ਚੌਂਤਰੇ ਆਪੋ ਆਪਣੀਆਂ ਸਟੇਜਾਂ ਆਪੋ ਆਪਣੇ ਭੇਦ ਬਣਾਈ ਫਿਰਦੇ ਹਨ ਪਰ ਹੁਣ ਨਤੀਜਾ ਕੀ ਹੈ ਬਿਨ ਹਰ ਭਜਨ ਸਗਲ ਦੁੱਖ ਪਾ ਆ ਹੈ ਨਤੀਜਾ ਇਹਨਾਂ ਸਵਈਆਂ ਦੀ ਪਿਛਲੀ ਤੁਕ ਕਿ ਜੇ ਤੇਰੇ ਕੋਲ ਵਾਹਿਗੁਰੂ ਦਾ ਸਿਮਰਨੀ ਹੈ ਤਾਂ ਗੁਰਮੁਖ ਪਿਆਰੇ ਜਿੰਨੇ ਕਰਮ ਕਾਂਡ ਸੁੱਚ ਸੰਜਮ ਨੇਮ ਵਰਤ ਪੂਜਾ ਕਰੀ ਜਾਈ ਤੈਨੂੰ ਇੱਥੇ ਆਤਮਕ ਆਨੰਦ ਨਹੀਂ ਮਿਲਣਾ ਇੱਥੇ ਮਨ ਦਾ ਆਨੰਦ ਨਹੀਂ ਮਿਲਣਾ ਗਾਹਾਂ ਪਾਈ ਸਵਰਗਾਂ ਦਾ ਵਾਹਿਗੁਰੂ ਦੇ ਚਰਨਾਂ ਦਾ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਨਹੀਂ ਮਿਲਣਾ ਦੋ ਤੁਕਾਂ ਪੜ ਦੋ
1: ਸਵਈਏ ਮਹੱਲੇ ਪਹਿਲੇ
0: ਕੇ ਭਾਈ ਹੁਣ ਪੰਜਵੇਂ ਪਾਤਸ਼ਾਹ ਦੇ ਸਵਈਏ ਸਮਾਪਤ ਹੋ ਗਏ ਨੇ ਹੁਣ ਭੱਟਾਂ ਦੇ ਆਪ ਉਹਨਾਂ ਨੇ ਬਾਣੀ ਉਚਾਰਨ ਕਰਨੀ ਹੈ ਉਹ ਸਿਰਫ ਦੋ ਤੁਕਾਂ ਕਿਉਂਕਿ ਕੱਲ ਬਚਨ ਹੋ ਗਿਆ ਸੀ ਤੇ ਆਪਾਂ ਸ਼ੁਰੂ ਕਰਨੇ ਕੱਲ ਨੂੰ ਉਹ ਸਿਰਫ ਆਪਾਂ ਆਦਿ ਦੀਆਂ ਦੋ ਤੁਕਾਂ ਉਹ ਵੀ ਬਹੁਤ ਜ਼ਰੂਰੀ ਨੇ ਉਹ ਪਿਆਰ ਨਾਲ ਦੋ ਕੁ ਮਿੰਟ ਸੁਣ ਲਓ
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ
0: ਅਕਾਲ ਪੁਰਖ ਇੱਕ ਵਾਹਿਗੁਰੂ ਹੈ ਇੱਕ ਓਮ ਕਹੀਏ ਸਭ ਦਾ ਪ੍ਰਕਾਸ਼ਕ ਹੈ ਉਹ ਮਿਲਦਾ ਕਿੱਥੇ ਹੈ ਗੁਰੂ ਦੀ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ
1: ਇੱਕ ਮਨ ਪੁਰਖ ਧਿਆਇ ਵਰਦਾਤਾ
0: ਜਿਹੜੇ ਭੱਟ ਨਾਲ ਰਿਗਵੇਦ ਦਾ ਅਵਤਾਰ ਸੀ ਜਿਹਦੇ ਸਵਈਏ ਨੇ ਗੁਰੂ ਨਾਨਕ ਦੇਵ ਜੀ ਦੇ ਇਹ ਆਪਣੇ ਸਾਥੀਆਂ ਨੂੰ ਕਹਿ ਰਿਹਾ ਹੁਣ ਤੇ ਸਾਡੇ ਵਾਸਤੇ ਗਿਆਨੀਆਂ ਰਾਗੀਆਂ ਪਾਠੀਆਂ ਪ੍ਰਚਾਰਕਾਂ ਵਾਸਤੇ ਬਹੁਤ ਜ਼ਰੂਰੀ ਤੁਕ ਹੈ ਜਿਹੜੀ ਹੁਣ ਭੱਟ ਕਹਿ ਰਹੇ ਨੇ ਫਿਰ ਪੜ੍ਹੋ ਜੀ
1: ਇੱਕ ਮਨ ਪੁਰਖ ਧਿਆਏ ਵਰਦਾਤਾ
0: ਇਹ ਗੱਲ ਇੱਥੇ ਹੈ ਜਿਹਨੇ ਗੁਰੂ ਨਾਨਕ ਦੀ ਗੱਲ ਕਰਨੀ ਹੈ ਸਮਝਿਓ ਜਰਾ ਉਹਨੂੰ ਕੀ ਕਰਨਾ ਪਊ ਉਹਨੂੰ ਸ਼ਰਤ ਕੀ ਕਰਨੀ ਪਊ ਜਿਹਨੇ ਕਥਾ ਕਰਨੀ ਹੈ ਕੀਰਤਨ ਕਰਨਾ ਪਾਠ ਕਰਨਾ ਉਹਨੂੰ ਇੱਕ ਸ਼ਰਤ ਕੰਡੀਸ਼ਨ ਲੈਣੀ ਪੈਣੀ ਹੈ ਸਭ ਤੋਂ ਪਹਿਲਾਂ ਇੱਕ ਮਨ ਪੁਰਖ ਧਿਆਏ ਬਾਰ ਬਾਰ ਕਹੀਏ ਸ੍ਰੇਸ਼ਟ ਜੋ ਸਭ ਤੋਂ ਉੱਤਮ ਦਾਤਾ ਹੈ ਸਭ ਤੋਂ ਵੱਡੀਆਂ ਦਾਤਾ ਦੇਣ ਵਾਲਾ ਹੈ ਉਹਨੂੰ ਪਹਿਲਾਂ ਮਨ ਵਿੱਚ ਵਸਾ ਜੇ ਗੁਰੂ ਨਾਨਕ ਦੀ ਗੱਲ ਕਰਨੀ ਇੱਕ ਸ਼ਰਤ ਇੱਕ ਮਨ ਪੁਰਖ ਧਿਆਏ ਵਰਦਾਤਾ
1: ਸੰਤ ਸਹਾਰ ਸਦਾ ਵਿਖਿਆਤਾ
0: ਉਸ ਵਾਹਿਗੁਰੂ ਦਾ ਆਪਣੇ ਸੇਵਕਾਂ ਦਾ ਸਦਾ ਸਹਾਈ ਤੀਸਰਾ ਕੀ ਗੁਣ ਹੈ ਵਿਖਿਆਤਾ ਪ੍ਰਗਟ ਲੁਕਿਆ ਹੋਇਆ ਨੀ ਜਿਹਦੀ ਸਹਾਇਤਾ ਕਰਨੀ ਹੈ ਸਾਹਮਣੇ ਕਰਦਾ ਆਪਣੇ ਸੇਵਕਾਂ ਦੀ ਆਪ ਸਹਾਇਤਾ ਸਾਹਮਣੇ ਕੀਤੀ ਹੈ ਦੁਨੀਆਂ ਵਿਚ ਆ ਕੇ
1: ਸਾਸ ਚਰਨ ਲੇ ਹਿਰਦੈ ਵਸਾਲੋ
0: ਸੱਜਣ ਬਸ ਹਿਰਦੇ ਵਸਾ ਲਿਓ ਨਲ ਭੱਟ ਜੀ ਕਹਿੰਦੇ ਨੇ ਬਾਣੀ ਉਚਾਰਨ ਤੋਂ ਪਹਿਲਾਂ ਉਸ ਵਾਹਿਗੁਰੂ ਦੇ ਚਰਨ ਹਿਰਦੇ ਵਿਚ ਵਸਾ ਪਹਿਲਾਂ ਉਸ ਵਾਹਿਗੁਰੂ ਨਾਲ ਜੁੜ ਪਹਿਲਾਂ ਜੇ ਬਾਣੀ ਪੜ੍ਹਨੀ ਹੈ ਕਥਾ ਕੀਰਤਨ ਕਰਨਾ ਉਸ ਵਾਹਿਗੁਰੂ ਦੇ ਚਰਨਾਂ ਨੂੰ ਹਿਰਦੇ ਵਸਾ
1: ਪਰਮ ਗੁਰੂ ਨਾਨਕ ਗੁਣ ਗਾਓ
0: ਉਸ ਤੋਂ ਬਾਅਦ ਗੁਰੂ ਦੀ ਗੱਲ ਕਰੀ ਤਾਂ ਪਰਮ ਗੁਰੂ ਨਾਨਕ ਗੁਣ ਗਾ ਜੇ ਤੂੰ ਖੁਦੇ ਵਾਹਿਗੁਰੂ ਦੇ ਭੈ ਵਿਚ ਨਹੀਂ ਹੈ ਖੁਦੇ ਸਤਿਗੁਰਾਂ ਦੇ ਚਰਨ ਤੇਰੇ ਹਿਰਦੇ ਨਹੀਂ ਵਸ ਰਹੇ ਖੁਦ ਨਹੀਂ ਸਮਝਦਾ ਵਾਹਿਗੁਰੂ ਮੇਰੀ ਗੱਲ ਸੁਣ ਰਹੇ ਹੈ ਮੇਰੇ ਨਾਲ ਵਿਖਿਆਤ ਤੇ ਕੀ ਗੱਲ ਕਰੇਗਾ ਤੂੰ ਗੁਰੂ ਦੀ ਕੀ ਬਾਣੀ ਉਚਾਰੇਗਾ ਕੀ ਬਾਣੀ ਪੜੇਗਾ ਕੀ ਕਥਾ ਕਰੇਗਾ ਜੇ ਤੂੰ ਗੁਰੂ ਦੀ ਗੱਲ ਕਰਨੀ ਹੈ ਪਹਿਲਾਂ ਗੁਰੂ ਦੇ ਚਰਨਾਂ ਨੂੰ ਹਿਰਦੇ ਵਸਾ ਇਹ ਸ਼ਰਧਾ ਬਣਾ ਸਦਾ ਮੇਰੇ ਨਾਲ ਪ੍ਰਗਟ ਹੈ ਸਦਾ ਮੇਰਾ ਰੱਖਿਅਕ ਹੈ ਇਹ ਗੱਲਾਂ ਮਨ ਵਿਚ ਵਸਾ ਕੇ ਤਾਂ ਪਰਮ ਗੁਰੂ ਨਾਨਕ ਗੁਣ ਗਾਓ ਪਰਮ ਗੁਰੂ ਕੀ ਸਭ ਤੋਂ ਵੱਡੇ ਗੁਰੂ ਪਰਮ ਦਾ ਅਰਥ ਹੈ ਵੱਡਾ ਜਿਵੇਂ ਸਾਡੇ ਵਰਗਿਆਂ ਨਾਲ ਵੀ ਲਾਇਆ ਪਿਆ ਇਸ ਚੈਨਲ ਚ ਪਰਮ ਸੰਤ ਵੀ ਹੋਰ ਤੋਂ ਵੱਡਾ ਕੋਈ ਹੈ ਨੀ ਕਿਉਂ ਸਾਨੂੰ ਸੰਗ ਨਹੀਂ ਆਉਂਦੀ ਜਦ ਬਾਣੀ ਨੇ ਕਹਿਤਾ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਤਾਂ ਪਰਮ ਗੁਰੂ ਨਾਨਕ ਗੁਣ ਗਾਵੋ ਦਾ ਅਰਥ ਪਹਿਲਾਂ ਰੱਬ ਦਾ ਭੈ ਹਿਰਦੇ ਵਸਾਓ ਪਹਿਲਾਂ ਉਹਨੂੰ ਜਾਗਤ ਜੋਤ ਆਪਣੇ ਕੋਲ ਸਮਝੋ ਆਪਣਾ ਰੱਖਕ ਮੈਨੂੰ ਉਹੀ ਰੱਖ ਰਿਹਾ ਤਾਂ ਗੁਰੂ ਦੀ ਗੱਲ ਹੋ ਸਕੂਗੀ ਇੱਥੋਂ ਹੁਣ ਗੁਰੂ ਨਾਨਕ ਸਾਹਿਬ ਦੇ ਸਵਈਏ ਆਰੰਭ ਹੋਣੇ ਤੇ ਤੁਸੀਂ ਵੀ ਥੋੜਾ ਜਿਹਾ ਉਦਮ ਕਰਿਓ 10 ਮਿੰਟ ਪਹਿਲਾਂ ਆਉਣ ਦਾ ਦਾਸ ਵੀ ਉਦਮ ਕਰੋ ਕਿਉਂਕਿ 2 ਦਿਨ ਨੇ ਆਪਣੇ ਕੋਲ ਹੁਣ ਕੱਲ ਨੂੰ ਫਰਾਈਡੇ ਸੈਟਰਡੇ 2 ਦਿਨਾਂ ਵਿੱਚ ਸਵਈਏ ਦੱਸੇ ਨੇ ਪਰ ਇਹਨਾਂ ਵਿੱਚ ਇਤਿਹਾਸ ਬਹੁਤ ਲੰਮਾ ਚੌੜਾ ਆਪਾਂ ਕੋਸ਼ਿਸ਼ ਕਰੀਏ ਇਹ ਸਵਈਏ ਆਪਾਂ 2 ਦਿਨਾਂ ਵਿੱਚ ਮਹਾਰਾਜ ਦੀ ਕਿਰਪਾ ਤੇ ਸੰਗਤ ਦੀ ਕਿਰਪਾ ਨਾਲ ਇੱਥੋਂ ਹੁਣ ਭੱਟਾਂ ਦੀ ਰਸਨਾ ਤੋਂ ਬਾਣੀ ਸ਼ੁਰੂ ਹੋਣੀ ਇੱਥੇ ਤੱਕ ਗੁਰੂ ਅਰਜਨ ਨੇ ਉਹਨਾਂ ਨੂੰ ਬਾਣੀ ਉਚਾਰਨ ਦੇ ਕਾਬਲ ਬਣਾਇਆ ਉਹਨਾਂ ਨੂੰ ਰਾਹ ਦੱਸਿਆ ਕਿ ਬਾਣੀ ਗੁਰੂ ਦੀ ਸਿਫਤ ਕਿਵੇਂ ਕਰਨੀ ਹੈ ਉੱਥੋਂ ਹੀ ਫਿਰ ਉਹਨਾਂ ਨੇ ਸ਼ੁਰੂ ਕੀਤੀ ਹੈ ਜੇ ਗੁਰੂ ਦੀ ਸਿਫਤ ਕਰਨੀ ਹੈ ਪਹਿਲਾਂ ਗੁਰੂ ਨੂੰ ਸੁੱਤੇ ਵਸਾਓ ਉਹਦੇ ਚਰਨਾਂ ਨਾਲ ਜੁੜੋ ਦੀ ਭੈ ਵਿਖਾਓ ਉਹਨੂੰ ਆਪਣੇ ਨਾਲ ਸਮਝੋ ਮੇਰਾ ਰੱਖਕ ਹੈ ਮੇਰਾ ਸਹਾਇਕ ਹੈ ਫਿਰ ਗੁਰੂ ਦੀ ਗੱਲ ਆਰੰਭ ਹੋਵੇਗੀ ਅਸੀਂ
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਰੂਪ ਸਾਹ ਸੰਗਤ ਜੀਓ ਸ੍ਰੀਮਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਕੀਰਤਨ ਦਰਬਾਰ ਜੋ ਨਵੇਂ ਸਾਲ ਦੀ ਆਮਦ ਤੇ ਕਰਵਾਇਆ ਜਾ ਰਿਹਾ ਹੈ, ਇਸ ਵਿੱਚ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜੱਥੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਕੀਰਤਨ ਦਾ ਆਨੰਦ ਪ੍ਰਾਪਤ ਕਰੀਏ। ਮਿਲ ਰਹੀਏ ਪ੍ਰਭ ਸਾਧ ਜਨਾ, ਮਿਲ ਹਰ ਕੀਰਤਨ ਸੁਣੀਏ ਰਾਮ।

ਭੁੱਖਣਾ ਆਪਣੀਆਂ ਪਾਵਰ ਲੱਕ ਹੋ ਚੱਲੇ ਨਾਲ ਕਿਵਤ ਪਿਆਰਾ ਹੋਈ ਹੈ ਕਿਵਤੂੜਾ ਸੁੱਤਾ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਰਿਆ ਜਾਈ ਹੁਕਮੀ ਹੋਵਨ ਵੀ ਹੁਕਮ ਮਿਲਿਆ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇਤਨਾ ਹੁਕਮੀ ਬਖਸ਼ੀ ਹੁਕਮੀ ਬੁਰਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਵਿਦਿਆ ਸਾਹਿਬ ਨਾ ਕਹੇ

ਪਾਸਿਆਂ ਨਾ ਜਾਏ, ਪੀਤਾ ਨਾ ਹੋਵੇ, ਆਖੇ ਯਾਰ ਤੂੰ ਲੜੇ ਜਲ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣ ਨਿਦਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰਿ ਸੁਖ ਕਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ।

आकर ईश्वर आकर सद

ਜਾਏ ਨਾ ਜਾਸੀ ਰਚਨਾ ਜੇ ਮਿਲ ਜਾਈ ਰੰਗੀ ਰੰਗੀ ਭਾਤੀ ਕਰ ਤਾਰੇ ਜਿਨ ਸੀ ਮਾਇਆ ਜਿਨੋਂ ਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਨ ਤੁਸੀਂ ਵਡਿਆਈ ਜੋ

ਸੋ ਕਰਨ ਜੇਤੇ ਪਵਨ ਪਾਣੀ ਦਾ ਸੰਤਰ ਜੇਤੇ ਗਾਨ ਮਹੇਸ਼ ਜੇਤੇ ਵਰਮੈ ਘਾਟ ਕੜੀਐ ਰੂਪ ਰੰਗ ਸੇਵੇ ਖੇਤੀਆਂ ਕਰਮ ਭੂਮੀ ਮੇਰ ਗੇਤੇ ਗੇਤੇ ਧੂਪ ਦੇਸ਼ ਗੇਤੇ ਅੰਧ ਚੰਦ ਸੂਰ ਗੇਤੇ ਗੇਤੇ ਮੰਗਲ ਦੇਸ਼ ਗੇਤੇ ਸਿੱਧ ਬੁੱਧ ਨਾਥ ਗੇਤੇ।

ਧਰਮ ਨਾਮ ਬਰਨ ਪ੍ਰਯਾਦ ਨਮਾਜ਼ ਤੁਰੰਗ ਅਕਾਲੇ ਨਮਾਜ਼ ਤੁਰੰਗ ਕਰਪਾਲੇ ਨਮਾਜ਼ ਤੰਗ ਅਰੂਪੇ ਨਮਾਜ਼ ਤੰਗ ਅਨੂਪੇ ਨਮਾਜ਼ ਤੰਗ ਪੇਸ਼ੇ ਨਮਾਜ਼ ਤੰਗ ਅਲੇਸ਼ੇ ਨਮਾਜ਼ ਤੰਗ ਅਕਾਏ ਨਮਾਜ਼ ਤੰਗ ਅਜਾਏ ਨਮਾਜ਼ ਤੁਰੰਗ ਅਗੰਜੇ ਨਮਾਜ਼ ਤੰਗ ਅਪੰਜੇ।

നമാസ്തം നിർ നാമേ

ਸਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਬਨ ਬਾਨੇ ਨਮੋ ਬਦ ਬਾਦੇ ਅਨੰਗੀ ਰਾਮੇ ਸਮਾਧੀ ਸਰੂਪੇ ਬਰਬੰਦੀ ਪਰਮਾਤੇ ਸਮਾਧੀ ਬੂਤੇ ਗਲੰਤ ਬਨਾਨੇ ਗਲੰਤੀ ਸਰੂਪੇ ਨਮੋ ਰਾਜ ਰਾਜੇ ਸੁਰਮ ਪਰਮ ਰੂਪੇ ਨਮੋ ਯੋਗ ਯੋਗੇ ਸੁਰਮ ਪਰਮ ਸਿੱਧੇ ਨਮੋ ਰਾਜ ਰਾਜੇ

ਸਰਵਕਾਲ ਨਾਮ ਠਾਮਨਾ ਜਾਤਿਆ ਕਰੁ ਬ੍ਰਹਮਨਾ ਰੇਸੁ ਆਦਿ ਪੁਰਖੋ ਦਾਰ ਮੂਰਤਾ ਜਗਨਾਥ ਸੇਖ ਦੇਸ ਔਰ ਨਾ ਬੇਸਿਆ ਕਰੁ ਬ੍ਰੇਖ ਨਾ ਰਾਗ ਜਤਰ ਤਤਰ ਦਿਸ਼ਾ ਦਿਸ਼ਾ ਹੋਈ ਸਾਲ

ਕੰਡੇ ਮਕੰਡੇ ਉਦਾਰੇ ਅਪਾਰੇ ਹਰੀਅਨ ਕਰੀਅਨ ਰਾਮੇ ਅਦਾਮੇ ਬਜੰਗ ਬਰਿਆਦ ਸ਼ਾਮਲ ਚਤਰ ਚੱਕਰ ਕਰਦਾ ਚਤਰ ਚੱਕਰ ਹਾਰਦਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ

ચિત્રાયણ મિત્ર પરયા પવિત્ર પ્રતિષ્ઠા દિશા દ્રેષા કરે ભગવતી શાંત પ્રસાદ ભક્તિ ਕਿਹਾ ਸਜ ਦੇਸਿਆ ਕਿਹਾ ਬਜ ਪੇਸ਼ਾ ਕਿਹਾ ਗੰਜ ਕਰਮੈ ਕਿਹਾ ਬਜ ਪਰਮੈ ਕਿਹਾ ਬਜ ਲੋਕਾ ਕਿਹਾ ਦੇ ਦਸੋਕਾ ਕਿਹਾ ਬੂਟ ਵਰਨਾ ਕਿਹਾ ਬੂਟ

ਚਤੁਰਜਕਰ ਵਰਤੀ ਜਦ

ਮਾਤਿਮ ਦੰਗ ਜਰੀ ਅਰਸੰਗ ਅਨੁਭਵ ਦੰਗ ਸੁਰੰਗ ਸੁਰਾਰੀ ਗੋਦ ਕਰੰਗ ਗੁਰੰਗ ਸਿੱਧੀ ਸਤ ਪਾਉਣ ਗੁਰਬਾਨ ਕੋ ਜਾਤ ਨਿਵਾਰੀ ਭਾਰੀ ਭਿਆਨ ਕੇ ਤੂੰ ਪੱਲੀ ਕੋ ਦੁਨਿਆ ਵਸੀ ਨਾ ਜਾਤ ਜਾਰੀ ਏਤੇ ਭਾਏ ਤੋ ਕਹਾਂ ਭਾਏ ਭੂ ਪੁੱਤਰ ਅੰਤ ਕੋ ਨਾਂਗੇ ਪਾਣੀ ਪਦਾਰੀ ਜੀਤ ਫਿਰੈ ਸਭ ਦੇਸ ਦਿਸ਼ਾਨ ਕੋ ਬਾਹ ਚਤੂਲ ਮਰਦੰਗ ਨਗਾਰੀ ਗੁੰਜਤ ਗੂੜ ਗਿਆਨ ਕੇ ਸੁੰਦਰ ਹੰਗਾਜ ਹਜ਼ਾਰੀ ਪੂਤ ਭਵਿੱਖ ਭਗਵਾਨ ਕੇ ਬੁੱਬਦੇ ਕੌਣ ਕਰੇ ਨਹੀਂ ਜਾਤ ਵਿਚਾਰੀ ਸ੍ਰੀ ਪਾਤਰੀ ਭਗਵਾਨ ਭਜੇ ਕਰੇ ਅੰਤ ਗੁਰੰਤ ਕੇ ਕਾਮ ਸੁਧਾਰੀ।

ਮਰੋਰਮਵਾਸਨ ਮਾਧਵ ਨੰਗਨ ਮਾਨ ਮਾਲਾ ਹੈ ਸਰੀ ਪਤ ਸਰੀ ਭਗਵਾਨ ਕਿਰਪਾ ਰਿਣ ਤਿਆਗ ਜਹਾਨ ਨਿਧਾਨ ਚਲੈਣੇ ਵੀਰ ਅਪਾਰ ਵੱਡੇ ਵਰਿਆਰ ਵਿਚਾਰੇ ਸਾਰ ਕੀ ਧਾਰ ਬਛਈਆ ਦੋਰਤ ਦੇਸ ਮਲੰਦ ਮਵਾਸਨ ਮਤ ਜਾਣ ਕੇ ਮਾਨ ਮਲਈਆ ਸਾਹਿਬ ਸਰੀ ਸਭ ਕੁਸਰਨਾਇਕ ਜਾਜ ਕਨੇਕ ਸੇਕ ਦਵਈਆ ਦਾਨ ਵਦੇਖ ਨ ਨਿਰਸਾ ਚਿਰ ਭੂਤ ਭਵਿਖ ਭਗਵਾਨ ਜਪੈਗੇ ਜੀਵਿਤ ਜਲ ਮੈਂ ਸਲ ਮੈਂ ਤਲੀ ਪਰ ਮੈਂ ਸਭ ਸਾਪ ਦਪੈਵੇ ਪੁੰਨ ਪ੍ਰਤਾਪ

ਜੇ ਨਾਲ ਸਰੀ ਵੱਧ ਕੇ ਬਰਸੈ ਬਾਗ ਜੇ ਨਾਲ ਫਿਰ ਨਾ ਦੇਹ ਕਰੇ ਕਹਾਂ ਪਇਓ ਜੋ ਦੋ ਲੋਚਨ ਮੁੰਡ ਕੇ ਬੈਠੇ ਲੋਕ ਧਿਆਨ ਲਗਾਇਓ ਨਹਾਤ ਫਿਰੇ ਲੀਏ ਸਾਧ ਸਮੁੰਦਰ ਲੋਕ ਗਇਓ ਪਰਲੋਕ ਵਾਇਓ ਬਾਸ ਕੀਓ ਵਖਿਆਨ ਸਬੈਠ ਗਏ ਸਹੀ ਐਸ ਸੁਬੈਠ ਬਤਾਇਓ ਸਾਚ ਕਹੋ ਸੁਣ ਲਿਓ ਸਬੈ

ਕੋਈ ਅਵਰ ਨਾ ਧਿਆਉਂ, ਜੋ ਵਰਜਾ ਹੋ ਸੁਖਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹੱਥ ਹੈ ਮੁਝ ਭਰਿਆ, ਮਰਨ ਕਾਲ ਕਾ ਤ੍ਰਾਸ ਨਿਭਰਿਆ, ਹੂ ਜੋ ਸਦਾ ਹਮਾਰੇ ਪੱਛਾ, ਸਰੀਆ ਸੋਜ ਕਰਿਓ ਰੱਛਾ। ਰਾਖ ਲਿਓ ਮੇਰਾ ਕਨਹਾਰੀ, ਸਾਹਿਬ ਸੰਤ ਸਹਾਇ ਪਿਆਰੀ, ਦੀਪ ਬੰਧ ਦੁਸ਼ਮ ਸਿਹੰਤਾ, ਤੁਮਹੋ ਪੁਰੀ ਚਤੁਰ ਦਸੰਤਾ, ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸਭ ਜੀਵ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼।

ਗੜਗੇ ਬਬੜ ਕੀ ਜਾਣੇ ਜਾਬੁਦ ਕਰਕ ਕਰਾ ਕਰਦਾਰਾ ਪ੍ਰਜ ਦਰ ਤਬ ਦੇਹ ਪਾਰਾ ਜਬਿਆ ਕਰਕ ਕਰਤ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ।

ਗੌਰੇ ਹਨ ਹਦਵਾ ਜੀ ਸਾਚੀ ਨਿਵੈ ਮਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਵਾ ਜਿਉਂ ਕਿਆ ਕਰੇ ਵਿਚਾਰੀ ਅਤਵਾ ਜਿਸ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀ ਆ ਇਸ ਨਾ ਹੋਰ ਥਾਉ ਨਾਹੀ ਸਭ ਦਲਾਗ ਸਵਾਰੀ।

ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚ ਸਵਾਰਿਆ ਕਹੇ ਨਾਨਕੀ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਬਾਰਮ ਤੂੰ ਦੇ ਫਿਰ

ਸੰਤ ਪਿਆਰੇ ਹੋ ਅਗਠ ਦੀ ਗ੍ਰਹਿ ਕਹਾਣੀ ਗ੍ਰਹਿ ਕਹਾਣੀ ਅਗਠ ਤੇਰੀ ਵੇਤ ਦੁਆਰੇ ਪਾਈਏ ਤਨ ਮਨ ਧਨ ਸਭ ਸਾਂਭ ਗੁਰੂ ਕਾ ਹੁਕਮ ਮੰਨਿਆ ਪਾਈਏ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਤਹਿ ਨਾਨਕ ਸੁਣੋ ਸੰਤ।

ਸਹਿਜੀ ਤੀਜਨ ਸਗੋਲੀ ਪਾਈ ਆ ਗੁਰਬਾਨ ਕੀਤਾ ਕਿਸੇ ਬਚਾਓ ਜਨਮਾਂ ਵਿਛਾਲਾ ਆ ਕਹਿ ਨਾਨਕ ਮਨ ਚੰਨ ਚਲੋ ਚਤਰਾ ਇੰਦਨੇ ਨਾ ਪਾਇਆ ਇਹ ਮਨ ਪਿਆਰਿਆ ਤੁਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਸਿਰੇ ਚੱਲੇ ਨਾਹੀਂ ਤਿਸ ਨਾਲ ਝੌਂ ਚ ਫਲਾਈ ਐਸਾ ਕੰਮ ਮੁੰਡੇ ਨਾਲ ਕੀਤਾ ਜੇ ਦੰਦ ਪੁੱਛੋ ਤਾਂ

ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਤਨ ਕੈ ਮਨ ਵਸਿਆ, ਜੰਤਰੋ ਨਿਖਿਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਰੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਅਰਧਿਆਇਆ, ਅਰਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸਗਤ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤਾਂ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਾ ਰਖ ਪਿਆਇਆ। ਕਰਮੀ ਸਹਿਜਨ ਉਪਜੈ ਬਿਨ ਸਹਿਜੈ ਸਹਸਾ ਨ ਜਾਏ, ਨਾ ਜਾਏ ਸਹਸਾ ਕਿਤੇ ਸੰਜ ਮਰੈ, ਕਰਮ ਸਮਾਨ ਜੇ ਸਹਸਾ ਜੀ ਅਮਲੀਨ ਹੈ, ਕਦ ਸੰਜ ਮਧੋਤਾ ਜਾਏ। ਮਨ ਧੋਵਾ ਉਹ ਸ਼ਬਦ ਲਾਗੋ, ਹਰ ਸਿਰੋਂ ਚਿੱਤ ਲਾਈ, ਕਹਿ ਨਾਨਕ ਗੁਰਪ੍ਰਸਾਦੀ ਸਾਹਿਬ ਜਾਏ ਸਹਸਾ ਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਜਿਨੀ ਜਨਮ ਜੂਏ ਹਾਰਿਆ, ਇਹ ਕਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉਤਮ ਸੁਣ ਨਾਹੀ, ਬਿਰੇ ਜਾਂ ਬੇਦਾ ਲਿਆ, ਕਹਿ ਨਾਮ ਜੀ ਅੰਦਰ ਦਲਿਆ, ਗੋਦੇ ਨਾਗ ਜਿਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੀ ਕਰਨੀ ਕਮਾਣੀ, ਗੂਟ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸੁਣਾਣੀ। ਜਨਮ ਰਤਨ ਜਿਨੀ ਘਟਿਆ, ਭਲੇ ਸੇ ਬਣ ਜਾ ਰਹੀ, ਕਹੇ ਨਾਨਕ ਜਨਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸਿੱਧ ਸਨਮੁਖ ਹੋ ਗਏ, ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿੰਦ ਧਿਆਈ ਅੰਤਰਾਤਮ ਸਮਾਲੇ। ਆਪ ਛੱਡ ਸਦਾ ਰਹੇ ਵਰਣੇ, ਗੁਰ ਬਿਨਾਂ ਵਰਣ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋ ਗਏ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਾ ਕੋਈ, ਪੁੱਛੋ ਬਈ ਕੀਆਂ ਜਾਏ, ਅਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ।

ਸਾਹਿਬ ਜਾਣੀ, ਗੁਰੂ ਬਾਜੋਂ ਦੱਤਾ ਸਾਹਿਬ ਜਾਣੀ, ਤੇਹੀ ਗੁਣੀ ਸੰਸਾਰ ਪਰਮ ਸੁੱਤਾ ਆਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਭੁੱਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਾ ਕੇ ਜਾਗਤ ਰਹਿਣ ਵਿਹਾਣੀ, ਮਾਤਾ ਕੀ ਉਦਰ ਮੈਂ

ਕਰ ਵਿਚਰੈ ਮੋਤ ਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਉਹਦਾ ਬੀਜ ਨਿਵਿੱਚੇ ਮਾਇਆ ਪਾਇਆ ਹਾਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਿਸੇ ਬਟੋਰਾ ਲੋਕ ਮਿਲ ਲਾਈ ਐਸਾ ਸਤਿਗੁਰ ਜੀ ਮਿਲੈ।

ਪਿਆਸ ਨਾ ਜਾਏ ਹੋਰ ਕੀਤਾ ਜਿੱਧਰ ਹਰ ਰਸ ਭਲੈ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਗਿਆ ਏ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲਿਆ ਜਸੇ।

ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸੰਗਤ ਲਾਇਆ ਇਹ ਨੇਤਰੋ ਮਨ ਜਾਓ ਪਿਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਓ।

ਲਾਗੇ ਕਰਮ ਕਮਾਇਆ ਦੁੱਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਆਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ।

ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਹਿਬੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਰਤ ਲੋਕਾਂ ਨਾਲ ਲੋਕ ਦੇ ਮਹੱਲੇ ਪਹਿਲੇ ਕੇ ਲਿਖੇ

कर सन दिठो चाओ दाता करता आपू देख पसा तू जनो ही सब कै मेरा सन पवाओ।

ਵੱਡੀ ਵਡਿਆਈ ਦਾ ਵੱਡਾ ਨਾਉ, ਵੱਡੀ ਵਡਿਆਈ ਦਾ ਸਤਨਾਉ, ਵੱਡੀ ਵਡਿਆਈ ਜਾਂ ਨਿਚਲਤਾਓ, ਵੱਡੀ ਵਡਿਆਈ ਜਾਣੇ ਲਾਓ, ਵੱਡੀ ਵਡਿਆਈ ਬੁੱਝ

ਪਾਰ ਪਹਿਵ ਚੰਦ ਫਰੈਸਰ ਪਾਰ ਪਹਿਵ ਚ ਰਾਜਾ ਧਰਮ ਦੁਆਰ ਪਹਿਵ ਚ ਸੂਰਜ ਪਹਿਵ ਚ ਚੰਦ ਕੋਹ ਕਰੋੜੀ ਚਲਤ ਨਾ ਪਹਿਵ ਚ ਸਿੱਧ ਬੁੱਧ ਸੁਰਨਾ ਪਹਿਵ ਚ ਅਡਾਣੇ ਆਕਾਸ਼ ਪਹਿਵ ਚ ਜੋਧ ਮਹਾਬਲ ਸੂਰ।

ਪੌੜੀ ਨਦਰ ਕਰੇ ਜੀ ਆਪਣੀ ਤਨ ਦੀ ਸਦਾਇਆ ਤੇ ਜੀ ਪਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਆ ਲੁਕ ਪਾਇਆ।

ਲੱਖ ਨੀਤੀਆਂ ਚੰਗੀਆਂ ਲੱਖ ਨਾ ਪ੍ਰਵਾਨ ਲੱਖ ਤਪ ਪ੍ਰਤੀਤਾ ਸਹਿ ਜੋ ਵਿਵਾਨ ਲੱਖ ਸੂਤ ਸੰਗਰਾਮ ਰਣ ਮੈਂ ਛਿਟੇ ਪ੍ਰਾਣ ਲੱਖ ਚੁੱਤੀ ਲੱਗਿਆ

ਦਾਨ ਮੁੰਡਾ ਤਲੀ ਖਾਕ ਜੇ ਮਿਲੇ ਤਾਂ ਮਸਤ ਕਲਾਈ ਹੈ ਕੂੜਾ ਲਾਲ ਚ ਛੱਡੀ ਹੈ ਹੋਏ ਇੱਕ ਮਨੀ ਹਲਕ ਤੇ ਆਈ ਹੈ ਪਲ ਤਵੇ ਹੋ ਪਾਈ ਜਿਵੇ ਹੀ ਕਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ ਮਥੁੜੀ ਸੇਵ ਗਵਾਈ ਹੈ ਮਥੁੜੀ ਸੇਵ

ਪਾਉ ਭਗਤ ਕਰਨੀ ਸਦਾਏ, ਤਾਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿਟੋਆਇਆ। ਚਿਤ ਮਿਲਿਆ ਖਸਮ ਸਮਲ ਜਿਨ ਘਰ ਦਿਆ, ਇਨ ਨਿਤਰੀ ਜਗਤ ਨਿਹਾਲਿਆ।

ਸਤਿਗੁਰੂ ਵਾਰਿਆ ਸੰਭਾਲਿਆ ਜਿਨ ਕਰ ਧਿਆਨ ਅੰਜਨ ਦੀਏ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਦੂਜੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਕੋਈ ਸਾਧ ਲੈ ਜਾ ਰਿਹਾ ਕਰ ਕਿਰਪਾ ਪਾ ਰਿਹਾ।

ਮੁਖ ਝੂਠ ਵਿਪੁਕਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟਕ ਧੋਤੀ ਵਸਤ੍ਰ ਕਪਾਟੰ ਜੇ ਜਾਣਤ ਬ੍ਰਹਮ ਕਰਮੰ ਸਭ ਉਕਟ ਨਿਸ਼ਚੋ ਕਰਮੰ ਕਾਨਾ ਨਿਚੋ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਏ ਪੜ ਕਪੜੂ।

ਕੂੜ ਬੋਲ ਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਆਇਆ ਪਰ ਪੂਰ ਮੱਥਾ ਟਿਕਾ ਤੇ ਧੋਤੀ ਕਾ ਖਾਈ।

ਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਈਂਦਾ ਆਪੇ ਜਿਵੜਿਆਈਆਂ ਆਪੇ ਗੰਦ ਕਰਾਈਂਦਾ ਵੱਡੋ ਵੱਡਾ ਵੱਡ ਮੇਦਨੀ ਸਰਚ ਸੰਦੇ ਲਾਈਂਦਾ ਨਦਰੁ ਪੱਠੀ ਜੇ ਕਰੇ ਸੁਲਤਾਨਾ ਕਰਾਈਂਦਾ।

ਆਪਣੇ ਸਤਿਗੁਰ ਵੱਡਾ ਕਰਨ ਲਈ ਬਣੀਆਂ ਬਣਿਆਈਆਂ ਸਹਿ ਮਿਲ ਤਨ ਦਰਿਆਇਆ ਜਤ ਭਾਣਾ ਤਾਂ ਮਨ ਪਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਂ ਸਹਿ ਤੁਠਿਆ ਨੌਨਿਤ ਪਾਈਆਂ।

ਜਿੱਤ ਮੁਕਤ ਦਾ ਸਾਹ ਲਾਹੀ ਹੈ ਪਾਗਲ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
5: 250-3924. ਕਿਨੇ ਰਾਮ ਨਾਮ ਇਕ ਆਖਰ ਚਿੰਤਾ ਜਿਸ ਦੀ ਵਸਾਰ ਤਾਂ ਕਿਨਾ ਮਾ ਗਲ ਨਾਰ ਕਾਂਤੀਏ ਤੇ ਦਿਲ ਤਿਆਰ ਨਾਮ ਕੋਨ ਸੰਗ ਮੋਏ ਉਦਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਕਲ ਬਿਨਾ ਕੇ ਮਨ ਵਿਸਰਾਮ ਰਹਾਓ ਸਾਚਾ ਸਿਮਰਨ ਕਰਮ ਨਮਕ ਹੈ ਸਾਚਾ ਸਿਮਰਨ ਦੁੱਖ ਜੰਨਤ ਹੈ ਸਾਚਾ ਸਿਮਰਨ ਕਾਲ ਪਰ ਹੈ ਸਾਚਾ ਸਿਮਰਨ ਦੁਸ਼ਮਣ ਪਰ ਹੈ ਕਾਲ ਸਿਮਰਨ ਕਿਸ ਬੁਲਣ ਨਾ ਲਾਗੈ ਸਾਚਾ ਸਿਮਰਨ ਅਲ ਦਿਨ ਜਾਗੈ ਸਾਚਾ ਸਿਮਰਨ ਪਉ ਨਾ ਦਿਆਤ ਹੈ ਸਾਚਾ ਸਿਮਰਨ ਦੁੱਖ ਨਾ ਸੰਤਾਤ ਹੈ ਸਾਚਾ ਸਿਮਰਨ ਸਾਧ ਪੈ ਸੰਗ ਸਰਮ ਨਿਧਾਨ ਨਾਨਕ ਹਰ ਰੰਗ ਪ੍ਰਾਚਾ ਸਿਮਰਨ ਰਿਦ ਸਿੱਧ ਨਾਉ ਨਿਤ ਪ੍ਰਾਚਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਾਚਾ ਸਿਮਰਨ ਜਪ ਤਪ ਪੂਜਾ ਪ੍ਰਾਚਾ ਸਿਮਰਨ ਬਿਨ ਸੇ ਦੂਜਾ ਪ੍ਰਾਚਾ ਸਿਮਰਨ ਤੀਰ ਇਸ਼ਨਾਨੀ ਪ੍ਰਾਚਾ ਸਿਮਰਨ ਦਰ ਗੇ ਮਾਨੀ ਪ੍ਰਾਚਾ ਸਿਮਰਨ ਹੋਏ ਸਫਲਾ ਪ੍ਰਾਚਾ ਸਿਮਰਨ ਸਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾ ਨਾਨਕ ਤਾਂ ਕੇ ਲਾਗੋ ਪਾਏ ਪ੍ਰਾਚਾ ਸਿਮਰਨ ਸਭ ਤੇ ਉੱਚਾ ਪ੍ਰਾਚਾ ਸਿਮਰਨ ਉਦੇ ਮੂਛਾ ਪ੍ਰਾਚਾ ਸਿਮਰਨ ਕ੍ਰਿਸ਼ਨਾ ਬੂਜੈ ਪ੍ਰਾਚਾ ਸਿਮਰਨ ਸਭ ਤੇ ਸੂਜੈ ਪ੍ਰਾਚਾ ਸਿਮਰਨ ਨਾ ਹੀ ਜਮ ਪਾਸਾ ਪ੍ਰਾਚਾ ਸਿਮਰਨ ਪੂਰਨ ਆਸਾ ਪ੍ਰਾਚਾ ਸਿਮਰਨ ਮਨ ਕੀ ਮਲ ਜਾ ਅੰਮ੍ਰਿਤ ਨਾਮ ਹੁਦ ਮਾਇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਤਾ ਦਾ ਤੁਮ ਦਸਣਾ ਪ੍ਰਭੂ ਸਿਮਰਨ ਸੇ ਪਰਵੰਤੇ ਪ੍ਰਭੂ ਸਿਮਰਨ ਸੇ ਪਤਵੰਤੇ ਪ੍ਰਭੂ ਸਿਮਰਨ ਸੇ ਜਨ ਪ੍ਰਵਾਨ ਪ੍ਰਭੂ ਸਿਮਰਨ ਸੇ ਪ੍ਰਭ ਪ੍ਰਧਾਨ ਪ੍ਰਭੂ ਸਿਮਰਨ ਸੇ ਬੇ ਮੋਤਾ ਜੇ ਪ੍ਰਭੂ ਸਿਮਰਨ ਸੇ ਸਰਵ ਕੇਰਾ ਜੇ ਪ੍ਰਭੂ ਸਿਮਰਨ ਸੇ ਸੁਵਾਸੀ ਪ੍ਰਭੂ ਸਿਮਰਨ ਸਰਾਬ ਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭੂ ਸਿਮਰਨ ਸੇ ਪਰ ਉਪਕਾਰੀ ਪ੍ਰਭੂ ਸਿਮਰਨ ਤੇ ਸਭ ਬਲਿਹਾਰੀ ਪ੍ਰਭੂ ਸਿਮਰਨ ਸੇ ਮੁਖ ਸੁਹਾਵੈ ਪ੍ਰਭੂ ਸਿਮਰਨ ਤਿਨ ਸੂਖ ਬਿਹਾਵੈ ਪ੍ਰਭੂ ਸਿਮਰਨ ਤਿਨ ਆਤਮ ਜੀਤਾ ਪ੍ਰਭੂ ਸਿਮਰਨ ਤਿਨ ਨਿਰਮਲ ਜੀਤਾ ਪ੍ਰਭੂ ਸਿਮਰਨ ਤਿਨ ਅਨੰਤ ਨੇਰੇ ਪ੍ਰਭੂ ਸਿਮਰਨ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧ ਨਿਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਾਚਾ ਸਿਮਰਨ ਕਾਰਜ ਪੂਰੈ ਪ੍ਰਾਚਾ ਸਿਮਰਨ ਕਬੂ ਨਾ ਚੂਰੈ ਪ੍ਰਾਚਾ ਸਿਮਰਨ ਹਰ ਗੁਣ ਬਾਣੀ ਪ੍ਰਾਚਾ ਸਿਮਰਨ ਸਹਿ ਸਮਾਣੀ ਪ੍ਰਾਚਾ ਸਿਮਰਨ ਨੇ ਚਲਾਸਨ ਪ੍ਰਾਚਾ ਸਿਮਰਨ ਕਮਲ ਵਿਗਾਸਨ ਪ੍ਰਾਚਾ ਸਿਮਰਨ ਅਨਹਾ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੋ ਸੇਜਨ ਜਿਨ ਕੋ ਪ੍ਰਮਾਇਆ ਨਾਨਕ ਤਿੰਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਭਗਤਾਏ ਹਰ ਸਿਮਰਨ ਲਗ ਜੇ ਉਪਾਏ ਹਰ ਸਿਮਰਨ ਪੈ ਸਿੱਧ ਜਦੀ ਦਾਤੇ ਹਰ ਸਿਮਰਨ ਨੀ ਚੌਕ ਮੁੱਟ ਜਾਤੇ ਹਰ ਸਿਮਰਨ ਤਾਰੀ ਸਭ ਭਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲ ਅਟਾਰਾ।

ਜੈ ਮਾਤ ਪਿਤਾ ਸੁਨੀਤ ਨ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਧਿਆਨ ਦੂਤ ਜੰਗਲ ਹੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਪਾਰੀ ਹਰ ਕੋ ਨਾਮ ਸਿਨ ਮਾਏ ਉਧਾਰੀ ਅਨੰਤ ਪੁਣੇ ਚਰਨ ਕਲਪ ਨਹੀਂ ਕਰੈ ਹਰ ਕੋ ਨਾਮ ਕੋ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਮ ਪਾਓ ਸੂਕ ਮੇਰੇ ਸਦਾ ਸਿੱਖ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਪਰੈ ਅਨੰਤ ਮਾਇਆ ਰੰਗ ਸਿੱਖ ਨਾ ਬੁਝਾਇਆ ਹਰ ਕਾ ਨਾਮ ਜਪਤ ਆਧਾਇ ਜੈ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਰੈ ਪਿਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ।

ਓ ਮੇਰਾ ਮਨ ਸਭੂ ਨਾ ਤੋਵੇ ਹਰ ਕਾ ਨਾਮ ਕੋਟ ਪਾਸ ਹੋਵੇ ਐਸਾ ਨਾਮ ਜਪੋ ਮਜ਼ੰਗ ਨਾਮ ਪਾਈਏ ਸਾਧ ਕੇ ਸੰਗ ਜੈ ਮਾਰ ਕੇ ਗਣੇ ਜਾਏ ਨਾ ਪੋਸਾ ਹਰ ਕਾ ਨਾਮ ਆਸਨ ਤੋਸਾ ਜਹਾਂ ਪੈਂਦੇ ਮਾਂ ਅੰਗ ਗੁਜ਼ਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਚਿਆ ਪੋਨਾ ਸਿੰਘਾਂ ਨੂੰ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਧਿਆਨ ਸਬਦ ਕਾਮ ਤੈ ਹਰ ਕੇ ਨਾਮ ਕੀ ਤੂੰ ਉਪਰ ਛਾਮ ਜਹਾਂ ਸਿਖਾ ਮੰਤੁਰੇ ਅਦਰਖ ਹੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖ ਹੈ ਸਬਜਿਨਾ ਕੀ ਬਰਤਨ ਨਾਮ ਸੰਜਨਾ ਕੇ ਮਨ ਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਜਨ ਆਤ ਹਰ ਹਰ ਔਖਤ ਸਾਸ ਕੁਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤੋਂ ਰੰਗ ਤੇ ਰੰਗੇਕ ਨਾਨਕ ਜਨ ਕੇ ਜਿਸ ਤੋਂ ਦੇਖੈ ਹਰ ਕਾ ਨਾਮ ਜਨ ਕੋ ਮੁਕਤ ਦੇਵਤ ਹਰ ਕੇ ਨਾਮ ਜਨ ਕੋ ਤ੍ਰਿਪਤ ਹੋਵਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਰਿਆਈ ਹਰ ਕੇ ਨਾਮ ਜਨ ਸੁਜਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਿਸ ਨਾਮ ਦਿਓ ਜਨ ਦਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਰੀਨਾ ਹਰ ਧਨ ਜਨ ਕੋ ਆਪ ਦਾ ਪੀਣਾ ਹਰ ਹਰ ਜਨ ਕੇ ਓ ਸੰਤਾਨੀ ਹਰ ਪ੍ਰਕਾਸ਼ ਜਨ ਅਵਰ ਨ ਜਾਣੀ ਓਟ ਪੋਟ ਜਨ ਹਰ ਰਾਤੇ ਸੁਮ ਸਮਾਜ ਨਾਮ ਰਸਮਾਤੇ ਆਜ ਪੈਰ ਜਨ ਹਰ ਹਰ ਜਪੈ ਹਰ ਕਾ ਪ੍ਰਗਟ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਕੇਤੇ ਕਰੈ ਪਾਰ ਜਾਤ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣਗਾਮ ਸਤਿ ਉਤਮ ਹਰ ਕੀ ਕਥਾ ਨਾਮ ਸੰਤ ਦਰਬ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧਵਤ ਹੈ ਸੰਤ ਪ੍ਰਕਾਸ਼ ਬੋਧ ਸੰਨਤ ਹੈ ਸੰਤ ਕਾ ਸੰਗ ਵਡ ਪਾ ਗੀਤਾ

ਨਾਲ ਦੇਖੋ ਮੰਗੈ ਅੱਜ ਨਾ ਕਿਸੇ ਵਾਲਾ ਜੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਦੇ ਸਰਦਾ ਵੈ ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਮੈਂ ਛੋੜੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪੜੈ ਜਿਸ ਜਨ ਕੋ ਪ੍ਰਭ ਦਰਸਿਆ ਸਾ ਨਾਨਕ ਪਾਕੇ ਬਲ ਬਲ ਜਾਤਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਾ ਕਾ ਮਿਟੇ ਅਗਮਾਨ ਆਪਸ ਕੋ ਦੇ ਗਾਣੇ ਨੀਚਾ ਸੋ ਗਈ ਸੱਚ ਉੱਚਾ ਜਾਂ ਕਾ ਮਨ ਹੋਏ ਚਲ ਕੀ ਰੀਨਾ ਹਰ ਹਰ ਨਾਮ ਤਿਲ ਕਰ ਕਰ ਪੀਨਾ ਮਨ ਆਪਣੇ ਤੋਂ ਬੁਰਾ ਮਿਟਾਨਾ ਤੇ ਸਗਲ ਸਿੱਖ ਸਾਜਨਾ

ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਔਰ ਨ ਜਾਣਸ ਹੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਰਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਗੁਰਮੁਖ ਮਰ ਹਿਰਿਆ ਸਰਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਤੁਮ ਅਸਨ ਬਖਾਣੀ ਸਗਲ

ਸਿਉ ਹਰ ਨਾਉ ਨਾਨਕ ਪਾਤਿ ਬਲ ਬਲ ਜਾਉ ਰਹਿਤ ਅਵਰ ਕਿਤ ਅਵਰ ਕੁਮਾਵਤ ਮਾਨੇ ਪ੍ਰੀਤ ਮੁਖੋ ਗੰਡ ਲਾਵਤ ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਦੇਖ ਨਾ ਕਾਹੂ ਪੀਨ ਅਵਰ ਉਪਦੇਸ ਆਪ ਨਾ ਕਰੈ ਆਵਤ ਜਾ

ਕੀ ਅਚਰਜ ਕਥਾ ਅਜ ਕਰੀ ਸਾਧ ਸਹਿ ਸੰਗ ਮੁਖ ਜਲ ਹੋਤ ਸਾਧ ਸੰਗ ਮਰ ਸਗਲੀ ਖੋਤ ਸਾਧ ਸਹਿ ਸੰਗ ਮਿਟੇ ਅਭਿਮਾਨ ਸਾਧ ਸਹਿ ਸੰਗ ਪ੍ਰਗਟੇ ਸੁਗਿਆਨ ਸਾਚੇ ਸੰਗ ਬੂਝੇ ਪ੍ਰਮੇਰਾ ਸਾਧ ਸੰਗ ਸਭ ਹੋਤ ਨਿਬੇੜਾ ਸਾਧ ਸਹਿ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਜਤਨ ਸਾਧ ਕੀ ਮਹਿਮਾ ਭਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੀ ਸਾਧ ਕੇ ਸੰਗ ਅਗੋ ਚੋ ਮਿਲੈ ਸਾਧ ਕੇ ਸੰਗ ਸਦਾ ਪ੍ਰਭੁ ਲੈ ਸਾਧ ਕੇ ਸੰਗ

ਸਾਧ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਮਿਤ ਕਮ ਨਿਸਤਾਰ ਹੈ ਸਾਧੂ ਸਹਿ ਸੰਗ ਸੋ ਧਨ ਪਾਵੈ ਜਿਸ ਸੰਤੇ ਸਭ ਕੋ ਵਰਤਾਵੈ ਸਾਧ ਸੰਗ ਸਰਵਰਾਇ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੋ ਦੇਵਾ ਸਾਧੂ ਸਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਵ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਾ ਇੱਕ ਕਾਲ ਦਰਸ਼ਨ ਪੇਟਤ ਬੋਧ ਨਿਹਾਲ ਸਾਧ ਕੇ ਸੰਗ ਕਲੇਤ ਹਰੈ ਸਾਧ ਕੇ ਸੰਗ ਨਰਕ ਪਰ ਹੈ ਸਾਧ ਕੇ ਸੰਗ ਇਆ ਉਆ ਸੇਲਾ ਸਾਧ ਸੰਗ ਵਿਛਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਕੇ ਸੰਗ ਨਾ ਬਿਠਾ ਜਾਵੈ ਪਾਰ ਬ੍ਰਹਮ ਸਾਧ ਰਿਸਤ ਹੈ ਨਾਨਕ ਉਦਰੈ ਸਾਧ ਸੋ ਰਸੈ ਸਾਧ ਕੇ ਸੰਗ ਸੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੇ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰਬਲ ਨਿਸਰੈ ਸਾਧ ਕੇ ਸੰਗ ਲਗੇ ਪ੍ਰਭ ਮਿਠਾ ਸਾਧੂ ਕੈ ਸੰਗ ਕਟ ਕਟ ਬਿਠਾ ਸਾਧ ਸੰਗ ਕਿਆ ਗਿਆ ਕਰਾਈ ਸਾਧ ਸੰਗ ਜਟ

ਸਾਨੂੰ ਸਾਚਾ ਮੁਕਤਾ ਚਸ ਹੋਏ ਅਵਰ ਨੇ ਕੇ ਇੱਕ ਦਿਨ ਕੋਏ ਨਾਨਕ ਜੀ ਲਖਨ ਬ੍ਰਹਮ ਗਿਆਨੀ ਹੋਏ ਅੱਜ ਕਰੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਲੋਕ ਜੈਸੇ ਸੂਰ ਸਭ ਕੋ ਸੋਕ।

ਹਰ ਕੀ ਕਥਾ ਹਿਰਦੇ ਵਸਾਰੈ ਸੋ ਪੰਡਿਤ ਫਿਰ ਜੋ ਨਾ ਆਵੈ ਦੇਵ ਪੁਰਾਣ ਸਿਮਰਤ ਪੂਜੇ ਮੂਲ ਸੁਖ ਮੈਂ ਜਾਣੇ ਅਸੂਲ ਚੌਵਰਨਾ ਪੂਜੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਲਾ ਆਦੇਸ਼ ਜੀ।

ਦੇਖੇ ਆਪਣੀ ਵਡਿਆਈ ਨਾਮ ਸਮੇ ਰਿਆ ਸਮਾਈ ਪ੍ਰਪਾਵੈ ਮਨ ਪ੍ਰਪਾਵੈ ਪ੍ਰਪਾਵੈ ਪਾਪਾ ਤੁਲਪਰਾਵੈ ਪ੍ਰਪਾਵੈ ਵਿਸਾਸ ਤੇ ਰਾਖੇ ਪ੍ਰਪਾਵੈ ਤਾਂ ਹਰ ਗੁਣ ਪਾਖੇ ਪ੍ਰਪਾਵੈ ਪਾਪ ਤੇ ਉਧਾਰੈ

ਸ੍ਰੀ ਬਨਵਾਜ ਜਾਕਾ ਦਿਸ਼ਟ ਪਛੂਨਾ ਆਇਆ ਹੈ ਤੇ ਪਤਕਾਲ ਬਹਿ ਦਿਸਪਤਕਾਲ ਹੈ ਜਾਕੋ ਆਪਣੇ ਕਰੇ ਬਖਸ਼ੀਸ਼ ਤਾਂ ਕਾਲੇ ਖਾਣਾ ਜਨੇ ਜਗਦੀਸ਼ ਜੀਓ ਪਿੰਡ ਸਤ ਕੀ ਆਸ।

ਜੋ ਪਰਮਾਵੇ ਤਨ ਤੂੰ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਵੀ ਵਿਵਸਾਰੈ ਨਾਨਕੀਆ ਮੁਕਤ ਆਗੇ ਸੁਖ ਪਾਵੇ ਤਨ ਉਨਕਾ ਕੋਈ ਕਰ ਗਰਵਾਵੇ ਤ੍ਰਿੰ ਸਮਾਨ ਕਿਸ ਸੰਗ ਨ ਜਾਵੇ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਦੀ ਤਰਪਾ ਕਰ ਹੋਏ ਬਿਨਾ ਸਾਤੇ ਆਪ ਜਾਣੇ ਬਲਵੰਤ ਕਿਵੇਂ ਹੋ ਜਾਏ ਪ੍ਰਸਮੰਤ ਕਿਸੇ ਨਾ ਪਤਾ ਆਪ ਹੰਕਾਰੀ ਧਰਮਰਾਜ ਇਸ ਕਰੇ ਖੁਆਰੀ ਗੁਰ ਪ੍ਰਸਾਦ ਜਾਂ ਕੰਮ ਕੇ ਸਮਾਨ ਸੋ ਜਨ ਨਾਨਕ ਦਰਗੇ ਪ੍ਰਵਾਨ ਕੋਟ ਕਰੇ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: ਸਭ ਤੋਂ ਬੇਨਤੀ ਦੇ ਪੜਿਆ ਕਰੋ ਕਿ ਬੇਨਤੀ ਤੇ ਸ਼ਬਦ ਕਿ ਦਾਤਾ ਔਗਣਾਂ ਨੂੰ ਭਰੇ ਆ, ਜੀਵ ਗਿਆ ਬੇਅੰਤ ਭੁੱਲਾਂ ਹੋਈਆਂ ਨੇ, ਤੂੰ ਕਿਰਪਾ ਕਰਕੇ ਬਖਸ਼ ਦੇਈਂ। ਫਿਰ ਸਾਹਿਬ ਕਹਿੰਦੇ ਨੇ ਜਦੋਂ ਪ੍ਰਾਣੀ ਚਲਾ ਜਾਏ ਤੇ ਸਾਡੀ ਇੱਕ ਮਨੋਤ ਅਸੀਂ ਫੁੱਲ ਲੈ ਕੇ ਤੁਰ ਪੈਨੇ। ਮੈਂ ਅਰਜ਼ ਕਰਨੀ ਅੱਗੇ ਕਿ ਕੋਈ ਹਰਿਦੁਆਰ ਚਲਾ ਜਾਂਦਾ, ਕੋਈ ਕੀਰਤਪੁਰ ਸਾਹਿਬ ਚਲਾ ਜਾਂਦਾ, ਕੋਈ ਹਰ ਕੀ ਪੌੜੀ ਹਰਿਦੁਆਰ ਕਹਿ ਕੇ ਉੱਥੇ ਪਹੁੰਚ ਜਾਂਦਾ। ਗੁਰਮਤ ਦੀ ਮਰਿਆਦਾ ਦੇ ਮੁਤਾਬਕ ਹੋ ਸਕਦਾ ਕਿਸੇ ਨੂੰ ਗੱਲ ਇਹ ਲੱਗੇ ਕਿ ਨਾ, ਜੋ ਗੁਰੂ ਨੇ ਕਿਹਾ, ਜੋ ਸਾਹਿਬ ਨੇ ਬਚਨ ਕੀਤੇ ਨੇ, ਗੁਰਮਤ ਦੀ ਮਰਿਆਦਾ ਦੇ ਮੁਤਾਬਕ ਜਿਵੇਂ ਪਹਿਲਾਂ ਕਿਹਾ, ਅੰਗੀਠਾ ਖੋਲਣਾ ਹੀ ਮਨ ਮਤ ਹੈ। ਤੇ ਜੇ ਕਿਤੇ ਆਪਾਂ ਇਸ ਆਸ ਨੂੰ ਜਾਈਏ ਵੀ ਉੱਥੇ ਫੁੱਲ ਪਾ ਦੇ ਤੇ ਉਹ ਮੁਕਤ ਹੋ ਜਾਏਗਾ। ਗੁਰੂ ਕੇ ਸਿੱਖੋ, ਆਪਣੇ ਮਨ ਵਿੱਚੋਂ ਖਿਆਲ ਕੱਢਦੇ ਹੋ, ਫੁੱਲਾਂ ਨੇ ਨਹੀਂ, ਤਾਰਨਾ ਤੇ ਤੇਰੇ ਕੀਤੇ ਹੋਏ ਕਰਮਾਂ ਨੇ। ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ। ਆਪਾਂ ਪੜ੍ਹਨੇ ਆ ਕਬੀਰ ਜੀ ਸਾਰੀ ਜ਼ਿੰਦਗੀ ਬਨਾਰਸ ਰਹੇ ਤੇ ਲੋਕ ਕਹਿੰਦੇ ਸਨ ਬਨਾਰਸ ਆ ਕੇ ਪਾਪੀ ਵੀ ਦਾਨ ਪੁੰਨ ਕਰਕੇ ਮਰ ਜਾਏ ਤੇ ਮੁਕਤ ਹੋ ਜਾਂਦਾ, ਕਿਉਂਕਿ ਪੁਜਾਰੀ ਨੂੰ ਇਹ ਕਿ ਮੇਰਾ ਪੇਟ ਭਰੇਗਾ। ਕਬੀਰ ਸਾਰੀ ਜ਼ਿੰਦਗੀ ਬਨਾਰਸ ਰਹੇ ਤੇ ਜਦੋਂ ਅੰਤਲਾ ਸਮਾਂ ਆਇਆ ਤੇ ਹੜੰਬੇ ਤੁਰ ਗਏ, ਜਿੱਥੇ ਕਹਿੰਦੇ ਸਨ ਕਿ ਪੁੰਨੀ ਵੀ ਮਰੇ ਤੇ ਉਹ ਗਧੇ ਦੀ ਜੂਨ ਪੈਂਦਾ। ਇਹ ਬਾਣੀ ਦਾ ਸ਼ਬਦ ਹੈ। ਤੇ ਕਹਿਣ ਲੱਗੇ ਲੋਕਾਂ, ਕਿਹਾ ਕਬੀਰ ਕਿਸੇ ਅਕਲ ਤੋਂ ਕੰਮ ਲੈ, ਸਾਰੀ ਜ਼ਿੰਦਗੀ ਬਨਾਰਸ ਵਿੱਚ ਰਿਹਾ, ਮੁਕਤੀ ਦਾ ਸਮਾਂ ਆ ਗਿਆ ਤੇ ਫਿਰ ਤੂੰ ਹੜੰਬੇ ਨੂੰ ਤੁਰ ਪੈ। ਉਹਨਾਂ ਨੇ ਇੱਕ ਗੱਲ ਤੇ ਕਹਿੰਦਾ, ਦੁਨੀਆਂ ਦੇ ਲੋਕੋ, ਜੇ ਅੰਦਰ ਰੱਬ ਨਹੀਂ ਮਨ ਕਠੋਰ ਏ, ਤੇ ਭਾਵੇਂ ਗੰਗਾ ਦੇ ਘਾਟ ਤੇ ਪ੍ਰਾਣ ਤਿਆਗ ਵੀ, ਤੈਨੂੰ ਗੰਗਾ ਨੇ ਮੁਕਤ ਨਹੀਂ ਓ ਕਰਨਾ। ਜੇ ਅੰਦਰ ਸਾਈ ਏ ਨਾ, ਤੇ ਨਰਕ ਦੇ ਬੂਹੇ ਅੱਗੇ ਪ੍ਰਾਣ ਤਿਆਗ ਦੀ ਤੇ ਨਰਕ ਵੀ ਸਵਰਗ ਬਣ ਜਾਂਦਾ। ਭਗਤ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਹਰ ਕਾ ਸੰਤ ਮਰੈ ਹੜੰਬ। ਇਹ ਸ਼ਬਦ ਆਉਂਦਾ ਕਿ ਮਨੋ ਕਠੋਰ ਮਰੈ ਬਨਾਰਸ। ਜੇ ਮਨ ਦਾ ਪਾਪੀ ਬਨਾਰਸ ਬਣਦਾ, ਹੁਣ ਅਸੀਂ ਕਹੀਏ ਕੀਰਤਪੁਰ ਅੰਤਲੇ ਸਮੇਂ ਚਲੇ ਜਾਏ, ਗੁਰਮਤ ਦੇ ਫਲਸਫੇ ਨੂੰ ਸਮਝੀਏ, ਉਪਦੇਸ਼ ਸਭ ਲਈ ਸਾਂਝਾ। ਕਹਿਣ ਲੱਗੇ, ਮਨੋ ਕਲੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬ ਹੈ, ਸਗਲੀ ਸੈਂਤਰ ਆਈ। ਫਿਰ ਅਗਲਾ ਕਰਮ ਅਸੀਂ ਕੀ ਕਰਨੀ ਹੈ, ਵੇਖੋ ਤੁਹਾਡਾ ਨਿਆਰਾਪਣ ਤਾਂ ਕਾਇਮ ਰਹਿਣਾ ਜੇ ਸਾਡੇ ਘਰਾਂ ਵਿੱਚ ਗੁਰਮਤ ਮਰਿਆਦਾ ਅਨੁਸਾਰ ਹਰ ਕਰਮ ਕੀਤਾ ਜਾਏਗਾ। ਫਿਰ ਕਹਿਣ ਦੀ ਲੋੜ ਨਹੀਂ, ਲੋਕ ਕਹਿਣਗੇ ਇਹ ਸਾਡੇ ਤੋਂ ਨਿਆਰੇ ਨੇ, ਇਹਨਾਂ ਦਾ ਸਿਧਾਂਤ ਕੁਛ ਹੋਰ ਹੈ। ਹੁਣ ਫਿਰ ਆਪਾਂ ਅਗਲਾ ਕੰਮ ਕੀ ਕਰਦੇ ਨੇ, ਸਾਡੇ ਲੋਕ ਜਦੋਂ ਪ੍ਰਾਣੀ ਚੜ੍ਹਾਈ ਕਰ ਗਿਆ ਫਿਰ ਗਤੀ ਕਰਾਉਣ ਤੁਰੇ ਜਾਂਦੇ ਨੇ, ਮੈਂ ਤੱਕੇ ਨੇ। ਫਿਰ ਕਈ ਪਿੰਡ ਭਰਦੇ ਪਏ ਨੇ, ਉਹ ਇਸ ਕਰਕੇ ਭਰੇ ਜਾਂਦੇ ਨੇ ਕਿ ਜਿਹੜਾ ਪ੍ਰਾਣੀ ਮਰ ਚੁੱਕਾ ਹੈ ਨਾ, ਉਹਦੇ ਨਿਮਤ ਇਹ ਪਿੰਡ ਭਰਾਂਗੇ, ਦੀਵੇ ਬਾਲਾਂਗੇ, ਤਾਰਾਂਗੇ ਤੇ ਉਹਨੂੰ ਅੱਗੇ ਚਾਨਣ ਮਿਲੇਗਾ। ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬਚਨ ਨੇ। ਬਾਬਾ ਗੁਰੂ ਨਾਨਕ ਦੇਵ ਜੀ ਗਿਆ ਗਏ, ਹੁਣ ਜਿੱਦਣ ਭੋਗ ਪੈਂਦਾ ਸੀ ਇੱਕ ਕੰਮ ਹੋਰ ਕਰਨੇ ਆ, ਬਸਤਰ ਵੀ ਦੇਣੇ ਆ, ਜੁੱਤੀ ਵੀ ਦੇਣੇ ਆ, ਬਾਪੂ ਮਰ ਜਾ ਖੁੰਡੀ ਵੀ ਦੇਣੇ ਆ, ਐਨਕ ਵੀ ਦੇਣੇ ਆ, ਉਹ ਹੱਦ ਹੋ ਗਈ ਇੰਨੀ ਮਨਮਤ। ਸਾਹਿਬ ਕਹਿੰਦੇ, ਜੇ ਕੋਈ ਤੂੰ ਦੇ ਸਕਣਾ ਤੇ ਅੱਜ ਅਰਦਾਸ ਕਰ ਦਿਓ, ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਚੋਂ ਮੇਲ ਦੇ ਸਕਣਾ ਆਸੀਸ ਦੇ। ਤੇ ਜੇ ਤੂੰ ਕਹਿ ਦੀਵਾ ਬਾਲਣਾ ਪਿਆ, ਫਿਰ ਅਸੀਂ ਕਹਿੰਦੇ ਹਾਂ ਇਸੇ ਬਹਾਨੇ ਗੁਰਦੁਆਰੇ ਦੀ ਸੇਵਾ ਹੋ ਜਾਂਦੀ ਹੈ। ਗੁਰਮੁਖੋ, ਜਿਸ ਦੇ ਅੰਦਰ ਦੀ ਭਾਵਨਾ, ਪੁੱਤਰ ਜੰਮੇ ਉਦਨ ਵੀ ਸੇਵਾ ਕਰ ਸਕਦਾ, ਪੁੱਤਰ ਵਿਆਹ ਹੋਵੇ ਉਦਨ ਵੀ ਸੇਵਾ ਕਰ ਸਕਦਾ। ਫਿਰ ਅਸੀਂ ਵੇਖੋ ਅਸੀਂ ਆਪਣੇ ਕਰਮ ਉੱਤੇ ਪੜਦੇ ਕਿਵੇਂ ਪਾਉਂਦੇ ਹਾਂ। ਚਲੋ ਜੀ, ਇਸੇ ਬਹਾਨੇ ਦਰੀਆਂ ਬਣ ਗਈਆਂ ਗੁਰਦੁਆਰੇ ਦੀਆਂ, ਇਸੇ ਬਹਾਨੇ ਬਿਸਤਰੇ ਤੇ ਮੰਜੇ ਬਣ ਗਏ। ਨਹੀਂ, बहाने तो होर भी बड़े आंदे ने। असल विच इस बहाने विच तू अपने अंदर दी उस ब्राह्मणी रीत नू पूरा करना चाहना। तेरे अंदर दा शंका है, हजूर गया दी धरती ते गए ते उथे पांडे इकट्ठे होए, कहन लगे पिंड भरो। साहब ने पुछया काहदे लई, ते गुरु ग्रंथ साहब दे आसा राग वी शब्द है जिहड़ा अर्ज कर लगा। पुछया काहदे लई, कहन लगे पितरां दे निमित ते तुहाडे जान तो ग्राह साफ हो जाएगा। साहब कहन लगे फिर दीवा बालिया हुंदा की है? कहिंदे ने दीवा बालिया पितरां दे ते अपने पाप कटे जांदे ने। सतगुरु हस पै, कह लगे मैं ता ओदन दे दीवा बाल चुका जिदन दा निरंकार ने आ दे दे के संसार ते भेजिया सी। कहन लगे केड़ा दीवा बालिया जी? हुण देखो भावे गल वखरी कि मैं अपने पेट दी पूजा ली बाणी दे प्रमाण ना दया, पर गुरु साहब ने स्पष्ट किया। कह लगे हे पांडे, मेरे को नाम दा दीवा ही ते दीवा बलदा ताए जे तेल पाइए, जे बत्ती बलेगी तेल ने सड़ना है। कहने नाम दा दीवा ही ते जिन्ना पापा नु दुखा नु तू कल्पना, मैं पाप ते दुख तेल पा के विच पा दिते ने, ते सिमरन दी चिलग नाल ज्यों ज्यों दीवा बलदा त्यों तू मेरे ते मेरे बुजुर्गां दे पाप आप ही सड़ जाएंगे। साहब ने उत्ते क्या कहन लगे, दीवा मेरा एक नाम, सिखो किधर पिंड भरन तुर पाए आपां, दीवा मेरा एक नाम, दुख विच पाया तेल, उन चानन ओ सोखिया चूका जम चो मेल, ते लोक अखे। साहब कहन लगे, लोका मत को फकड़ पाए, मेरी गल सुन के मजाक ना उड़ाओ, लख मड़िया कर एक थे एक रती ले पाए, लखा मन तुसी लकड़ी कच्ची कर लो ते छोटी जी चंगियाड़ी लखा मन लकड़ नू सार सकदी है, मेरे साईं दे नाम दी एक चिणद एक जन्म की करोड़ा जन्मां दे पापा नू सार के राह कर सकदी। साहब ने कहा ए नहीं, फिर एक कर्म असी होर करने आ। ओ जदो किते सराद आउंदे ने, देखो सी गुरु के ग्रंथी साहबां ते गुरु के वजीरा ते भी दुआ पांगे कि तुहानू तुरना पएगा जी। चेते रखियो

ਕਿ ਹੈ ਨਹੀਂ, ਸਿਰਫ ਇੱਕ ਉਦਾਹਰਣ ਮੰਨ ਲਓ। ਸ਼ਰਾਧ ਵਿੱਚ ਕਹਿੰਦੇ ਨੇ ਪਿਤਰਾਂ ਤੱਕ ਭੋਜਨ ਪਹੁੰਚਦਾ, ਇਹਦਾ ਮਤਲਬ ਗੁਰੂ ਨਾਨਕ ਭੁੱਖਾ ਬੈਠਾ ਹੈ ਤੇ ਤੂੰ ਛਕਾ ਕੇ ਉਹਨੂੰ, ਜਿਹੜਾ ਦਾਤਾ ਕਰੋੜਾਂ ਬ੍ਰਹਿਮੰਡਾਂ ਨੂੰ ਰਿਜਕ ਦਿੰਦਾ ਹੈ, ਤੇ ਤੂੰ ਦੋ ਰੋਟੀਆਂ ਛਕਾ ਕੇ ਗੁਰੂ ਨਾਨਕ ਦਾ ਪੇਟ ਭਰ ਲੱਗਾ। ਏਡੀ ਵੱਡੀ ਬੇਅਦਬੀ ਆਪਣੇ ਸਾਹਿਬ ਦੀ। ਕਹਿਣ ਲੱਗੇ ਜੇ ਮੁਹਾਕਾ ਕਰਮ ਹੈ, ਮੁਹਾਕਾ ਦਰਦ ਹੁੰਦਾ ਠੱਗ। ਦੇਖੋ ਸਾਹਿਬ ਨੇ ਵਿਅੰਗ ਕੀਤਾ ਤੇ ਵਿਅੰਗ ਨਾਲ ਉਪਦੇਸ਼ ਦਿੱਤਾ। ਕਹਿੰਦੇ ਨੇ ਇੱਕ ਠੱਗ ਨੇ ਕਿਸੇ ਦੇ ਘਰ ਠੱਗੀ ਮਾਰੀ ਤੇ ਸ਼ਰਾਧ ਕਰਕੇ ਬਜ਼ੁਰਗਾਂ ਦਾ ਛਕਾ ਦਿੱਤਾ, ਤੇ ਕਹਿਣ ਲੱਗੇ ਜਦੋਂ ਛਕ ਲਿਆ। ਸਾਹਿਬ ਕਹਿੰਦੇ ਨੇ ਜੇ ਮੰਨ ਲਿਆ ਜਾਏ ਇਹ ਸ਼ਰਾਧ ਅੱਗੇ ਪਹੁੰਚਦਾ ਹੈ, ਤੇ ਜਿਨ੍ਹਾਂ ਦੇ ਘਰ ਤੂੰ ਚੋਰੀ ਕੀਤੀ ਏ ਉਹਨਾਂ ਦੇ ਪਿੱਤਰ ਵੀ ਉੱਥੇ ਬੈਠੇ ਹੋਣਗੇ ਤੇ ਆਪਣੇ ਘਰ ਦਾ ਸਮਾਨ ਦੇ ਕੇ ਤੇਰੇ ਪਿੱਤਰਾਂ ਨੂੰ ਵੀ ਚੋਰ ਕਹਿਣਗੇ, ਤੂੰ ਤਾਂ ਚੋਰ ਹੈ। ਕਹਿਣ ਲੱਗੇ ਜੇ ਮੁਹਾਕਾ ਕਰਮ ਹੈ, ਕਰਮ ਪਿਤਰੀ ਦੇ, ਅੱਗੇ ਵਕਤ ਸਿਆਣੀ ਹੈ ਪਿਤਰੀ ਚੋਰ ਕਰੇ, ਤੇ ਜੇ ਕੋਈ ਕਹਿ ਵਿੱਚ ਛਕਣ ਵਾਲਾ ਵੀ ਮੈਨੂੰ ਤੇ ਕੀ ਮੇਰਾ ਕਿ ਆਪਾਂ ਤੇ ਛਕ ਲਿਆ। ਕਹਿਣ ਲੱਗੇ ਵੱਡੀਆਂ ਹੱਥ ਦਲਾਲ ਕੇ ਮੁਨਸਬੀ ਇਹ ਕਰੇ ਜੇ ਕੋਈ ਕਹਿ ਵੀ ਮੈਂ ਚਕਾਨਾ। ਸਾਹਿਬ ਕਹਿਣ ਲੱਗੇ ਦਲਾਲ ਦੇ ਵੀ ਹੱਥ ਵੱਢੇ ਜਾਂਦੇ ਨੇ। ਅਖੀਰ ਤੇ ਗੁਰਮਤ ਦਾ ਸਿਧਾਂਤ ਏ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ, ਅੱਗੇ ਉਹ ਮਿਲਣੇ। ਬਾਬਾ ਕਬੀਰ ਜੀ ਤਾਂ ਕਹਿੰਦੇ ਨੇ ਜੀਵਤ ਪਿੱਤਰ ਨਾ ਮਾਨੇ ਕਹੂ, ਜਿਉਂਦੇ ਤਾਂ ਸੱਸ ਸਹੁਰੇ ਨੂੰ ਰੋਟੀ ਨਹੀਂ ਦਿੰਦੀ ਤੇ ਮਰਨ ਤੋਂ ਬਾਅਦ ਹਲਵੇ ਮਾਂਡੇ ਤਿਆਰ ਕਰ ਛਕਾਉਂਦੀ ਏ। ਸਾਹਿਬ ਕਹਿਣ ਲੱਗੇ ਜੀਵਤ ਪੁੱਤਰ ਨਾ ਪਿੱਤਰ ਨਾ ਮਾਨੇ ਕਹੂ, ਮੂਵੇ ਸ਼ਰਾਬ ਕਰਾਹੀ ਪਿੱਤਰ ਪੀ ਬਪਰੇ, ਕਿਉਂ ਕਹੋ ਕਿਉਂ ਪਾਵੇ ਕੌਆ ਕੂਕਰ ਖਾਈ। ਸਾਹਿਬ ਕਹਿੰਦੇ ਨੇ ਆਇਆ ਗਇਆ ਮੋਇਆ ਨਾਉ, ਪਿੱਛੇ ਪਤਲ ਸਦੀਆ ਕਾਮ, ਨਾਨਕ ਮਨਮੁਖ ਅੰਦ ਗੁਬਾਰ, ਬਾਜ ਗੁਰੂ ਦੁਬਾ ਸੰਸਾਰ। ਅੱਜ ਮੇਰੇ ਗੁਰੂ ਅਮਰਦਾਸ ਨੇ ਜਿਹੜੇ ਅੰਤਲੇ ਬਚਨ ਕਹੇ ਨੇ ਇਹਨਾਂ ਵੱਲ ਥੋੜੀ ਜੀ ਤਵੱਜੋ ਦਿਆ ਜੇ। ਕਹਿਣ ਲੱਗੇ ਅੰਤੇ ਸਤਿਗੁਰੂ ਬੋਲਿਆ। ਸਾਹਿਬ ਗੁਰੂ ਅਮਰਦਾਸ ਬੈਠੇ ਨੇ, ਸਾਰੀ ਸਿੱਖ ਸੰਗਤ ਚਾਰ ਚਫੇਰੇ ਦੀ। ਹੁਣ ਗੁਰੂ ਅਮਰਦਾਸ ਆਪਣੇ ਪਵਿੱਤਰ ਮੁਖ ਤੋਂ ਅੰਤਲੇ ਬਚਨ ਬੋਲਣ ਲੱਗੇ। ਕੀ ਬੋਲੇ? ਮੈਂ ਪਿੱਛੇ ਮੇਰੇ ਜਾਣ ਤੋਂ ਬਾਅਦ ਕੀਰਤਨ ਕਰਿਓ ਨਿਰਵਾਣ ਜੀਓ, ਕੀਰਤਨ ਕਰਿਆ ਜੇ ਤੇ ਉਹ ਕੀਰਤਨ ਜਿਹੜਾ ਵਾਸਨਾ ਤੋਂ ਰਹਿਤ, ਜਿਹਦੇ ਅੰਦਰ ਕੋਈ ਦੁਨਿਆਵੀ ਪੁਰਨਾ ਨਹੀਂ, ਤੇ ਜਿਹੜਾ ਕੀਰਤਨ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਕਿ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਾ ਸੁਟੈ ਨਿਕਟ ਨਾ ਜਾਇਓ ਦੂਤ, ਕਿਹੜਾ ਕੀਰਤਨ ਕਰਮ ਧਰਮ ਪਾਖੰਡ ਜੋ ਦੀਸੈ, ਜੇ ਮਰਨ ਤੋਂ ਬਾਅਦ ਕਰਮ ਕਾਂਡ ਕਰਨਾ ਤੈਨ ਜਮ ਜਾਦਾਤੀ ਲੂਟੈ। ਤੂੰ ਸੋਚਣਾ ਮੇਰੇ ਬਜ਼ੁਰਗ ਜਮਾ ਤੋਂ ਬਚਣਗੇ, ਪਰ ਤੇਰੇ ਕਰਮ ਕਾਂਡਾ ਨਾਲ ਮਾਰ ਪੈਗੀ। ਨਿਰਵਾਣ ਕੀਰਤਨ ਗਾਵੋ ਕਰਤੇ ਤਾਂ ਨਿਮਕ ਸਿਮਰਤ ਜਿਤ ਛੁਟੈ, ਇੱਕ ਨਿਮਕ ਵਿੱਚ ਛੁੱਟ ਸਕਣਾ ਜੇ ਤੂੰ ਕੀਰਤਨ ਕਰੇ। ਕਹਿਣ ਲੱਗੇ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਹੁਣ ਤਵੱਜੋ ਦਿਆ ਜੇ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਆਮ ਤੌਰ ਤਿਰਥ ਕਰਦੇ ਨੇ ਕਿ ਕੇਸੋ ਗੋਪਾਲ ਪੰਡਿਤ ਨੂੰ ਸੱਦਿਆ ਜੇ, ਉਹ ਆ ਕੇ ਪੁਰਾਣ ਦੀ ਕਥਾ ਕਰੇਗਾ। ਨਹੀਂ ਗੁਰਮੁਖੋ, ਇਹਦੇ ਵੱਲ ਧਿਆਨ ਦਿਓ, ਕੇਸੋ ਗੋਪਾਲ ਪੰਡਿਤ ਸੱਦਿਓ। ਆ ਗੁਰੂ ਅਮਰਦਾਸ ਦੇ ਸਾਰੇ ਜੀਵਨ ਨੂੰ ਪੜ੍ਹ ਕੇ ਕੋਈ ਦੱਸੇਗਾ ਕਿ ਕਿਸੇ ਕੇਸੋ ਗੋਪਾਲ ਪੰਡਿਤ ਦਾ ਜ਼ਿਕਰ ਸਾਹਿਬ ਦੇ ਜੀਵਨ ਵਿੱਚ ਆਇਆ? ਅਸਲ ਵਿੱਚ ਗੋਪਾਲ ਦਾ, ਕੇਸੋ ਦਾ ਤੇ ਪੰਡਿਤ ਦਾ ਅਰਥ ਕੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਪਹਿਲੀ ਗੱਲ, ਕੇਸੋ ਕੌਣ? ਹਜ਼ੂਰ ਨੇ ਕੇਸੋ ਦਾ ਅਖਰੀ ਅਰਥ ਕੀਤਾ ਜਿਹਦੇ ਕੇਸ ਬੜੇ ਸੋਹਣੇ ਨੇ। ਕੇਸੋ ਗੋਪਾਲ ਇਹ ਦੋ ਸ਼ਬਦਾਂ ਨਾਲ ਬਣਿਆ। ਗੋ ਦਾ ਅਰਥ ਹੈ ਧਰਤੀ, ਪਾਲ ਦਾ ਅਰਥ ਹੈ ਪਾਲਣਾ ਕਰਨ ਵਾਲਾ। ਉਹ ਜਿਹਦਾ ਸੁੰਦਰ ਸਰੂਪ ਸੋਹਣੇ ਕੇਸਾਂ ਵਾਲਾ ਹੈ ਤੇ ਜਿਹੜਾ ਧਰਤੀ ਦੀ ਪਾਲਣਾ ਕਰਦਾ। ਕੇਸੋ ਦਾ ਅਰਥ ਇੱਥੇ ਵਾਹਿਗੁਰੂ ਹੈ, ਕਿਸੇ ਪੰਡਿਤ ਦਾ ਨਾਮ ਨਹੀਂ। ਆਓ ਦੋਕ ਪ੍ਰਮਾਣ ਨੇ ਕੇਸੋ ਸੰਬੰਧੀ। ਕਹਿਣ ਲੱਗੇ ਕਬੀਰ ਕੇਸੋ ਕੇਸੋ ਕੂਕੀਐ, ਉਸੇ ਕਿਸੇ ਪੰਡਿਤ ਨੂੰ ਕਿਹਾ। ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ ਕਬੂ ਕੇ ਸੁਣੈ ਪੁਕਾਰ। ਕਹਿਣ ਲੱਗੇ ਮੇਰੇ ਮਾਲਕ, ਲੋਭ ਲਹਿਰ ਅਪ ਨੀਚਰ ਬਾਜੈ ਕਾਇਆ ਡੁੱਬੈ ਕੇਸਵਾ। ਹੇ ਸੋਹਣੇ ਕੇਸਾਂ ਵਾਲੇ ਵਾਹਿਗੁਰੂ, ਮੇਰਾ ਸਰੀਰ ਡੁੱਬਦਾ ਪਿਆ, ਸ਼ਬਦ ਕੇਸੋ ਵੱਲ ਧਿਆਨ ਦੇਣਾ।
ਕਹਿਣ ਲੱਗੇ ਕਾਇਆ ਡੂਬੈ ਕੇਸ਼ਵਾ ਸੰਸਾਰ ਸਮੁੰਦੇ ਤਾਰ ਗੁਬਿੰਦੇ ਤਾਰ ਲੈ ਬਾਪ ਬਿਸਲਾਤੀ ਜਾ ਪ੍ਰਵਾਨ ਕਬੀਰ ਸਿੱਖ ਸਾਖਾ ਬਹੁਤੇ ਕੀਏ।

0: तो कियो ना मीत, तू के तो वैगुरु नु मित्र क्यों नहीं बनाया। कह लगे चाले से हर मिलन को बीचे अटक्यो चीत, के तो गोपाल। हुन गोपाल दा अर्थ कदी पढ़ो, गोपाल तेरा आरता उसे गोपाल दर से वैगुरु। कभी पढ़ो हे गोबिंद हे गोपाल हे दयाल लाल, गोपाल दर से वैगुरु। केसो गोपाल अगे शब्द आ गया पंडित, पंडित दा पत्ता मुकता जे, एदे नाल कोई औंकड़ नहीं कोई सियारी नहीं। एवे बहु वचन एदा अर्थ है के तुसी रब दे प्यारे पंडितां नू गुरसिखां नू सद्यो। हुण जे कहांगे जी पंडित शब्द जदों आउंदा गुरमुखो कभी पढ़ियो बाणी विच पंडित एक वचन भी आया ते बहु वचन भी आया। आपां जदों पढ़ने इत्थे केड़े पंडितां नू सदिए जिहदे बारे गुरु अर्जन देव कहिंदे ने, सो पंडित जो मन पर बोध है राम नाम आत्म में शुद्ध है, राम नाम सार रस पीवे उस पंडित कै उपदेश जग जीवे। के सो गोपाल पंडित सद्यो, केड़ा पंडित? सो पंडित ओ जेड़ा जिन्ने अपने अंदर दी महल नू लाया हुए है। साहब कह लगे के सो गोपाल पंडित सद्यो, वैगुरु गोपाल धरती दी पालना करन वाले दे रब दे प्यारे गुरसिखां नू साधुआं गुरमुखां नू सद्या जे। ते की करन? हर हर कथा पढ़े पुराण जीओ, ओ आके कथा पढ़न काहदी? देखो अखर स्पष्ट ने, हर हर कथा पढ़े पुराण जीओ। हरी दी कथा करनी ही पुराण है, ते सच जाने जिदन ओथे कोई पुराणी चढ़ाई करदा है उदन गरुड़ पुराण दी कथा कीती जांदी है, हर कथा नहीं कीती जांदी। जे पुराण की गल हुंदी 18 पुराणा विचों हर पुराण तां कोई है ही नहीं, गरुड़ पुराण दी कथा हुंदी है। इत्थे शब्द आया कि हर हर कथा पढ़े पुराण जीओ, हरी दी कथा करनी ए ही मेरे लिए पुराण होवेगा। वैगुरु दी कथा करियो सिमरन करियो, ते केड़ी कथा? जिन्नू गुरु अमरदास खुद कहने आवो संत प्यारियो, अकथ की करे कहानी, करे कहानी अकथ केड़ी केत दोबारा पाईए। साहब कह लगे ए कथा करिया जे केड़ी? जिदे बारे साहब कहने के हरतिया कथा कहानिया गुरमीत सुनाईया। केड़े पंडित सद्यो? आए मिल गुरसिख आए मिल, तू मेरे गुरु के प्यारे। किन्ना नू सद्यो? अंतर जामी पुरख विदाते, शरदा मन की पूरे, नानक दास ऐ सुख मांगे मोको कर संतन की धूरे। केड़े नू मिलना? आवो भैने गल मिले, अंक से लड़िया मिलके करे कहानियां समर्थ कंत किया। केशो गोपाल पंडित सद्यो, वैगुरु जी दी भगती करन वाले ओ पंडित जिन्ना ने अंदर दी मैल तो दिती है, जेड़े साईं दे चरणा विच जुड़ गए ने। आपा पंडित शब्द कई बारी आंदा है नफरत दी निगाह नाल नहीं, साहब ने ता पंडित शब्द भी ब्रह्म ज्ञानी लई वरते है। हजूर कहिंदे ने बाणी विच, सो पढ़िया सो पंडित बिना जिनी कमाणा ना हो। उन्हां पंडितां नू सद्यो जिन्ना नाम कमाया है। केशो गोपाल पंडित सद्यो, हर हर कथा पढ़े पुराण जी। हुण अगे ध्यान देना, हर कथा पढ़ी है हर नाम सुनी है। हुण इत्थे थोड़ा जिहा पाठ करदिआं सुचेत होया जे, कहन लगे वेखो फिर गल क्लीयर हो गई। कहिंदे ने हरी दी कथा पढ़नी ते हरी दी कथा सुननी साडे लई की है? वैसे तां चाहीदा है वे कि जदों प्राणी चढ़ाई कर गए ना, सहज पाठ होवे ते शाम नू रोज कीर्तन कराओ जिन्ने दिन भोग नहीं पैंदा। ते जे कोई गुरु का सिख शब्द दी विचार वाला मिल जाए ते रोज गुरु के बैरागमय शब्दां दी कथा कीती जाए, फिर देखियो अंदर नू धीरज किवें मिलदा। भाणा शब्द तो बिना तां मन ही नहीं जांदा। हर कथा पढ़िए हर नाम सुनिए, अगे शब्द आया बेबाण हर रंग गुर भावे। हुण शब्द बेबाण आ गया, अपने भी लोग करदे ने बुजुर्ग चढ़ाई कर जाए ओ ला के गुब्बारे फुल चढ़िया। मैं तो तक तक है के कई बुजुर्ग ते चौर कर दे जानगे बेबाण कढ़न गे। हद होगी गुरु के सिखो समझो इस गल नू, चौर केवल शहनशाह गुरु ग्रंथ साहिब ते हो सकदी है। जितना मर्जी तू पहुंचा होवे गुरु ग्रंथ साहिब तो बिना सिखां विच किसे उते चौर नहीं हो सकदी। साहिब सच्चे पातशाह कहन लगे बेबाण केड़ा बेबाण कढ़ने? हुण अगले शब्द नू देखो, पहला हर कथा पढ़िए ਹਰ ਨਾਮ ਸੁਣੀਏ ਬੇਬਾਨ ਹਰ ਰੰਗ ਗੁਰ ਭਾਵੈ ਇੱਥੇ ਹਰ ਰੰਗ ਦਾ ਅਰਥ ਕੀ ਇੱਕ ਟੀਕਾਕਾਰ ਨੂੰ ਮੈਂ ਪੜ੍ਹਿਆ ਉਹ ਕਹਿੰਦਾ ਗੁਰੂ ਅਮਰਦਾਸ ਕਹਿੰਦੇ ਨੇ ਹਰੇ ਰੰਗ ਦਾ ਕੱਪੜਾ ਪਾਇਓ ਜਦੋਂ ਬਾਣ ਕੱਢਣਾ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਰੰਗ ਦਾ ਅਰਥ ਪ੍ਰੇਮ ਵੀ ਆਇਆ ਤੇ ਰੰਗ ਦਾ ਅਰਥ ਰੰਗਣਾ ਵੀ ਆਇਆ ਆਪਾਂ ਪੜ੍ਹਨੇ ਹਨ ਕਿ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਧਿਆਨ ਦਿਆ ਜੇ ਰੰਗ ਦੀ ਡੈਫੀਨੇਸ਼ਨ ਕੀ ਇਹਦਾ ਅਰਥ ਹੈ ਜਿਹਦੇ ਅੰਦਰ ਨਾਮ ਦਾ ਰੰਗ ਲੱਗ ਗਿਆ ਇੱਕ ਇਹਦੇ ਵਿੱਚ ਹੋਰ ਬਚਨ ਹੁੰਦਾ ਠਾਕੁਰ ਗਾਇਆ ਆਤਮ ਰੰਗ ਉੱਥੇ ਰੰਗ ਦਰ ਤੇ ਪ੍ਰੇਮ ਜੇ ਸਾਈ ਨੂੰ ਗਾਣੇ ਤੇ ਪ੍ਰੇਮ ਨਾਲ ਭਿੱਜ ਕੇ ਗਾਏ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠਾ ਰੰਗ ਗੁਰਤੁੱਠਾ ਹਰ ਰੰਗ ਚਾੜਿਆ ਫਿਰ ਬੋੜਨਾ ਹੋਵੀ ਭੰਗ ਬੇਬਾਨ ਮੇਰੇ ਲਈ ਬੇਬਾਨ ਕੀ ਏ ਹਰ ਰੰਗ ਗੁਰ ਭਾਵੈ ਕਹਿੰਦੇ ਨੇ ਬਾਬਾ ਸੁੰਦਰ ਜੀ ਕਿ ਗੁਰੂ ਅਮਰਦਾਸ ਕਹਿੰਦੇ ਨੇ ਸਿੱਖੋ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰੇਮ ਹੀ ਮੇਰੇ ਲਈ ਬੇਬਾਨ ਏ ਮੈਨੂੰ ਵੱਡਿਆਂ ਕਰਨ ਦੀ ਲੋੜ ਨਹੀਂ ਨਾਮ ਜਪਣ ਵਾਲਾ ਤੇ ਆਪਣੇ ਆਪ ਹੀ ਵੱਡਾ ਹੁੰਦਾ ਕਹਿਣ ਲੱਗੇ ਬੇਬਾਨ ਹਰ ਰੰਗ ਗੁਰ ਭਾਵੈ ਗੁਰੂ ਨੂੰ ਵਾਹਿਗੁਰੂ ਦਾ ਪ੍ਰੇਮ ਪਾਉਂਦਾ ਅੱਗੇ ਕਹਿਣ ਲੱਗੇ ਪਿੰਡ ਪਿੰਡ ਭਰਨੇ ਪੱਤਲ ਕਿਰਿਆ ਦੀਵਾ ਫੁੱਲ ਸ਼ਬਦ ਆਇਆ ਹਰ ਸਰ ਪਾਵੈ ਹੁਣ ਪਾਵੇ ਦਾ ਅਰਥ ਇਹ ਨਹੀਂ ਕਿ ਤੁਸੀਂ ਪਾਇਆ ਜੇ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਇਸ ਪੌੜੀ ਦੇ ਅਰਥ ਕਰਨ ਲੱਗਿਆ ਮੈਂ ਅਰਜ਼ ਕੀਤੀ ਸੀ ਜਿੱਥੇ ਪੌੜੀ ਸਮਾਪਤ ਹੁੰਦੀ ਹੈ ਨਾ ਉੱਥੇ ਕਿਤੇ ਆਇਆ ਪਾਵੈ ਸਮਾਵੈ ਉਹਦੇ ਅਰਥ ਪਾਉਂਦਾ ਹੈ ਸਮਾਉਂਦਾ ਪਿਆ ਕਹਿਣ ਲੱਗੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਲੋਕ ਚੜ੍ਹਾਈ ਤੋਂ ਬਾਅਦ ਕੋਈ ਪਿੰਡ ਭਰਦਾ ਕੋਈ ਫੁੱਲ ਚੁੱਕਦਾ ਕੋਈ ਕਿਰਿਆ ਕਰਮ ਕਰਦਾ ਕਹਿਣ ਲੱਗੇ ਹਰ ਸਰ ਪਾਵੈ ਪਾਵੈ ਦਰ ਤੇ ਮੈਂ ਪਾਉਣਾ ਸਤਿਗੁਰੂ ਪਾਉਂਦੇ ਪਏ ਨੇ ਹਰ ਸਰ ਦਾ ਅਰਥ ਕੀ ਹਰ ਸਰ ਦਾ ਅਰਥ ਹਰਿਦੁਆਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ ਹਰ ਸਰ ਦਾ ਅਰਥ ਹੈ ਕਿ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਸਾਹਿਬ ਕਹਿਣ ਲੱਗੇ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁੱਲ ਤਰਾਵੈ ਉਧਾਰ ਹੋਵਾ ਹੈ ਜੀ ਕਾ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕੌਵਾ ਹੰਸ ਹੋ ਹੈ ਸਾਹਿਬ ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਸ ਹਰ ਨਾਮ ਧਿਆਵੈ ਉਤਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ ਸਾਧ ਸੰਗਤ ਰੂਪੀ ਅੰਮ੍ਰਿਤ ਸਰੋਵਰ ਇੱਥੇ ਸਾਹਿਬ ਕਹਿੰਦੇ ਨੇ ਮੇਰੇ ਪਿੰਡ ਮੇਰੀ ਕਿਰਿਆ ਮੇਰੇ ਫੁੱਲ ਨਾ ਰੋਲਿਓ ਹਰ ਸਰ ਪਾਵੈ ਸਾਧ ਸੰਗਤ ਤੋਂ ਮੈਂ ਸਭ ਕੁਝ ਕੁਰਬਾਨ ਕਰ ਦਿੱਤਾ ਹੈ ਤੁਸੀਂ ਸੰਗਤ ਵਿੱਚ ਬੈਠ ਕੇ ਨਾਮ ਜਪ ਲਿਓ ਸਾਰੇ ਕਰਮ ਇਹਦੇ ਵਿੱਚ ਹੀ ਆ ਜਾਣੇ ਨੇ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕਹਿ ਕਰਮਾ ਕਹੋ ਨਾਨਕ ਕਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਮੇਰਾ ਖਿਆਲ ਇਹ ਅਰਥ ਸਪਸ਼ਟ ਹੋਏ ਹੋਣਗੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੈ ਫਿਰ ਅਖੀਰ ਤੇ ਕਹਿਣ ਲੱਗੇ ਹਰ ਪਾਇਆ ਹਰੀ ਨੂੰ ਇਹ ਪਾਉਂਦਾ ਹੈ ਸ਼ਾਇਦ ਕਹਿੰਦੇ ਨੇ ਤੁਸੀਂ ਇਹ ਨਾ ਸਮਝਿਓ ਨਵੀਂ ਰੀਤ ਚਲਾ ਦਿੱਤੀ ਏ ਤੇ ਸ਼ਾਇਦ ਆਪ ਨੂੰ ਪਤਾ ਹੈ ਕਿ ਗੁਰੂ ਅਮਰਦਾਸ ਦੇ ਵੇਲੇ ਜਿਸ ਬੀਰਬਲ ਨੂੰ ਚੁਟਕਲਿਆਂ ਵਿੱਚ ਆਪਾਂ ਪੜ੍ਹਨੇ ਹਾਂ ਇਹਦਾ ਅਸਲੀ ਨਾਮ ਸੀ ਮਹੇਸ਼ ਦਾਸ ਜਦੋਂ ਸ਼ਾਇਦ ਨੇ ਕਿਹਾ ਤੀਰਥ ਚੱਕ ਬੰਦ ਕਰੋ ਅਕਬਰ ਨੂੰ ਕਿਹਾ ਸਤੀ ਪ੍ਰਥਾ ਤੇ ਰੋਕ ਲਾ ਤੈਨੂੰ ਕੀ ਆਕੇ ਕਿਸੇ ਦੀ ਧਰਮ ਦੀ ਆਜ਼ਾਦੀ ਵਿੱਚ ਤੂੰ ਦਖਲ ਦੇ ਤੇ ਬਿਰਬਲ ਡੈਪੂਟੇਸ਼ਨ ਲੈ ਕੇ ਗਿਆ ਸੀ ਅਕਬਰ ਕੋਲ ਕਿ ਸਿੱਖ ਸਾਡੇ ਵਰਗੇ ਕਰਮ ਨਹੀਂ ਕਰਦੇ ਇਸ ਕਰਕੇ ਸਾਡੇ ਤੇ ਟੈਕਸ ਲਾਉਣ ਦੀ ਬਜਾਏ ਸਿੱਖਾਂ ਤੇ ਲਾਇਆ ਜਾਏ ਕਿਉਂਕਿ ਇਹਨਾਂ ਦੇ ਕਰਮ ਸਾਡੇ ਤੋਂ ਵੱਖਰੇ ਨੇ ਸਾਹਿਬ ਕਹਿੰਦੇ ਨੇ ਇਹਨੂੰ ਇਹ ਨਾ ਸਮਝਿਓ ਕਿ ਨਵੀਂ ਗੱਲ ਕਹਿੰਦੇ ਨੇ ਮੇਰੇ ਰੱਬ ਨੂੰ ਪਾਉਂਦਾ ਹੀ ਹੈ ਕਿ ਨਾਮ ਜਪਿਆ ਜਾਂ ਕੀਰਤਨ ਕੀਤਾ ਜਾਂ ਬਾਣੀ ਪੜ੍ਹੀ ਜਾ ਹਰ ਪਾਇਆ ਇਹ ਦਰ ਤੇ ਹਰੀ ਨੂੰ ਇਹ ਪਾਉਂਦਾ ਸਤਿਗੁਰੂ ਬੋਲਿਆ ਕਹਿੰਦੇ ਨੇ ਉਹ ਕੁਝ ਮੈਂ ਬੋਲਿਆ ਜੋ ਕੁਝ ਮੇਰੇ ਰੱਬ ਨੂੰ ਪਾਇਆ ਹਰ ਮਿਲਿਆ ਪੁਰਖ ਸੁਜਾਨ ਜੀਓ ਕਹਿੰਦੇ ਨੇ ਮੈਨੂੰ ਉਹ ਕਰਤਾ ਪੁਰਖ ਸੁਜਾਨ ਵਾਹਿਗੁਰੂ ਮਿਲ ਗਿਆ ਤੇ ਜਦੋਂ ਅੰਤਲਾ ਸਮਾਂ ਆਇਆ ਆਵਾਜ਼ ਦਿੱਤੀ ਬੁੱਢਾ ਭਾਈ ਜੇਠੇ ਦਾ ਇਸ਼ਨਾਨ ਕਰਾਓ ਕਦੇ ਤੱਕੋ ਅੱਜ ਉਸ ਗੁਰੂ ਕੇ ਸਿੱਖ ਦੇ ਉੱਤੇ ਕੀ ਰਹਿਮਤ ਹੋਣ ਲੱਗੀ ਇਸ਼ਨਾਨ ਕਰਾਓ ਸੁੰਦਰ ਬਸਤਰ ਪਵਾਓ ਸਤਿਗੁਰੂ ਇਹ ਉਪਦੇਸ਼ ਕਰਕੇ ਉੱਚੇ ਭਾਈ ਜੇਠਾ ਜੀ ਨੂੰ ਉੱਚੀ ਥਾਂ ਤੇ ਬਿਠਾਇਆ ਤੇ ਬਾਬੇ ਬੁੱਢੇ ਨੇ ਗੁਰਿਆਈ ਦਾ ਜਦੋਂ ਤਿਲਕ ਦਿੱਤਾ ਤੇ ਮੇਰੇ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਕਹਿਣ ਲੱਗੇ ਰਾਮਦਾਸ ਸੋਢੀ ਤਿਲਕ ਦੀਆਂ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਨਿਸ਼ਾਨ ਦਰ ਤੇ ਰਾਹਦਾਰੀ ਤੇ ਵੇਖੋ ਇੱਥੇ ਤਿਲਕ ਕੇਸਰ ਦਾ ਨਹੀਂ बाणी शब्द जेड़ा तिलक का जिक्र किया गुरु के शब्द का तिलक गुरु अमरदास जी ने धन गुरु रामदास जी नु दिता। फिर कह लगे सतगुरु पुरख जे बोलिया गुरसिखा मन लई रजाए जियो। सतगुरु मत्था टेक के कहिंदे ने मेरे रूप दे जिन्ने दर्शन करने ने ओ गुरु रामदास दे चरणा विच टेको मत्था मेरे सामने टेको। वाह मेरे दाता तेरे घर दा सिद्धांत सवाल ही ना पैदा होवे पिछे रौला पाए तू गद्दी दा मेरे सामने टेको। कहन लगे सतगुरु पुरख जे बोलिया जो सतगुरु बोलिया गुरसिखा मन लई रजाए जियो। सिखा ने सत बचन करके मनिया बाबा बुढ़ा मत्था टेकदा फिर मोरी पुत सनमुख होवा रामदास है पैरी पाए जियो। बाबा मोरी उठिया कहिंदा पिता जी मैं तुहाडी खुशी लैनी है जे तुसी कहिंदे हो ते मैं गुरु रामदास नूं गुरु मान लैना। कहन लगे फिर होया कि मोरी पुत सनमुख होया रामदास है पैरी पाए जियो। सब पवे पैरी सत गुरु केरी एदा अर्थ सारी लुकाई हुण गुरु रामदास दे चरणा विच डिग पई। जिथे गुरु आप रखिया एदा अर्थ है जिथे गुरु अमरदास ने अपने आप नू टिका लिया जिथे अपनी जोत गुरु अमरदास ने टिकाई सारी संगत गुरु रामदास नू मत्था टेकन लग पई। फिर इथे कईयां ने वकीली कीती बाबे सुंदर ने लिहाज नहीं कीता भावे सका घर दे विच रिश्तेदार बाबा मून चाचा पाया सी ना ओ कहिंदे नहीं तू क्या बाबा मून ते गुरु अमरदास ने क्या भावे मेरा पुत्र है कोई कर वकीली निवे नहीं अज तो बाद कभी कोई मखौल ना करियो वकीली ना करियो के रामदास कभी यतीम सी जेड़ा एदे नाल वकीली करेगा ओदा दीन दुनी दोवे चले जाणगे कोई कर वकीली निवे नहीं। फिर सतगुरु आण निवाया कहन लगे मेरे सामने टेक मत्था। सतगुरु ने अपने जिंदे जी पुत्रा नु गुरु के चरणा विच चुकाया। हुण कहन लगे हर गुरै भाणा दी वडियाई एदे अर्थ ने एक हरी ते दूसरा गुरु अमरदास ओना नु पौंदा सी ओना ने गुरु रामदास नु वडियाई दिती। तुर लिखिया लेख रजाए जियो गुरु रामदास नु तुर तो लेख लिखिया सी गद्दी मिलंदा। एक अर्ज कर दिया जदो गुरता गद्दी मिली ना मेरे गुरु रामदास जी नु कदी ओ भी समा सी। फिर मैं एक बारी अज अर्ज करनी चाहना क्योंकि प्रसंग चलदा है ते स्पेशल कथा रिकॉर्ड गुरमुख करदे पए ने कि जिदन धन गुरु रामदास टोकरी धोंदे ने ते ओदन सके चाचे ताए लाहौर तो आए सन ते एक शब्द वरत्या सी सौरियां दे घर टोकरी धोन नालो ता साडे घर किसे घर झाड़ू ला लेंदो चंगा सी। तू यही काम करना सी सौरियां घर साडी कुल दा नक वढ़ा दितेई ते गुरु अमरदास कोल जा के कहिंदे ने कि देखो जी तुसी जवाई बना के सिर ते टोकरियां टिकाईयां। ते इक बजुर्ग ने शब्द वरते सन जेठिया तेरे जन्म तो बाद तेरे मां बाप दी मौत होई गई रब करदा के तू ही ओना नाल चला जांदा घटोघट साडी बेइज्जती ते ना होंदी तेरी भी मौत हो जांदी। जदों ये शब्द वरते ते गुरु रामदास रो पए रोए ते गुरु अमरदास बैराग विच आ के कहिंदे ने बजुर्गा तू कहिंदा के साडी कुल नू इन्हें कलंकित कीता है ध्यान दे आ जे तू कहिंदा कुल नू कलंकित कीता है पर हकीकत ए ही के जे रामदास तुहाडी कुल विच ना आउंदा ते तुहाडी कुल नू पार किसे ने लाणे नहीं सी। कवि संतोख सिंह होरां ने ओते शब्द वरते ने कहन लगे ए पी जन्मयो वंश हमारे लाज गवाई सर्व प्रकारे पित के मरे सदन को त्यागा घर ससुरार बस्यो नरभागा इसने तो सिर माटी पाई करो विचार ना तू उचताई थोड़ी जी कागरता बख्शिया जे। तुसी कहन लगे विचार क्यों नहीं कर दे पे इन्हें सिर मिट्टी पाई है ते जिदन आज गद्दी मिली ना गुरु अमरदास ने जदों मत्था टेकिया ते गुरु रामदास रो पे पुब्बा मार के रोए ते सिख तवारीख विचों है गुरु अमरदास ने पुछया क्यों अज ता सच्चे तख्त दा मालक बन गए हो। कहन लगे दाता अज मेनू वेख के लाहौर दियां गलियां चेते आउंदियां ने जे कहा कदी ओ समा सी लोक तेनू देख के बुवे बंद कर दे सन के यतीम खान नू रोटी मंगेगा ਤੇ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ, ਅੱਜ ਤੋਂ ਬਾਅਦ ਜਿਨ੍ਹਾਂ ਦੇ ਬੂਹੇ ਬੰਦ ਹੋਣਗੇ ਉਹਨਾਂ ਲਈ ਤੇਰੇ ਘਰ ਦੇ ਬੂਹੇ ਖੁੱਲਿਆ ਕਰਨਗੇ, ਤੇਰੇ ਘਰੋਂ ਰੋਟੀ ਮਿਲੇਗੀ। ਉੱਥੇ ਸ਼ਬਦ ਕਹਿਣ ਲੱਗੇ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾਂ, ਜਦ ਗੁਰ ਬੋਲੇ ਤਾਂ ਵਿਸ਼ਵ ਹੋਏ ਜਾਏ। ਹੇ ਗੁਰੂ ਅਮਰਦਾਸ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲਈਏ ਛਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਕ ਮੇਰਾ ਸਖਾ ਸਿਖਾਏ। ਮੇਰੇ ਦਾਤਾ ਮੈਨੂੰ ਤਾਕਤਾਂ ਕਹੀ, ਜਿੱਦਣ ਮੇਰੀ ਕੋਈ ਨੀ ਸੀ ਬਾਂਹ ਪਕੜਦਾ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਜ ਤੁਮਹਾਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਚੀਰੇ ਹਮ ਸਾਤੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ, ਚੁੱਕੇ ਸਭ ਸੋਗ ਸੰਤਾਪੇ। ਅੱਜ ਜਦੋਂ ਮੱਥਾ ਟੇਕਿਆ ਤੇ ਭੱਟ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿ ਲੱਗੇ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰ ਅਮਰਦਾਸ ਕੀ ਅਕਤ ਕਥਾ ਹੈ, ਇੱਕ ਜੀ ਕਿਆ ਇੱਕ ਜੀ ਕਿਛ ਕਹਿਣ ਨਾ ਜਾਈ, ਕਹਿ ਲੱਗੇ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਿਦਾਈ। ਤਾਂ ਕਹਿਣ ਲੱਗੇ ਤਨ ਤਨ ਰਾਮਦਾਸ ਗੁਰ, ਜਿਨ ਸਿਰਿਆ ਤਿਨਾ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਫੇ ਤੁਧ ਪਾਰ ਉਤਾਰਿਆ। ਕਹਿਣ ਲੱਗੇ ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਅੱਜ ਸਾਰੀ ਦੁਨੀਆਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਚੁੱਕ ਗਈ, ਜਿੱਥੇ ਗੁਰੂ ਅਮਰਦਾਸ ਨੇ ਆਪਣਾ ਟਿਕਾਣਾ ਕੀਤਾ। ਇਹ ਸੀ ਰਾਮ ਕਲੀ ਸ਼ਬਦ ਦੀ ਸੰਖੇਪ ਜੀ ਵਿਚਾਰ। ਟਾਈਮ ਤਾਂ ਲੱਗਣਾ ਸੀ ਬਹੁਤ, ਪਰ ਮੇਰਾ ਚਿੱਤ ਕੀਤਾ ਕੇਸਰ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਉਦੋਂ ਫਿਰ ਸਾਡੇ ਕੋਲ ਕੋਈ ਸ਼ਬਦ ਟੇਕ ਲਈ ਹੋਵੇ, ਤੇ ਜਦੋਂ ਆਪਾਂ ਸੁਣਾਂਗੇ ਅੰਦਰ ਨੂੰ ਗਿਆਨ ਮਿਲੇਗਾ। ਮੇਰਾ ਧੰਨ ਗੁਰੂ ਅਮਰਦਾਸ ਸੱਚਾ ਪਾਤਸ਼ਾਹ ਜੋ ਕਹਿ ਗਏ। ਗੁਰਸਿੱਖੋ, ਇਹ ਠੀਕ ਹੈ ਜਦੋਂ ਸਮਾਜ ਵਿੱਚ ਵਿਚਰਨਾ ਪਰਿਵਾਰ ਨੇ ਵੀ ਵਿਰੋਧ ਕਰਨਾ। ਹੁਣ ਕਈ ਗੱਲਾਂ ਐਸੀਆਂ ਪੁਰਾਣੇ ਲੋਕ ਕਰਦੇ ਸਨ, ਉਹਨਾਂ ਨੂੰ ਤਾਂ ਜ਼ਰੂਰਤ ਜੀ ਅਸੀਂ ਕਰਮ ਕਾਂਡ ਕਰਨੇ। ਇੱਕ ਸਿਆਣੇ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਵੀ ਇੱਕ ਪੰਡਿਤ ਚਲਾਣਾ ਕਰ ਗਏ ਤੇ ਉਹਨਾਂ ਦਾ ਪੁੱਤਰ ਕਰਮ ਕਾਂਡ ਕਿਵੇਂ ਬਣਦੇ ਨੇ। ਜਦੋਂ ਗਤੀ ਜੋ ਕਿਰਿਆ ਕਰਮ ਆਏ ਤੇ ਉਹ ਕਰਨ ਲੱਗੇ ਸਾਰੇ, ਤੇ ਮੁੰਡਾ ਬੋਲ ਪਿਆ ਪੰਡਿਤ ਜੀ ਦਾ, ਕਹਿਣ ਲੱਗਾ ਵੀ ਇੱਕ ਕੰਮ ਕਰ ਲਓ, ਪਹਿਲਾਂ ਬਿੱਲੀ ਟੋਕਰੇ ਥੱਲੇ ਡੱਕ ਲਓ। ਉਹ ਕਹਿਣ ਲੱਗੇ ਅੱਗੋ ਵੀ ਬਿੱਲੀ ਦਾ ਸੰਬੰਧ ਕਿਰਿਆ ਕਰਮ ਨਾਲ ਸੀ। ਉਹ ਕਹਿੰਦਾ ਨਹੀਂ, ਬਿੱਲੀ ਡੱਕੋ, ਮੇਰਾ ਬਾਪੂ ਜਦੋਂ ਪੂਜਾ ਕਰਦਾ ਸੀ ਜੋ ਬਿੱਲੀ ਡੱਕਦਾ ਸੀ, ਬਿੱਲੀ ਟੋਕਰੇ ਵਿੱਚ ਡੱਕਣ ਤੋਂ ਬਿਨਾਂ ਤਾਂ ਪੂਜਾ ਕਿਰੇ ਚੜ੍ਹਨੀ ਨਹੀਂ। ਉਹਨਾਂ ਕਿਹਾ ਸਮਝ ਇਸ ਗੱਲ ਨੂੰ। ਉਹ ਕਹਿੰਦਾ ਨਹੀਂ। ਉਹਨਾਂ ਕਿਹਾ ਵੀ ਕਿਉਂ ਡੱਕਦਾ ਸੀ? ਉਹਦੀ ਮਾਂ ਨੂੰ ਪੁੱਛਿਆ, ਉਹ ਕਹਿੰਦੀ ਸਾਡੇ ਘਰ ਚੂਹੇ ਬੜੇ ਸਨ ਤੇ ਜਦੋਂ ਪੂਜਾ ਕਰਦੇ ਸਨ ਚੂਹਿਆਂ ਪਿੱਛੇ ਬਿੱਲੀ ਚੱਲਦੀ ਸੀ, ਇਸ ਕਰਕੇ ਉਹ ਬਿੱਲੀ ਪਹਿਲੇ ਹੀ ਡੱਕ ਦਿੰਦਾ ਸੀ ਵੀ ਰੌਲਾ ਹੀ ਨਾ ਪਏ। ਉਹ ਕਹਿਣ ਲੱਗੀ ਉਹਨੂੰ ਤਾਂ ਲੋੜ ਸੀ ਬਿੱਲੀ ਡੱਕਣ ਦੀ, ਤੇ ਕਿਰਿਆ ਕਰਮ ਨਾਲ ਇਸ ਬਿੱਲੀ ਦਾ ਸੰਬੰਧ ਸੀ। ਅਸੀਂ ਉਹ ਬਿੱਲੀ ਜਿਹੜੀ ਟੋਕਰੇ ਥੱਲੇ ਡੱਕ ਦਿੰਦੇ ਵੀ ਵੱਡਿਆਂ ਨੇ ਵੀ ਕੀਤਾ, ਸਾਡੇ ਕਈ ਖਾਨਦਾਨ ਸੀ ਜਠੇਰੇ ਮਾਨੇ ਆ ਜੀ, ਸਾਡੇ ਜਠੇਰੇ ਨੇ ਜੀ। ਗੁਰਮੁਖੋ, ਸਭ ਕੁਝ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਜੇ ਕਿਤੇ ਗੁਰੂ ਕੀ ਮਰਿਆਦਾ ਅਨੁਸਾਰ ਅੰਤਲਾ ਸਮਾਂ ਸਾਂਭ ਲਿਆ ਨਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਸ਼ਾ ਰੱਖਿਓ ਪੋਇਟਰੀ ਹੈ ਕਾਵਿ ਭਾਸ਼ਾ ਗੁਰਬਾਣੀ ਨੂੰ ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ ਪੱਖਾ ਚੱਲਣਾ ਪਾਣੀ ਧੋਣਾ ਜਿਵੇਂ ਆਪਾਂ ਕਹਿੰਦੇ ਵੀ ਮੇਰਾ ਜੀ ਕਰਦਾ ਤੇਰੇ ਲਈ ਮੈਂ ਮਰ ਹੀ ਜਾਵਾਂ ਇਹ ਗੱਲ ਕਹਿਣ ਜਾਨ ਵਾਰ ਤੂੰ ਜੀ ਕਰਦਾ ਇਹ ਇਹ ਪਿਆਰ ਹੈ ਤੇਰੇ ਆਹ ਜਿਹੜੇ ਬਚਨ ਨੇ ਆਹ ਜਿਹੜਾ ਗਿਆਨ ਹੈ ਕੁਰਬਾਨ ਹੋ ਸੁਣ ਲਓ ਆ ਲਾਸਟ ਪੰਗਤੀਆਂ ਫਿਰ ਆਪਾਂ ਗੱਲ ਕਰੀਏ।

0: ਛੱਡ ਦੇ ਦੁਨੀਆ ਵਾਲੀ ਮੌਤ।
1: ਹੁਣ ਸੌਂ ਜਾਓ ਤੁਸੀਂ, ਮੈਂ ਵੀ ਸੌਣਾ, ਮੈਂ ਥੱਕਿਆ ਹੋਇਆ ਆਇਆ। ਤੇ ਉਹਨੂੰ ਇਹ ਸੀ ਵੀ ਸਵੇਰੇ ਇਹਨਾਂ ਦੇ ਉੱਠਣ ਤੋਂ ਪਹਿਲਾਂ ਤਾਂ ਆਪਾਂ ਪੱਤਰੇ ਵੱਜ ਜਾਂਗੇ, ਭੱਜ ਜਾਂਗੇ। ਸਵੇਰ ਕਿਹਨੇ ਵੇਖੀ? ਮੇਰਾ ਕੰਮ ਤੇ ਰਾਤ ਰਾਤ ਦਾ ਹੀ ਹੈ, ਪਤਾ ਸੀ ਉਹਨੂੰ। ਕਹਿੰਦੇ ਮੂਲੇ ਦਾ ਪਰਿਵਾਰ ਬੇਫਿਕਰ ਹੋ ਕੇ ਸੌਂ ਗਿਆ, ਮਹਾਂਪੁਰਸ਼ੋ ਤੁਸੀਂ ਥੱਕੇ ਹੋ, ਆਰਾਮ ਕਰੋ। ਤੇ ਚੋਰ ਨੂੰ ਨੀਂਦ ਕਿਵੇਂ ਆਵੇ? ਭਾਈ ਸਾਹਿਬ ਜੀ ਕਹਿੰਦੇ ਨੇ, ਯਾਨੀ ਸੋਹਣ ਸਿੰਘ ਜੀ ਸੀਤਲ, ਕਹਿੰਦੇ ਕੋਈ ਜਾਗਦਾ ਏ ਚੰਦ ਅਸਮਾਨੀ ਦਾਤਾ ਖੂਬਸੂਰਤੀ ਦਾ, ਕੋਈ ਜਾਗਦਾ ਏ ਚੋਰ ਲੁਟੇਰਾ ਓਟ ਪੜਛਾਵਿਆਂ ਦੀ, ਕੋਈ ਜਾਗਦਾ ਪੁਰਾਣਾ ਰੋਗੀ ਫਲ ਭੋਗੇ ਕਰਮਾਂ ਦੇ, ਕੋਈ ਜਾਗਦਾ ਪ੍ਰੇਮ।

ਜਿਹੜਾ ਸਾਰਿਆਂ ਦਾ ਭਲਾ ਮੰਗਦਾ ਹੈ ਉਸਦਾ ਬੁਰਾ ਕਿਵੇਂ ਹੋ ਸਕਦਾ ਹੈ। ਗੁਰੂ ਨਾਨਕ ਦੇ ਘਰ ਦੀ ਕੈਸੀ ਕਮਾਲ ਦੀ ਸਿੱਖਿਆ ਹੈ, ਭਲਾ ਹੀ ਭਲਾ। ਸਤਿਗੁਰਾਂ ਦੀ ਸੋਚ ਹੈ, ਮਨੁੱਖ ਦੀ ਦ੍ਰਿਸ਼ਟੀ ਚੰਗੀ ਬਣ ਜਾਏ ਤਾਂ ਕਿ ਇਹਨੂੰ ਸਾਰੀ ਸ੍ਰਿਸ਼ਟੀ ਚੰਗੀ ਲੱਗੇ। ਇਸੇ ਲਈ ਸਾਨੂੰ ਰੋਜ਼ ਅਰਦਾਸ ਵਿੱਚ ਯਾਦ ਕਰਵਾਇਆ ਜਾਂਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਇਹ ਨਹੀਂ ਕਿ ਤੂੰ ਬੁਰੇ ਦਾ ਭਲਾ ਨਹੀਂ ਕਰਨਾ, ਤੇਰੇ ਨਾਲ ਕੋਈ ਬੁਰਾ ਕਰਦਾ ਹੈ ਤੂੰ ਉਹਦਾ ਵੀ ਭਲਾ ਕਰੀਦਾ। ਕੁਝ ਸੱਜਣਾ ਦਾ ਖਿਆਲ ਹੈ ਨਾ, ਐ ਬੁਰੇ ਬੰਦੇ ਮੈਂ ਤੇਰੇ ਤੇ ਭਰੋਸਾ ਕੀਤਾ, ਤੂੰ ਮੇਰੇ ਨਾਲ ਬੁਰਾ ਕੀਤਾ, ਤੇਰੇ ਤੇ ਲਾਨਤ ਹੈ। ਪਰ ਜੇ ਦੂਜੀ ਵਾਰ ਫਿਰ ਮੈਂ ਤੇਰੇ ਤੋਂ ਧੋਖਾ ਖਾ ਜਾਵਾਂ ਫਿਰ ਮੇਰੀ ਮੂਰਖਤਾ ਹੀ ਹੈ। ਇਹ ਖਿਆਲ ਕਿਸੇ ਰਾਜਨੀਤਿਕ ਬੰਦੇ ਦੇ ਹੋ ਸਕਦੇ ਨੇ, ਧਾਰਮਿਕ ਬੰਦੇ ਦੇ ਨਹੀਂ। ਧਾਰਮਿਕ ਬੰਦਾ ਸਦਾ ਵਿਸ਼ਵਾਸ ਤੇ ਭਰੋਸੇ ਨਾਲ ਭਰਿਆ ਹੁੰਦਾ ਹੈ। ਉਸਦੀ ਸੋਚ ਹੁੰਦੀ ਹੈ ਕੋਈ ਨਹੀਂ ਕਿਸੇ ਦਾ ਬੁਰਾ ਕਰਦਾ, ਬੁਰਿਆਂ ਨਾਲ ਬੁਰਿਆਈ ਕਰਨੀ ਹਰੇਕ ਬੰਦਾ ਜਾਣੇ, ਬੁਰਿਆਂ ਨਾਲ ਚੰਗਿਆਈ ਕਰਨੀ ਧੰਨ ਗੁਰੂ ਨਾਨਕ ਜਾਣੇ। ਔਰੰਗਜ਼ੇਬ ਆਪਣੇ ਪੁੱਤਰ ਬਹਾਦਰ ਸ਼ਾਹ ਤੇ ਭਰੋਸਾ ਨਹੀਂ ਸੀ ਕਰਦਾ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹਾਦਰ ਸ਼ਾਹ ਤੇ ਭਰੋਸਾ ਕਰਦੇ ਸੀ। ਇਹ ਵੱਖਰੀ ਗੱਲ ਹੈ, ਜਿਸ ਤੇ ਤੁਸੀਂ ਭਰੋਸਾ ਕਰੋ ਉਹ ਧੋਖਾ ਦੇ ਜਾਏ। ਔਰੰਗਜ਼ੇਬ ਨੇ ਬਹੁਤ ਬੁਰਾ ਕੀਤਾ ਹੈ, ਇਸ ਦੀਆਂ ਬੁਰਿਆਈਆਂ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਨੰਦਪੁਰੀ ਛੱਡਣੀ ਪਈ। ਸਰਸਾ ਨਦੀ ਦੇ ਕਿਨਾਰੇ ਪਰਿਵਾਰ ਵਿਛੜ ਗਿਆ, ਜਿਗਰ ਦੇ ਟੁਕੜੇ ਚਾਰੋਂ ਪੁੱਤਰ ਸ਼ਹੀਦ ਹੋ ਗਏ, ਮਾਂ ਵੀ ਵਿਛੜ ਗਈ, ਸਾਰਾ ਪਰਿਵਾਰ ਹੀ ਵਿਛੜ ਗਿਆ ਹੈ। ਹਿੰਦੁਸਤਾਨ ਦੇ ਲੋਕ ਸੁਖੀ ਵੱਸਦੇ ਰਹਿਣ, ਮੇਰੇ ਕਲਗੀਆਂ ਵਾਲੇ ਆਪਣੇ ਤਨ ਤੇ ਦੁਖੜੇ ਸਹਾਰਦੇ ਹੋਏ ਆਨੰਦਪੁਰ ਤੋਂ ਚੱਲੇ ਨੇ ਤੇ ਸਾਬੋ ਕੀ ਤਲਵੰਡੀ ਪਹੁੰਚ ਗਏ। ਇੱਥੇ ਔਰੰਗਜ਼ੇਬ ਦੀ ਚਿੱਠੀ ਆਈ ਹੈ, ਤੁਸੀਂ ਦੱਖਣ ਵੱਲ ਆਓ ਤੇ ਮੈਨੂੰ ਇੱਕ ਵਾਰ ਜ਼ਰੂਰ ਮਿਲੋ। ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਤੋਂ ਤੁਰੇ ਨੇ, ਔਰੰਗਜ਼ੇਬ ਨੂੰ ਮਿਲਣ ਚੱਲੇ ਨੇ ਆਗਰੇ ਵਿਖੇ। ਕਾਫੀ ਪੈਂਡਾ ਤੈਅ ਕੀਤਾ, ਰਸਤੇ ਵਿੱਚ ਕੀ ਖਬਰ ਮਿਲੀ ਹੈ? ਔਰੰਗਜ਼ੇਬ ਦੀ ਮੌਤ ਹੋ ਗਈ ਹੈ, ਇਹ ਵੀ ਪਤਾ ਲੱਗਾ ਹੈ ਉਹਦੇ ਤਿੰਨੋਂ ਪੁੱਤਰ ਰਾਜ ਭਾਗ ਦੀ ਖਾਤਰ ਆਪਸ ਵਿੱਚ ਲੜ ਪਏ ਨੇ, ਤੇ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਕਵੀ ਭਾਈ ਨੰਦ ਲਾਲ ਜੀ ਮਿਲੇ ਨੇ, ਜਿਹੜੇ ਔਰੰਗਜ਼ੇਬ ਦੇ ਬੱਚਿਆਂ ਨੂੰ ਵਿੱਦਿਆ ਵੀ ਪੜ੍ਹਾਉਂਦੇ ਰਹੇ ਨੇ, ਉਹਨਾਂ ਦਾ ਸੁਭਾਅ ਚੰਗੀ ਤਰ੍ਹਾਂ ਜਾਣਦੇ ਨੇ। ਆ ਕੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਪਾਤਸ਼ਾਹ ਜੀ ਬਹਾਦਰ ਸ਼ਾਹ ਨੇਕ ਸੁਭਾਅ ਦਾ ਹੈ, ਹਿੰਦੁਸਤਾਨ ਦਾ ਰਾਜਾ ਭਲਾ ਹੋਵੇਗਾ ਤੇ ਸਾਰੀ ਪ੍ਰਜਾ ਸੁਖੀ ਵਸੇਗੀ। ਤੁਸੀਂ ਭਲੇ ਪੁਰਸ਼ ਹੋ ਤੇ ਤੁਸੀਂ ਬਹਾਦਰ ਸ਼ਾਹ ਦੀ ਮਦਦ ਕਰੋ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਸਾਡੀਆਂ ਅਸੀਸਾਂ ਉਹਦੇ ਨਾਲ ਨੇ। ਸਤਿਗੁਰੂ ਜੀ, ਉਹਦੇ ਕੋਲ ਫੌਜ ਦੀ ਵੀ ਕਮੀ ਹੈ, ਤੇ ਮਹਾਰਾਜ ਜੀ ਕਹਿੰਦੇ ਉਹ ਵੀ ਅਸੀਂ ਮਦਦ ਕਰਾਂਗੇ। ਦਇਆ ਸਿੰਘਾਂ ਆਪਣੇ ਸਿੰਘਾਂ ਨੂੰ ਲੈ ਜਾਵੇ, ਬਹਾਦਰ ਸ਼ਾਹ ਦੀ ਹਰ ਤਰ੍ਹਾਂ ਦੀ ਮਦਦ ਕਰੋ। ਚਲੇ ਗਏ। ਇਤਿਹਾਸ ਦੱਸਦਾ ਹੈ ਬਹੁਤ ਭਾਰੀ ਜੰਗ ਹੋਈ,
ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੰਘ ਨਾਲ ਖਲੋਤੇ ਹੋਣ, ਉੱਥੇ ਕਿਉਂ ਨਾ ਜਿੱਤ ਹੋ ਜਾਏ। ਬਹਾਦਰ ਸ਼ਾਹ ਜਿੱਤ ਗਿਆ ਜੀ, ਐਲਾਨ ਹੋਇਆ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾਹ ਹੋਏਗਾ। ਤੇ ਬਹਾਦਰ ਸ਼ਾਹ ਨੇ ਦਇਆ ਸਿੰਘ ਨੂੰ ਸਰੋਪਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ੁਕਰ ਕੀਤਾ ਤੇ ਹੱਥ ਜੋੜ ਕੇ ਇੱਕ ਸੁਨੇਹਾ ਦੇ ਰਿਹਾ ਹੈ। ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੇਰੇ ਵੱਲੋਂ ਸਲਾਮ ਕਹਿ ਦੇਣਾ ਤੇ ਇੱਕ ਬੇਨਤੀ ਕਰਨਾ। ਜਿਸ ਦਿਨ ਮੈਂ ਰਾਜ ਭਾਗ ਤੇ ਬੈਠਾਂਗਾ ਨਾ, ਉਹਨਾਂ ਨੂੰ ਆਖਣਾ ਤੁਸੀਂ ਜ਼ਰੂਰ ਆਇਓ। ਤੇ ਸਤਸੰਗੀ ਫਿਰ ਸਮਾਂ ਬਣਿਆ, ਉਹ ਸਮਾਂ ਆ ਗਿਆ। ਦਿੱਲੀ ਤੋਂ ਮਹਾਰਾਜ ਜੀ ਤੁਰ ਪਏ ਨੇ ਆਗਰੇ ਵੱਲ ਨੂੰ, ਉਸ ਸਮਾਗਮ ਵਿੱਚ ਪੁੱਜਣਾ ਹੈ ਨਾ। ਅੱਜ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਰਾਜ ਤਿਲਕ ਲੱਗਣਾ ਹੈ। ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਾ, ਸਾਰਾ ਸਮਾਗਮ ਛੱਡ ਕੇ ਸ਼ਹਿਰ ਦੇ ਬਾਹਰਲੇ ਦਰਵਾਜ਼ੇ ਤੇ ਆ ਖਲੋਤਾ ਹੈ। ਸ਼ੁਕਰ ਕਰਨ ਵਾਸਤੇ ਆਇਆ ਹੈ, ਜੀਓ ਆਇਆ ਕਹਿਣ ਵਾਸਤੇ ਆਇਆ ਹੈ। ਸਤਸੰਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਸਮੇਤ ਇਸ ਸਮਾਗਮ ਤੇ ਗਏ ਨੇ। ਮੁਗਲ ਰਾਜੇ ਉੱਠ ਕੇ ਖਲੋ ਗਏ। ਇਹ ਤੇ ਦਰਬਾਰ ਦੀ ਤੋਹੀਨ ਹੈ, ਕੋਈ ਘੋੜੇ ਤੇ ਚੜ ਕੇ ਆਏ। ਬਹਾਦਰ ਸ਼ਾਹ ਕਹਿੰਦਾ ਹੈ ਕਿ ਬਾਦਸ਼ਾਹ ਦਰਵੇਸ਼ ਨੇ, ਇਹਨਾਂ ਤੇ ਮੇਰੀ ਹਕੂਮਤ ਨਹੀਂ ਚੱਲਦੀ। ਇਹਨਾਂ ਦੇ ਮਨ ਦੀ ਮੌਜ ਹੈ, ਇਹਨਾਂ ਨੂੰ ਮੈਂ ਕੁਝ ਨਹੀਂ ਆ ਸਕਦਾ। ਓ ਸੋਹਣਾ ਉੱਚਾ ਆਸਣ ਬਹਾਦਰ ਸ਼ਾਹ ਦਾ ਲੱਗਾ ਹੋਇਆ ਹੈ। ਨਾਲ ਇੱਕ ਚੰਦਨ ਦੀ ਚੌਂਕੀ ਪਈ, ਕੌਣ ਬੈਠੇਗਾ ਇੱਥੇ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚੰਦਨ ਦੀ ਚੌਂਕੀ ਤੇ ਬਿਠਾ ਦਿੱਤਾ। ਹੁਣ ਰਾਜ ਤਿਲਕ ਦੀ ਰਸਮ ਸ਼ੁਰੂ ਹੋਣ ਲੱਗੀ। ਕਾਜੀ ਤੇ ਮੁੱਲਾ ਉੱਠੇ ਨੇ ਤੇ ਬਹਾਦਰ ਸ਼ਾਹ ਇਸ਼ਾਰਾ ਕਰਦਾ ਏ, ਇਹ ਰਸਮ ਤੁਸਾਂ ਨਹੀਂ ਨਵਾਣੀ। ਕਾਜੀ ਨੇ ਆਖਿਆ, ਹੋਰ ਕੌਣ ਨਵਾਏਗਾ, ਇਹ ਤੇ ਅਸੀਂ ਨਵਾਦੇ ਹਾਂ। ਬਹਾਦਰ ਸ਼ਾਹ ਕਹਿੰਦਾ ਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਨੇ ਇਹ ਨਵਾ ਕੇ। ਸਾਰੇ ਸੁਣ ਕੇ ਹੈਰਾਨ ਹੋ ਗਏ, ਕੈਸੇ ਪਿਆਰ ਦੀ ਸਾਂਝ ਹੈ। ਸਤਸੰਗੀ ਨਿਰਵੈਰਤਾ ਦੀ ਮੂਰਤ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠੇ, ਉਹ ਸੋਹਣਾ ਮੁਕਟ, ਉਹ ਸੋਹਣੀ ਦਸਤਾਰ ਜਦੋਂ ਚੁੱਕ ਕੇ ਬਹਾਦਰ ਸ਼ਾਹ ਦੇ ਸਿਰ ਤੇ ਰੱਖੀਏ ਨਾ, ਅੱਜ ਬਹਾਦਰ ਸ਼ਾਹ ਰੋ ਉੱਠੇ। ਅੱਖਾਂ ਦੇ ਹੰਝੂ ਲੁਕਾਇਆ ਨਹੀਂ ਲੁਕਦੇ। ਕਾਜੀ ਕਹਿੰਦਾ ਹੈ, ਮਹਾਰਾਜ ਇਹ ਤੇ ਖੁਸ਼ੀ ਦਾ ਸਮਾਂ, ਰੋਣਾ ਕਿਸ ਗੱਲ ਦਾ। ਮੁੱਲਾ ਕਹਿਣ ਲੱਗਾ, ਕਈ ਵਾਰ ਬਹੁਤੀ ਖੁਸ਼ੀ ਹੋਵੇ ਨਾ, ਸਾਂਭੀ ਨਹੀਂ ਜਾਂਦੀ ਤਾਂ ਵੀ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਨੇ। ਇਹ ਬਹਾਦਰ ਸ਼ਾਹ ਕਹਿੰਦਾ ਹੈ, ਨਹੀਂ ਬਈ, ਇਹ ਰੋਣਾ ਖੁਸ਼ੀ ਦਾ ਨਹੀਂ, ਇਹ ਦੁੱਖਾਂ ਤੇ ਦਰਦਾਂ ਦਾ ਹੈ। ਆ ਇਸ ਰਾਜ ਤਖਤ ਨੇ ਜਿਹੜੇ ਦੁੱਖ ਦਿੱਤੇ ਨੇ ਉਹਨਾਂ ਦਾ ਰੋਣਾ ਹੈ। ਆਖਿਆ, ਕਿਹੜੇ ਦੁੱਖ? ਬਹਾਦਰ ਸ਼ਾਹ ਕਹਿੰਦਾ ਹੈ, ਅੱਜ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਸਦੇ ਵਸਦੇ ਪਰਿਵਾਰ ਦੀ ਯਾਦ ਆ ਗਈ ਹੈ। ਅੱਜ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਦੀ ਯਾਦ ਆ ਗਈ ਹੈ। ਇਸ ਤਖਤ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਪਰਿਵਾਰ ਵਿਛੋੜ ਦਿੱਤਾ। ਅੱਜ ਮੇਰਾ ਪਿਤਾ ਔਰੰਗਜ਼ੇਬ ਜਿਉਂਦਾ ਹੁੰਦਾ ਤੇ ਮੈਂ ਉਸਨੂੰ ਆਖਦਾ, ਤੂੰ ਬਹੁਤ ਬੁਰਾ ਹੈ। ਮੈਂ ਉਸਨੂੰ ਆਖਦਾ, ਜਿਹਦੇ ਪੁੱਤਰਾਂ ਨੂੰ ਤੂੰ ਤੜਫਾ ਤੜਫਾ ਕੇ ਮਾਰਿਆ ਹੈ ਨਾ, ਅੱਜ ਉਹਨਾਂ ਪੁੱਤਰਾਂ ਦਾ ਬਾਪ ਤੇਰੇ ਪੁੱਤਰ ਨੂੰ ਰਾਜ ਦੇ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਬਹਾਦਰ ਸ਼ਾਹ
ਔਰੰਗਜ਼ੇਬ ਨਾਲ ਵੀ ਸਾਡਾ ਕੋਈ ਝਗੜਾ ਨਹੀਂ ਸੀ। ਅਸੀਂ ਤੇ ਉਹਦੇ ਅੰਦਰ ਜੋ ਬੁਰਿਆਈ ਸੀ ਉਹਨੂੰ ਖਤਮ ਕਰਨਾ ਚਾਹੁੰਦੇ ਸਨ, ਤੁਰੇ ਸਨ ਪਰ ਮਿਲ ਨਾ ਸਕੇ। ਪਰ ਅੱਜ ਤੇਰੇ ਨਾਲ ਵੀ ਕੁਝ ਗੱਲਾਂ ਕਰਨੀਆਂ ਨੇ। ਬਹੁਤ ਸਾਰੀਆਂ ਗੱਲਾਂ ਹੋਈਆਂ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਭਲੇ ਦੀ ਗੱਲ ਕੀਤੀ, ਹੈ ਬਹਾਦਰ ਸ਼ਾਹ ਤੂੰ ਰਾਜਾ ਏ, ਖਿਆਲ ਕਰੀ ਹਿੰਦੂਆਂ ਤੇ ਮੁਸਲਮਾਨਾਂ ਵਾਸਤੇ ਕਾਨੂੰਨ ਇੱਕ ਹੋਣਾ ਚਾਹੀਦਾ ਹੈ। ਪਰ ਕਾ ਬੁਰਾ ਨਾ ਰੱਖੋ ਚੀਤ, ਤਿੰਨ ਕੋ ਦੁੱਖ ਨਾ ਭਾਈ ਮੀਤ, ਤੂੰ ਤੇ ਸਾਰਿਆਂ ਦਾ ਹੀ ਭਲਾ।

ਭਾਈ ਗੁਰਦਾਸ ਜੀ ਲਿਖਦੇ ਨੇ, ਮੈਂ ਬੁਰੇ ਤੇ ਭਲੇ ਦੀ ਕਹਾਣੀ ਸੁਣੀ, ਤੁਹਾਨੂੰ ਵੀ ਸੁਣਾਉਂਦਾ। ਭਲਾ ਤੇ ਬੁਰਾ ਦੋਨੋਂ ਸਫ਼ਰ ਤੇ ਤੁਰੇ ਸਨ। ਭਲੇ ਬੰਦੇ ਕੋਲ ਪ੍ਰਸ਼ਾਦਾ ਸੀ ਤੇ ਬੁਰੇ ਕੋਲ ਪਾਣੀ ਸੀ। ਭਲੇ ਬੰਦੇ ਨੇ ਬੁਰੇ ਨੂੰ ਪ੍ਰਸ਼ਾਦਾ ਛਕਾਇਆ, ਰਸਤੇ ਵਿੱਚ ਹਰ ਤਰ੍ਹਾਂ ਦੀ ਟਹਿਲ ਸੇਵਾ ਕੀਤੀ। ਪਰ ਜਦੋਂ ਭਲੇ ਨੂੰ ਪਿਆਸ ਲੱਗੀ ਤੇ ਬੁਰੇ ਬੰਦੇ ਨੇ ਪਾਣੀ ਦਾ ਘੁੱਟ ਵੀ ਨਾ ਪਿਲਾਇਆ। ਬੁਰਾ ਬੰਦਾ ਬੁਰਿਆਈਆਂ ਕਰਕੇ ਨਰਕਾਂ ਵਿੱਚ ਚਲਾ ਗਿਆ, ਭਲਾ ਭਲਿਆਈਆਂ ਕਰਕੇ ਮੁਕਤ ਹੋ ਗਿਆ। ਸੱਚੇ ਸਾਹਿਬ ਦਾ ਨਿਆਂ ਸੱਚ ਹੈ।

ਦੂਸਰਿਆਂ ਨੂੰ ਵੀ ਉਹ ਜਿਹਾ ਹੀ ਸੋਚਦਾ ਹੈ। ਬੁਰੇ ਮਨੁੱਖ ਨੂੰ ਸਾਰੇ ਬੁਰੇ ਨਜ਼ਰ ਆਉਂਦੇ ਨੇ। ਸਭ ਕੋ ਬੁਰਾ ਬੁਰੇ ਦੇ ਲੇਖ ਹੈ। ਭਲੇ ਮਨੁੱਖ ਨੂੰ ਸਾਰੇ ਭਲੇ ਨਜ਼ਰ ਆਉਂਦੇ ਨੇ। ਭਲਾ ਭਲਾ ਸਭਨਾ ਕਰ ਦੇਖੇ। ਇਹ ਪਾਵਨ ਖਿਆਲ ਭਾਈ ਗੁਰਦਾਸ ਜੀ ਦੇ ਨੇ। ਭਾਈ ਗੁਰਦਾਸ ਜੀ ਇੱਕ ਜਗਤ ਪ੍ਰਸਿੱਧ ਕਥਾ ਲਿਖਦੇ ਨੇ। ਕ੍ਰਿਸ਼ਨ ਜੀ ਬੈਠੇ ਨੇ, ਦੁਰਯੋਧਨ ਆਇਆ, ਕਹਿਣ ਲੱਗਾ ਅੱਜ ਬਹੁਤ ਪਰੇਸ਼ਾਨ ਬੈਠੇ, ਕੀ ਗੱਲ ਹੈ? ਕਿ ਆਪ ਪਰੇਸ਼ਾਨ ਹੈ ਨਾ। ਕ੍ਰਿਸ਼ਨ ਜੀ ਵੀ ਇਹਨੂੰ ਪਰੇਸ਼ਾਨ ਨਜ਼ਰ ਆਉਂਦੇ ਨੇ। ਕ੍ਰਿਸ਼ਨ ਜੀ ਕਹਿਣ ਲੱਗੇ, ਦੁਰਯੋਧਨ ਜਦੋਂ ਕੋਈ ਬੁਰਾ ਬੰਦਾ ਮੱਥੇ ਲੱਗਦਾ ਏ, ਮਨ ਪਰੇਸ਼ਾਨ ਹੋ ਜਾਂਦਾ ਏ, ਜਾਂ ਕੋਈ ਭਲਾ ਮਨੁੱਖ ਲੱਭ ਕੇ ਲਿਆ ਤਾਂ ਕਿ ਮਨ ਪ੍ਰਸੰਨ ਹੋ ਜਾਏ, ਦੁਰਯੋਧਨ ਭਲੇ ਮਨੁੱਖ ਦੀ ਤਲਾਸ਼ ਵਿੱਚ ਚਲਾ ਗਿਆ। ਇਹਨੇ ਨੂੰ ਯੁਧਿਸ਼ਠਰ ਆ ਗਿਆ, ਕਹਿਣ ਲੱਗਾ ਅੱਜ ਬਹੁਤ ਪ੍ਰਸੰਨ ਬੈਠੇ, ਕਿ ਆਪ ਪ੍ਰਸੰਨ ਹੈ। ਕ੍ਰਿਸ਼ਨ ਜੀ ਨੂੰ ਵੀ ਪ੍ਰਸੰਨ ਦੇਖਦਾ ਹੈ, ਕਹਿਣ ਲੱਗਾ ਅੱਜ ਤੇ ਤੁਸੀਂ ਐਡੇ ਬਖਸ਼ੰਦ ਬੈਠੇ ਹੋ, ਬੁਰੇ ਤੋਂ ਬੁਰਾ ਬੰਦਾ ਵੀ ਤੁਹਾਡੇ ਮੱਥੇ ਲੱਗ ਜਾਂਦਾ, ਤੁਸੀਂ ਬਖਸ਼ ਦੇਣਾ ਸੀ। ਕ੍ਰਿਸ਼ਨ ਜੀ ਕਹਿਣ ਲੱਗੇ, ਇਹ ਪਰਉਪਕਾਰ ਤੂੰ ਕਰ, ਜਾਂ ਕੋਈ ਬੁਰਾ ਮਨੁੱਖ ਲੱਭ ਕੇ ਲਿਆ। ਯੁਧਿਸ਼ਠਰ ਬੁਰੇ ਮਨੁੱਖ ਦੀ ਤਲਾਸ਼ ਵਿੱਚ ਚਲਾ ਗਿਆ। ਸ਼ਾਮ ਪਈ, ਦੋਨੋਂ ਜਾਣੇ ਖਾਲੀ ਮੋੜ ਆਏ। ਦੁਰਯੋਧਨ ਨੂੰ ਕੋਈ ਭਲਾ ਮਨੁੱਖ ਨਹੀਂ ਲੱਭਿਆ, ਸਾਰਿਆਂ ਵਿੱਚ ਆਪਣੀ ਔਗਣ ਦੇਖਦਾ ਹੈ। ਯੁਧਿਸ਼ਠਰ ਨੂੰ ਕੋਈ ਬੁਰਾ ਨਾ ਲੱਭਿਆ, ਸਭਨਾ ਵਿੱਚ ਆਪਣੀਆਂ ਚੰਗਿਆਈਆਂ ਤੱਕਦਾ ਹੈ। ਕਰਵੈ ਹੋਏ ਸੋ ਟੂਟੀ ਵੇਖੈ, ਜੋ ਮਟਕੇ ਵਿੱਚ ਹੈ ਟੂਟੀ ਥਾਣੀ ਉਹੀ ਬਾਹਰ ਆਏਗਾ। ਮਨੁੱਖ ਦੀ ਜਿਹੋ ਜਿਹੀ ਆਪਣੀ ਸੋਚ ਹੈ, ਦੂਸਰੇ ਨੂੰ ਵੀ ਉਹੋ ਜਿਹਾ ਹੀ ਸੋਚਦਾ ਹੈ।

ਬਹੁਤ ਸਿੱਧ ਪਦਰੇ ਦੇ ਬੋਲ ਨੇ, ਬੁਰਿਆਂ ਨੂੰ ਸਾਰੇ ਬੁਰੇ ਨਜ਼ਰ ਆਉਂਦੇ ਨੇ। ਘਰ ਹਰ ਨਾਕਸ਼ ਬੈਂਤ ਦੇ ਕੱਲਰ ਕਵਰ ਭਗਤ ਪ੍ਰਹਿਲਾਦ, ਹਰ ਨਾਕਸ਼ ਨੂੰ ਆਪਣਾ ਪੁੱਤਰ ਹੀ ਦੁਸ਼ਮਣ ਨਜ਼ਰ ਆਉਂਦਾ ਸੀ। ਪ੍ਰਹਿਲਾਦ ਨੂੰ ਮਾਰਨ ਵਾਸਤੇ ਉਹਨੇ ਕੀ ਕੁਝ ਨਾ ਕੀਤਾ, ਕਿੰਨੇ ਤਸੀਹੇ ਦਿੱਤੇ, ਪਰ ਜਦੋਂ ਉਸ ਭਗਵਾਨ ਨੇ ਪ੍ਰਹਿਲਾਦ ਨੂੰ ਆਖਿਆ, ਪ੍ਰਹਿਲਾਦ ਤੂੰ ਮੇਰਾ ਬਹੁਤ ਪਿਆਰਾ ਭਗਤ ਹੈ, ਤੇਰੇ ਲਈ ਸੱਚਖੰਡ ਦੇ ਦਰਵਾਜ਼ੇ ਖੁੱਲੇ ਨੇ, ਆ ਮੇਰੀ ਗੋਦ ਵਿੱਚ ਆ ਜਾ। ਪ੍ਰਹਿਲਾਦ ਨੇ ਆਖਿਆ, ਹੈ ਨਿਰੰਕਾਰ, ਪਹਿਲਾਂ ਇਹ ਦੱਸੋ ਮੇਰਾ ਪਿਤਾ ਕਿੱਥੇ ਹੈ। ਪ੍ਰਹਿਲਾਦ, ਤੈਨੂੰ ਪਤਾ ਹੈ ਤੇਰਾ ਪਿਤਾ ਬਹੁਤ ਬੁਰਾ ਮਨੁੱਖ ਸੀ, ਉਹਦੀ ਕੋਈ ਚੰਗਿਆਈ ਨਹੀਂ, ਉਹ ਨਰਕਾਂ ਵਿੱਚ ਹੈ। ਪ੍ਰਹਿਲਾਦ ਨੇ ਆਖਿਆ, ਹੈ ਰੱਬ ਜੀ, ਇੱਕ ਚੰਗਿਆਈ ਤੇ ਹੈ ਨਾ ਉਹਦੇ ਵਿੱਚ, ਤੇਰਾ ਪਿਆਰਾ ਭਗਤ ਉਹਦੇ ਘਰ ਜੰਮਿਆ ਹੈ, ਇਹ ਤੇ ਚੰਗਿਆਈ ਹੈ ਨਾ। ਜੇ ਮੇਰਾ ਪਿਤਾ ਹੀ ਨਰਕਾਂ ਵਿੱਚ ਹੈ ਤੇ ਕਿਸੇ ਦਾ ਮੈਂ ਕੀ ਸਵਾਰਾਂਗਾ। ਇਹ ਵੀ ਸੋਚ ਹੋ ਸਕਦੀ ਸੀ, ਬੇਸ਼ੱਕ ਮੇਰਾ ਉਹ ਪਿਤਾ ਹੈ, ਮੇਰੀ ਜਾਨ ਦਾ ਵੈਰੀ ਸੀ, ਮੇਰਾ ਦੁਸ਼ਮਣ ਸੀ, ਇਹੋ ਜਿਹੇ ਮਨੁੱਖ ਨਰਕਾਂ ਵਿੱਚ ਹੀ ਹੋਣੇ ਚਾਹੀਦੇ ਨੇ, ਪਰ ਇਹ ਕਿਸੇ ਬੁਰੇ ਮਨੁੱਖ ਦੀ ਸੋਚ ਹੋ ਸਕਦੀ ਹੈ। ਭਲਾ ਮਨੁੱਖ ਤੇ ਕਹਿੰਦਾ ਹੈ, ਹੈ ਰੱਬ ਜੀ, ਤੇਰੀ ਸਵੱਲੀ ਨਜ਼ਰ ਦੀਆਂ ਗੱਲਾਂ ਨੇ, ਤੂੰ ਹਰ ਨਾਕਸ਼ ਵੱਲ ਰਹਿਮਤ ਭਰੀ ਨਜ਼ਰ ਕਰੇਗਾ ਨਾ, ਤੇ ਮੇਰੇ ਵਿੱਚ ਹਰ ਨਾਕਸ਼ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ, ਤੇਰੀ ਨਜ਼ਰ ਦੀਆਂ ਗੱਲਾਂ ਨੇ। ਉਸ ਨਿਰੰਕਾਰ ਨੇ ਆਖਿਆ, ਪ੍ਰਹਿਲਾਦ ਤੂੰ ਆਪ ਭਲਾ ਹੈ ਨਾ, ਤੈਨੂੰ ਸਾਰੇ ਭਲੇ ਨਜ਼ਰ ਆਉਂਦੇ ਨੇ, ਤੈਨੂੰ ਕਿਸੇ ਦੀ ਬੁਰਿਆਈ ਦਿਸਦੀ ਨਹੀਂ, ਤੂੰ ਆਪ ਭਲਾ ਹੈ। ਤੇਰੇ ਭਲੇ ਸੁਭਾਅ ਵੱਲ ਦੇਖ ਕੇ ਮੈਂ ਬਹੁਤ ਪ੍ਰਸੰਨ ਹੋਇਆ ਹਾਂ, ਤੇਰੀਆਂ ਇੱਕੀ ਕੁੱਲਾਂ ਤਾਰਾਂ ਦਾ ਭਲਾ ਭਲਾ ਸਭ ਨਾਲ ਕਰ ਦੇ।

ਉਹਨੇ ਨਜ਼ਰ ਭਰ ਕੇ ਦੇਖਿਆ ਇੱਕ ਪੱਤਾ ਦਰਖਤ ਨਾਲੋਂ ਟੁੱਟ ਕੇ ਜ਼ਮੀਨ ਤੇ ਗਿਰ ਗਿਆ ਏ ਤੇ ਮਨ ਉਦਾਸ ਹੋ ਗਿਆ। ਓਏ ਮਨਾ ਜਿਉਂ ਬਨ ਫਲ ਪਾਕੇ ਪੋਏ ਗਿਰੇ ਬੋਰ ਨਾ ਲਾਗੇ ਡਰ, ਜਿਵੇਂ ਇਹ ਪੱਤਾ ਟੁੱਟ ਗਿਆ ਏ ਦਰਖਤ ਨਾਲੋਂ ਦੁਬਾਰਾ ਨਹੀਂ ਲੱਗਣਾ। ਐ ਮਨੁੱਖਾ ਦੇ ਕਿਤੇ ਦੁਬਾਰਾ ਮਿਲਣੀ ਏ, ਜਿੰਨਾ ਭਲਾ ਹੁੰਦਾ ਏ ਸੰਸਾਰ ਦਾ ਕਰ ਲੈ। ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਤੇਰੀ ਦ੍ਰਿਸ਼ਟੀ ਚੰਗੀ ਹੋਵੇਗੀ ਤੈਨੂੰ ਸ੍ਰਿਸ਼ਟੀ ਚੰਗੀ ਲੱਗੇਗੀ, ਭਾਵ ਤੇਰੀ ਸੋਚ ਚੰਗੀ ਹੋਵੇਗੀ ਭਲੀ ਹੋਵੇਗੀ ਤੈਨੂੰ ਸਾਰਾ ਸੰਸਾਰ ਭਲਾ ਨਜ਼ਰ ਆਏਗਾ।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਅੱਜ ਇਸ ਨਗਰੀ ਦੇ ਵਿੱਚੋਂ ਬਹੁਤ ਸਾਰੀ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਚੱਲੀ। ਉਹ ਸਮਾਂ ਮੋਟਰਾਂ ਗੱਡੀਆਂ ਨਹੀਂ ਸਨ ਹੁੰਦੀਆਂ, ਸਾਰੇ ਪੈਦਲ ਤੁਰਦੇ ਸਨ। ਇਸ ਜੱਥੇ ਦੇ ਵਿੱਚ ਇੱਕ ਬਜ਼ੁਰਗ ਬਾਬਾ ਵੀ ਤੁਰਿਆ ਜਾ ਰਿਹਾ ਹੈ, ਸਿਰ ਤੇ ਪੰਡ ਚੁੱਕੀ ਹੋਈ ਹੈ, ਜਿਸ ਵਿੱਚ ਆਪਣੇ ਕੱਪੜੇ ਤੇ ਜੋ ਸ਼ਰਧਾ ਭਾਵਨਾ ਭੇਟਾ ਹੈ ਉਹ ਬਣੀ ਹੋਈ ਹੈ। ਮਨ ਵਿੱਚ ਸ਼ਰਧਾ, ਮਨ ਵਿੱਚ ਪਿਆਰ, ਤੁਰਿਆ ਨਹੀਂ ਜਾਂਦਾ ਫਿਰ ਵੀ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੈ, ਗੁਰੂ ਦੇ ਪਿਆਰ ਵਿੱਚ ਤੁਰਿਆ ਜਾ ਰਿਹਾ ਹੈ। ਇਹ ਸੰਗਤ ਕਾਫੀ ਦੂਰ ਗਈ, ਕਾਫੀ ਪੈਂਡਾ ਕੱਟਿਆ ਤੇ ਬਾਬਾ ਸੰਗਤ ਵਿੱਚੋਂ ਵਿਛੜ ਗਿਆ ਹੈ। ਸੰਗਤ ਅੱਗੇ ਲੰਘ ਗਈ ਤੇ ਬਾਬਾ ਪਿੱਛੇ ਰਹਿ ਗਿਆ ਹੈ, ਰਸਤੇ ਦੇ ਵਿੱਚ ਖਲੋਤਾ ਹੈ। ਪੰਡ ਚੁੱਕੀ ਨਹੀਂ ਜਾਂਦੀ, ਤੁਰਿਆ ਨਹੀਂ ਜਾਂਦਾ ਤੇ ਇਹ ਮਨਾ ਹੁਣ ਕੀ ਕਰਾਂ। ਜੰਗਲ ਵਿਆਵਾਨ, ਕੌਣ ਮੇਰਾ ਸਮਾਨ ਚੁੱਕੇਗਾ, ਕਿਵੇਂ ਮੈਂ ਜਾਵਾਂ। ਉੱਚੀ ਦੇਣੀ ਆਵਾਜ਼ ਮਾਰੀ ਵੀ ਹੈ ਕੋਈ ਇਹੋ ਜਿਹਾ ਜਿਹੜਾ ਮੇਰਾ ਭਾਰ ਚੁੱਕ ਲਵੇ, ਮੈਂ ਮਜ਼ਦੂਰੀ ਦੇ ਦੇਵਾਂਗਾ। ਆ ਜਦੋਂ ਬਾਬੇ ਨੇ ਉੱਚੀ ਆਵਾਜ਼ ਮਾਰੀ ਨੇ, ਬਾਬਾ ਕੀ ਤੱਕ ਰਿਹਾ ਹੈ, ਉਹ ਸਾਹਮਣੇ ਝਾੜੀਆਂ ਵੱਲੋਂ ਇੱਕ ਨੌਜਵਾਨ ਗੋਲ ਪਗੜੀ ਲੰਬਾ ਚੋਲਾ ਇਹ ਨੌਜਵਾਨ ਆਇਆ। ਬਾਬਾ ਕਿੱਥੇ ਜਾਣਾ ਹੈ। ਬਈ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਚੱਲਿਆ ਤੇ ਸੰਗਤ ਵਿੱਚੋਂ ਵਿਛੜ ਗਿਆ, ਭਾਰ ਮੇਰੇ ਕੋਲੋਂ ਚੁੱਕਿਆ ਨਹੀਂ ਜਾਂਦਾ। ਲਿਆ ਬਾਬਾ ਤੇਰੀ ਪੰਡ, ਮੈਂ ਚੁੱਕ ਲੈਂਦਾ। ਬਾਬੇ ਦੀ ਪੰਡ ਸਿਰ ਤੇ ਚੁੱਕੀ ਤੇ ਬਾਬੇ ਦਾ ਹੱਥ ਆਪਣੇ ਮੋਢੇ ਤੇ ਰੱਖ ਲਿਆ। ਬਾਬੇ ਨੇ ਪੁੱਛਿਆ, ਕਿਉਂ ਬਈ ਤੂੰ ਕਿੰਨੀ ਮਜ਼ਦੂਰੀ ਲਵੇ। ਬਾਬਾ, ਜਿਹੜੇ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਨੇ ਉਹਨਾਂ ਕੋਲੋਂ ਮੈਂ ਮਜ਼ਦੂਰੀ ਨਹੀਂ ਦੇ ਲੈਂਦਾ। ਇਹ ਬਜ਼ੁਰਗ ਬੜਾ ਹੈਰਾਨ ਹੋਇਆ, ਤੂੰ ਕਿਹੋ ਜਿਹਾ ਮਜ਼ਦੂਰ ਹੈ, ਕੋਈ ਪੈਸਾ ਨਹੀਂ ਦੇ ਲੈਣਾ। ਨਹੀਂ ਬਾਬਾ, ਜਿਹੜੇ ਸਤਿਗੁਰਾਂ ਦੇ ਦਰਸ਼ਨ ਨੂੰ ਜਾਂਦੇ ਨੇ ਉਹਨਾਂ ਕੋਲੋਂ ਮੈਂ ਪੈਸੇ ਨਹੀਂ ਦੇ ਲੈਂਦਾ। ਤੁਰੇ ਜਾ ਰਹੇ ਨੇ, ਤੁਰੇ ਜਾ ਰਹੇ ਨੇ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਸ੍ਰੀ ਅੰਮ੍ਰਿਤਸਰ ਪੁੱਜੇ ਨੇ, ਪਰ ਕਰਮਾਂ ਦੇ ਵਿੱਚ ਆਪਣੇ ਸਿਰ ਤੋਂ ਇਹ ਕੱਪੜਿਆਂ ਦੀ ਪੰਡ ਲਾਈ। ਬਾਬਾ ਆ ਪਿਆ ਤੇ ਤੇਰਾ ਸਮਾਨ ਤੇ ਮੈਂ ਹੁਣ ਚੱਲਿਆ। ਇਹ ਬਜ਼ੁਰਗ ਬਾਬਾ ਬੜਾ ਹੈਰਾਨ ਹੋਇਆ, ਤੂੰ ਕਿਹੋ ਜਿਹਾ ਮਜ਼ਦੂਰ ਹੈ। ਸਾਰੇ ਰਸਤੇ ਗੁਰੂ ਦੀਆਂ ਗੱਲਾਂ ਸੁਣਾਉਂਦਾ ਆਇਆ ਤੇ ਪੈਸਾ ਵੀ ਕੋਈ ਨਹੀਂ ਦੇ ਲਿਆ। ਵੀ ਤੇਰੇ ਵਰਗਾ ਚੰਗਾ ਬੰਦਾ ਕਦੋਂ ਜ਼ਿੰਦਗੀ ਵਿੱਚ ਮਿਲਦਾ ਹੈ। ਆ ਇੰਜ ਨਾ ਜਾ, ਬਾਬਾ ਆਖ ਰਿਹਾ ਹੈ, ਇੰਜ ਨਾ ਜਾ, ਸਵੇਰੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਵੀਂ, ਸਵੇਰੇ ਦੀਵਾਨ ਲੱਗਣਾ ਹੈ। ਮੇਰੇ ਮਾਲਕ ਦੀਵਾਨ ਵਿੱਚ ਆਉਣਗੇ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਵੀਂ। ਇਸ ਨੌਜਵਾਨ ਨੇ ਆਖਿਆ, ਬਾਬਾ ਹੁਣ ਮੈਂ ਜਾਵਾਂ, ਜੇ ਤੂੰ ਆਖਦਾ ਹੈ ਮੈਂ ਸਵੇਰੇ ਫਿਰ ਆ ਜਾਵਾਂ। ਬਾਬੇ ਨੇ ਆਖਿਆ, ਇੰਜ ਕਰੀ ਦੀਵਾਨ ਵਿੱਚ ਆ ਜਾਵੀਂ ਤੇ ਇਕੱਠੇ ਹੀ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਚੰਗਾ ਬਾਬਾ, ਮੈਂ ਤੈਨੂੰ ਸਵੇਰੇ ਦੀਵਾਨ ਵਿੱਚ ਮਿਲਾਂਗਾ। ਤੇ ਸਤਸੰਗੀਓ, ਸਵੇਰ ਹੋਈ ਹੈ,
दीवान सजिया है। धन गुरु अर्जन दे पातशाह तख्त ते बैठे ते बहुत सारिया गुरसिख संगतां नमस्कार करन वास्ते खलोतियां ने। लंबी लाइन लगी हुई है ते बिच बाबा भी नमस्कार करन वास्ते खलोता है। बारी आई जदों इस बजुर्ग बाबे ने सतगुरां दे चरणां ते नमस्कार करके सतगुरां दे चेहरे वल तकिया ते तब के ओ परे जा डिग गया। सतगुरु बोले, बाबा की होया जे? बाबे दा शरीर कंबण लग पिया, मुख दे विचों बोलिया नहीं जा रहा। सतगुरां ने आखिया, बाबा की होया जे? हाथ जोड़ के आखन लगा, सतगुरु एक गल दसो, कोई इहो जिहा मजदूर भी अमृतसर दे विच रहिंदा है जिहदी शकल तुहाडे नाल मिलदी होवे? सतगुरु आखन लगे, मैं से कोई इहो जिहा देखिया नहीं। सतगुरु, जरूर कोई इहो जिहा रहिंदा है जिहदी शकल तुहाडे नाल मिलदी है। सच जाणो, अज सतगुरु अपने आसन तो उठ के आए ते बाबे नू उठ के वावां दे विच लिया। बाबा, मैं तेरी गल जान गया हां, तू की कहना चाहुंदा? कल

ਨੂੰ ਬਚਾ ਲੈਂਦਾ ਹੈ, ਨਹੀਂ ਦੇਖਣ ਦਿੰਦਾ। ਪਰ ਗੁਰਸਿੱਖਾ, ਤੇਰਾ ਵੀ ਤੇ ਕੋਈ ਫਰਜ਼ ਬਣਦਾ ਹੈ। ਸਤਿਗੁਰੂ ਬੜੇ ਗਿਆਨ ਦੀ ਗੱਲ ਸਮਝਾ ਰਹੇ ਹਨ। ਕਾਮ ਪੈ ਤੇ ਸਿਮਰੀ ਐਸਾ ਸਿਮਰੋ, ਕੰਮ ਪੈ ਜਾਵੇ ਨਾ ਸਾਰੇ ਪਾਸਿਓ ਆਸਾਂ ਟੁੱਟ ਜਾਣ ਤੇ ਫਿਰ ਤੈਨੂੰ ਗੁਰੂ ਦਿਸਦਾ ਹੈ। ਨਹੀਂ ਬਈ, ਜਿਵੇਂ ਕੰਮ ਪੈਣ ਤੇ ਗੁਰੂ ਨੂੰ ਸਿਮਰਦਾ ਹੈ, ਉਵੇਂ ਗੁਰੂ ਨੂੰ ਰੋਜ਼ ਸਿਮਰਿਆ ਕਰ। ਫਿਰ ਇੱਕ ਵਾਰੀ ਵੀ ਗੁਰੂ ਨੂੰ ਆਸ ਦੇਵੇਗਾ ਨਾ ਮਹਾਰਾਜ, ਔਖੀ ਘੜੀ ਤੋਂ ਬਚਾਏਗੀ ਕਿ ਸਤਿਗੁਰੂ ਤੈਨੂੰ ਪ੍ਰਤੀਵਾਹ ਨਹੀਂ ਲੱਗਣ ਦੇਣਗੇ। ਪ੍ਰਭ ਸਿਉਂ ਲਾਗ ਰਿਹਾ ਮੇਰਾ ਜੀ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਰ, ਧਨ ਹੈ ਸਾਡਾ ਮਾਲਕ, ਧਨ ਹੈ ਗੁਰੂ ਨਾਨਕ ਮਹਾਰਾਜ। ਜਿੱਥੇ ਔਖੀ ਘੜੀ ਸੇਵਕ ਦੀ ਆਵੇ, ਤੂੰ ਆਪ ਅੱਗੇ ਹੋ ਕੇ ਖਲੋ ਜਾਂਦਾ ਹੈ। ਆਪਣਿਆਂ ਨੂੰ ਤੂੰ ਗਲੇ ਨਾਲ ਲਾ ਕੇ ਰੱਖਦਾ ਹੈ, ਆਪਣਿਆਂ ਨੂੰ ਤਤੀ ਪਵਾਹ ਨਹੀਂ ਲੱਗਣ ਦਿੰਦਾ। ਹੋ ਕੇ ਦੇਖ ਗੁਰੂ ਦਾ, ਗੁਰੂ ਤੈਨੂੰ ਔਖੀਆਂ ਘੜੀਆਂ ਤੋਂ ਬਚਾ ਲਵੇਗਾ।

मेरी जिंदगी दा ये दस्तूर बन जावे। एक एक सवास तेरा नाम जप जप के सफला करा, कदे भी अमृत वेला ना खुजावा, हर रोज नितनेम करा, संगत विच बैठ के नाम नाल चोलियां परा। ऐ मेरी जिंदगी दा दस्तूर बन जावे, असूल बन जावे, जिथे तेरे दर घर दी सेवा करा उथे मैं अपने माता पिता ते बजुर्गां दी भी सेवा सवाल करा। गुरु नानक दे घर विच सेवा नू बहुत महानता दिती है, जिन्ना चिर असी सेवा करके अपना हिरदा शुद्ध नहीं कर लेंदे, हिरदा साफ नहीं कर लेंदे, उन्ना चिर नाम भी इस भांडे विच टिकदा नहीं। आओ मन विथियां जोड़िए, गुरु घर दी मर्यादा अनुसार मां बाप दी सेवा उत्तम मनी गई है। जे असी अपने मां बाप दी सेवा नहीं करदे, गुरु घर विच कीती हुई सेवा भी परवान नहीं। भाई गुरदास जी पवित्र बचना विच कह रहे हैं, मां प्यो पर हर करे दान, बेईमान अज्ञान प्राणी। मापिया की संभाल नहीं करता, बार पुन दान करता फिरदा है। ते भाई गुरदास जी कहंदे, ओ दानी नहीं ओ बेईमान। मां प्यो पर हर करे दान, बेईमान अज्ञान प्राणी। मापिया नू छड के पुन दान करदा है, दानी नहीं बेईमान है। मां बाप पुत्र नू मिलन वास्ते तरसदे ने, बहुती दूर नहीं इको ही पिंड विच रहिंदे ने। बड़े खुशकिस्मत ने ओ लोग जिन्हां कोल मां है, जिन्हां कोल बाप है। पर कई बार देखिया है ये पुत्र अपने आप नू बड़ा बदकिस्मत समझदा है। गुरु घर आ के अरदासां करदा है कि ऐ बाबा मेरे कोल हुण बुढ़े मां बाप सांभे नहीं जांदे, मेरे कोलो इन्हां दी होर सेवा नहीं हुंदी, तू इन्हां नू सांभ लै। भाई गुरदास जी ने बाणी विच दस्या है ना, वक होवे पुत्र अन लै, मां प्यो दे पुकार विसारे। बुद्धे माता पिता नू छड के बखरा हो गया है, माता पिता दे कीते उपकारा नू भुल गया है। बापू ते सारी उम्र एही सोचदा रहा, बई बुढ़े वेले मैनू सहारा देवेगा, पर ए ते मापिया नू तक के भी राजी नहीं। आओ सत्संगियो जोड़ो मन वेथियां, जिस दे असी सिख कहाना चाहते हाँ, जिस गुरु नानक महाराज की सेवा ते सिमरन करके असी खुशी लेना चाहते हाँ, कोई गुरसिखा चात मार वो अपने मापिया का किन्ना सत्कार कर दे। बड़ी बैरागमयी घटना है, जिस दिन पिता मेहता कालू ने अपने पुत्र नानक नू बहुत मारिया, सच्चा सौदा करके आए। आउंदिया नू पिता ने डांटिया भी, चंडा भी मारिया, पर गुरु नानक ने एक भी शब्द अपने पिता के खिलाफ नहीं बोलिया। चुप करके पिता कोलो मार खांदे रहे। एक इतिहासकार ने बड़ा सोहना लिखा है, जदों पिता नानक नू मार रहा सी
ਤੇ 33 ਕਰੋੜ ਦੇਵਤੇ ਆਕਾਸ਼ ਵਿੱਚ ਕਲੋਤੇ ਹੰਝੂ ਘੇਰ ਰਹੇ ਸਨ। ਕਹਿ ਰਹੇ ਸਨ, ਨਾਨਕ ਇਹ ਤੁਹਾਡਾ ਪਿਤਾ ਜ਼ਰੂਰ ਹੈ, ਪਰ ਇਹ ਤੁਹਾਡੇ ਗੁਣਾਂ ਨੂੰ ਨਹੀਂ ਜਾਣਦਾ, ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਸਤਸੰਗੀਓ, ਸਤਿਗੁਰਾਂ ਕਿਹਾ ਪਿਤਾ ਪਰਮਾਤਮਾ ਦਾ ਰੂਪ ਹੁੰਦਾ ਹੈ। ਪਿਤਾ ਦਾ ਹਰ ਇੱਕ ਥੱਪੜ ਮੈਨੂੰ ਪਾਵਨ ਪ੍ਰਸ਼ਾਦ ਵਾਂਗ ਤੱਕੋ। ਗੁਰੂ ਨਾਨਕ ਦੇਵ ਜੀ ਦੇਵਤਿਆਂ ਨੂੰ ਆਖ ਰਹੇ, ਤੁਸੀਂ ਕਿਉਂ ਦੁੱਖ ਮਨਾਉਂਦੇ? ਪਿਤਾ ਪਰਮਾਤਮਾ ਸਮਾਨ ਹੁੰਦਾ ਹੈ। ਪਿਤਾ ਦਾ ਹਰ ਇੱਕ ਥੱਪੜ ਮੈਨੂੰ ਪਾਵਨ ਪ੍ਰਸ਼ਾਦ ਲੱਗਦਾ ਹੈ। ਮੇਰਾ ਪਿਤਾ ਮੈਨੂੰ ਐਵੇਂ ਨਹੀਂ ਮਾਰਦਾ, ਜ਼ਰੂਰ ਮੇਰੇ ਕੋਲੋਂ ਕੋਈ ਭੁੱਲ ਹੋਈ ਹੋਣੀ ਹੈ। ਦੇਵਤਿਆਂ ਕਿਹਾ, ਮਹਾਰਾਜ ਤੁਸੀਂ ਸਰਬ ਸ੍ਰਿਸ਼ਟੀ ਮਾਨ ਹੋ, ਤੁਸੀਂ ਕੋਈ ਭੁੱਲ ਨਹੀਂ ਕਰ ਸਕਦੇ। ਸਤਿਗੁਰਾਂ ਆਖਿਆ, ਹੋ ਸਕਦਾ ਹੈ ਉਹਨਾਂ ਸਾਧੂਆਂ ਨੂੰ ਭੋਜਨ ਛਕਾਉਂਦਿਆਂ ਹੋਇਆਂ ਕੋਈ ਚੰਗਾ ਬਚਨ ਨਾ ਬੋਲ ਸਕਿਆ ਹੋਵੇ, ਰਾਜਮਾ ਭੋਜਨ ਨਾ ਛਕਾ ਹੋਇਆ ਹੋਵੇ। ਇਸੇ ਲਈ ਮੇਰਾ ਪਰਮਾਤਮਾ ਰੂਪ ਪਿਤਾ ਮੈਨੂੰ ਡਾਂਟ ਰਿਹਾ ਹੈ। ਦੇਵੀ ਦੇਵਤੇ ਸੁਣ ਕੇ ਹੈਰਾਨ ਹੋ ਗਏ। ਕਲ ਯੁਗ ਦੇ ਵਿੱਚ ਕੋਈ ਮਾਂ ਪਿਓ ਦਾ ਇੰਨਾ ਸਤਿਕਾਰ? ਧੰਨ ਗੁਰੂ ਨਾਨਕ ਕਹਿੰਦੇ ਹੋਏ ਦੇਵਤੇ ਤੁਰ ਗਏ ਨੇ। ਬਲਿਹਾਰ ਹੈ ਗੁਰੂ ਨਾਨਕ ਮਹਾਰਾਜ, ਮਾਪਿਆਂ ਦਾ ਇੰਨਾ ਸਤਿਕਾਰ। ਗੁਰੂ ਨਾਨਕ ਸਾਹਿਬ ਦੇ ਪਿਤਾ ਬਹੁਤ ਨਾਰਾਜ਼ ਹੋਏ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਦੇ ਚਰਨਾਂ ਤੇ ਮਸਤਕ ਝੁਕਾ ਕੇ ਖਿਮਾ ਮੰਗ ਲਈ। ਜੈਸੇ ਬਾਰਕ ਪਾਏ ਸੁਪਾਏ, ਲੱਖ ਉਪਰਾਧ ਕਮਾਵੇ, ਕਰ ਉਪਦੇਸ਼ ਚਿੜਕੇ ਬਹੁ ਪਾਂਤੇ, ਬਹੁੜ ਪਿਤਾ ਗੱਲ ਲਾਵੇ। ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਜਿਸ ਤਰ੍ਹਾਂ ਮਾਤਾ ਪਿਤਾ ਦਾ ਸਤਿਕਾਰ ਕੀਤਾ ਏ, ਉਹ ਮਿਸਾਲ ਦੇਣ ਦੇ ਕਾਬਲ ਹੈ। ਬਾਬਾ ਨੰਦ ਸਿੰਘ ਜੀ ਉਪਦੇਸ਼ ਕਰਦੇ ਸਨ, ਜਿਸਨੇ ਆਪਣਾ ਸਿਰ ਮਾਂ ਬਾਪ ਦੇ ਚਰਨਾਂ ਤੇ ਨਹੀਂ ਰੱਖਿਆ, ਮਾਂ ਬਾਪ ਨੂੰ ਕਦੀ ਮੱਥਾ ਨਹੀਂ ਟੇਕਿਆ, ਗੁਰੂ ਨੂੰ ਕਿਵੇਂ ਮੱਥਾ ਟੇਕੀਦਾ ਹੈ, ਉਹਨੂੰ ਆ ਹੀ ਨਹੀਂ ਸਕਦਾ। ਬਾਬਾ ਜੀ ਬੜੀ ਸੋਹਣੀ ਬਾਣੀ ਦੇ ਵਿੱਚੋਂ ਇੱਕ ਉਦਾਹਰਣ ਦਿੰਦੇ ਸਨ, ਹੋਵੇ ਸਰਵਣ ਵਿਰਲਾ ਕੋਈ, ਹੋਵੇ ਸਰਵਣ ਵਿਰਲਾ ਕੋਈ। ਆਓ ਸਤਸੰਗੀਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰੀਏ। ਉਹ ਮਾਪਿਆਂ ਦਾ ਸਤਿਕਾਰ ਕਿਵੇਂ ਕਰਦੇ? ਕਿੰਨੀਆਂ ਹੀ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਉਂਦੀਆਂ ਨੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਰੋਜ਼ ਆਪਣੇ ਮਾਤਾ ਪਿਤਾ ਦੇ ਚਰਨਾਂ ਤੇ ਸੀਸ ਝੁਕਾਉਂਦੇ ਨੇ। ਇੱਕ ਦਿਨ ਮਾਤਾ ਗੁਜਰੀ ਨੇ ਆਖਿਆ, ਲਾਲ ਜੀ ਤੁਸੀਂ ਮੇਰੇ ਚਰਨਾਂ ਤੇ ਨਮਸਕਾਰ ਨਾ ਕਰਿਆ ਕਰੋ, ਤੁਹਾਡੇ ਚਿਹਰੇ ਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ। ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਨੂੰ ਆਖ ਰਹੇ ਨੇ, ਤੁਹਾਡੇ ਚਿਹਰੇ ਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ ਹੈ। ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਰੀ ਫਿਰ ਆਪਣਾ ਸਿਰ ਮਾਤਾ ਜੀ ਦੇ ਚਰਨਾਂ ਤੇ ਰੱਖ ਕੇ ਫਿਰ ਮੱਥਾ ਟੇਕ ਦਿੱਤਾ। ਕਹਿਣ ਲੱਗੇ, ਮਾਂ ਜੇ ਮੇਰੇ ਚਿਹਰੇ ਤੋਂ ਤੈਨੂੰ ਨਿਰੰਕਾਰ ਦੀ ਝਲਕ ਪੈਂਦੀ ਏ, ਇਹ ਤੇਰੀਆਂ ਹੀ ਅਸੀਸਾਂ, ਤੇਰਾ ਹੀ ਬਲ ਹੈ, ਤੇਰੀਆਂ ਹੀ ਲੋਰੀਆਂ ਨੇ, ਤੇਰੀਆਂ ਹੀ ਅਸੀਸਾਂ ਸਭ ਕੁਝ ਹੈ। ਮਾਤਾ ਗੁਜਰੀ ਨੇ ਹੱਥ ਜੋੜ ਕੇ ਉਸ ਨਿਰੰਕਾਰ ਦਾ ਧੰਨਵਾਦ ਕੀਤਾ, ਇਹ ਨਿਰੰਕਾਰ ਇਹੋ ਜਿਹੇ ਲਾਲ ਤੂੰ ਸਭਨਾਂ ਨੂੰ ਦੇਵੀ। ਗੁਰੂ ਗੋਬਿੰਦ ਸਿੰਘ ਮਹਾਰਾਜ
माता पिता का किन्ना सत्कार करते हैं, ये भी बेमिसाल कहानी है। एक दिन महाराज संगता विच बैठे कुछ बेचारा कर रहे थे। बोलते बोलते चुप कर गए। कहन लगे प्यास लगी है, भई एक सिंह उठो पानी पिलाओ। ते संगत दे विचों एक नौजवान उठिया है। इंज लगदा है जिवें इह किसे उच्चे घराने दा है। सब तो पहला इसने हाथ साफ कीते, फिर कटोरा साफ कीता, बड़ी सुचम नाल पानी कटोरे विच पा के बड़ी अदब नाल सतगुरां अगे पेश कीता। महाराज जल छको सतगुरां पुछ कीती, कदी अगे भी किसे नूं तू पानी पिलाया है? नहीं महाराज, साढ़े घर बहुत नौकर चाकर, फिर ते तू मां नूं भी कदे पानी नहीं पिलाया होना। नहीं महाराज, मैं ते कदे बापू नूं भी पानी नहीं पिलाया, नौकर चाकर बहुत ने। मां बाप नूं पानी पिलाना ते एक पासे, मैं ते कदी आप भी पानी चुक के नहीं पीता, नौकरां नूं याद छड्डीदा है। सतगुरु गुरु गोविंद सिंह महाराज की कह रहे हैं, जे तू कदी मां बाप नू पानी नहीं पिलाया, अज मैं प्यासा ते रह जावांगा, तेरे हथों पानी लेके मैं भी नहीं पीवांगा। प्यास लगी है, महाराज जी ने कटोरा हाथ विचों पकड़ के एक पासे रख दिता है। कोई पलिया मां बाप रब दा रूप होंदे, जे तू कदी मां बाप नू पानी नहीं पिलाया, कोई गल नहीं, मैं प्यासा ते रह जावांगा, तेरे हथों पानी लेके मैं भी नहीं पीवांगा। इन्हें हाथ जोड़ के भुलां बख्शाईयां। सतगुरु मैं मापियां दी सेवा करिया करांगा, पता नहीं सी, अनजाने विच भुल हो गई, अज तो बाद तुहाडे नाल बचन करदा हां, मैं अपने माता पिता दी सेवा करिया करांगा। सतगुरां ने असीस दित्ती, गुरसिखा सेवा करेगा ते गुरु नानक महाराज तेरी झोली खुशियां दे नाल भर देंगे। सत्संगियो, जे परमात्मा दे प्यार दी कहानी दो शब्दां विच आखनी होवे ना, ते मां बाप आखदे उस निरंकार दे प्यार दी कहानी पूरी हो जांदी। मां बाप आखदे जे इक्को शब्द विच उस रब दे प्यार दी कहानी कहनी होवे, ते इक्को ही शब्द कहना है, ते मां आखदे, ते उस रब दे प्यार दी व्याख्या पूरी हो जाती। अपड़ो बाणी सतगुरां ने जगह जगह एक नहीं अनेकां शब्द उचारे ने, उस निरंकार दे प्यार दी कहानी माता पिता दियां उदाहरणां दे के दसी। किन्ने ही शब्दां विच तू मेरा पिता, तू है मेरा माता, जां होर किन्ने शब्द पढ़ लो, हर जी माता, हर जी पिता। सत्संगियो, उस रब दा सवा मिलदा है माता पिता नाल, पर किड़ा भी नकमा होवे, मापे फिर गले नाल ला लेंदे ने। कहंदे ने ना, पुत्र कुपुत्र हो जांदे ने, मापे कदी कुमापे नहीं होंदे।
ਹਿੰਦੁਸਤਾਨ ਦੀ ਧਰਤੀ ਉੱਪਰ ਅਨੇਕਾਂ ਹੀ ਭਗਤ ਹੋਏ ਨੇ, ਪਰ ਇੱਕ ਭਗਤ ਇਹੋ ਜਿਹਾ ਹੋਇਆ ਹੈ ਜਿਹਨੇ ਭਗਤੀ ਨਹੀਂ ਕੀਤੀ, ਲੋਕ ਉਹਨੂੰ ਫਿਰ ਵੀ ਭਗਤ ਕਹਿੰਦੇ। ਦੇਖੋ ਸਤਸੰਗਿਓ, ਭਗਤੀ ਨਹੀਂ ਕੀਤੀ, ਲੋਕ ਉਹਨੂੰ ਫਿਰ ਵੀ ਭਗਤ ਕਹਿੰਦੇ ਨੇ। ਵੀ ਕਿਉਂ ਫਿਰ ਭਗਤ ਕਹਿੰਦੇ ਨੇ? ਕਿਉਂਕਿ ਉਹਨੇ ਸਾਰੀ ਜ਼ਿੰਦਗੀ ਆਪਣੇ ਮਾਪਿਆਂ ਦੀ ਸੇਵਾ ਰੱਜ ਕੇ ਕੀਤੀ। ਬਈ ਉਹ ਕੌਣ ਹੈ? ਭਾਈ ਗੁਰਦਾਸ ਜੀ ਬਾਣੀ ਵਿੱਚ, ਹੋਵੇ ਸਰਬਣ ਵਿਰਲਾ ਕੋਈ, ਤਾਂ ਹੀ ਆਖਦੇ ਨੇ ਮਾਪੇ ਹੈ ਰੱਬਾ ਸਰਬਣ ਪੁੱਤਰ ਦੇ, ਉਦਾਹਰਣਾਂ ਦਿੰਦੇ। ਮਾਂ ਬਾਪ ਅੰਧੇ ਨੇ, ਬਜ਼ੁਰਗ ਨੇ, ਸਤਸੰਗਿਓ ਕੰਧਿਆਂ ਤੇ ਚੁੱਕੀ ਫਿਰਦਾ ਹੈ, ਕੋਈ ਗੱਲ ਨਹੀਂ। ਮੇਰੇ ਮਾਪਿਆਂ ਦੀਆਂ ਅੱਖਾਂ ਨਹੀਂ, ਮੇਰੀ ਮਾਂ ਮੇਰੀਆਂ ਅੱਖਾਂ ਨਾਲ ਦੇਖ ਲਵੇ, ਮੇਰਾ ਬਾਪੂ ਮੇਰੀਆਂ ਅੱਖਾਂ ਨਾਲ ਤੱਕ ਲਵੇ, ਕੋਈ ਨਹੀਂ। ਬਾਪੂ ਮਾਂ ਤੇਰਾ ਜੀ ਕਰਦਾ ਹੈ ਨਾ ਯਾਤਰਾ ਤੇ ਜਾਣ ਨੂੰ, ਕੋਈ ਧਾਰਮਿਕ ਅਸਥਾਨ ਚੱਕਣ ਵਾਸਤੇ, ਤੇ ਮੈਂ ਤੈਨੂੰ ਕੰਧਿਆਂ ਤੇ ਚੁੱਕ ਕੇ ਲੈ ਜਾਵਾਂ। ਅੰਧੇ ਮਾਤਾ ਪਿਤਾ ਨੂੰ ਕੰਧਿਆਂ ਤੇ ਚੁੱਕੀ ਫਿਰਦਾ ਹੈ। ਤਾਂ ਹੀ ਉਹ ਲੋਕੀ ਚੰਗੇ ਪੁੱਤਰਾਂ ਦੀਆਂ ਉਦਾਹਰਣਾਂ ਦਿੰਦੇ ਨੇ। ਅਰਦਾਸ ਹੈ ਇਹ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰੋ, ਸਾਡੀ ਜ਼ਿੰਦਗੀ ਦਾ ਵੀ ਇਹ ਦਸਤੂਰ ਬਣ ਜਾਵੇ, ਇਹ ਮਰਜ਼ਾਦਾ ਬਣ ਜਾਵੇ। ਅਸੀਂ ਵੀ ਆਪਣੇ ਮਾਪਿਆਂ ਦੀ ਸੇਵਾ ਕਰੀਏ, ਅਸੀਂ ਵੀ ਆਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰੀਏ। ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਮਾਪਿਆਂ ਦੀ ਸੰਭਾਲ, ਬਜ਼ੁਰਗਾਂ ਦੀ ਸੇਵਾ ਨਹੀਂ ਕਰਾਂਗੇ, ਗੁਰੂ ਨਾਨਕ ਦੇ ਦਰਬਾਰ ਵਿੱਚ ਵੀ ਸਾਡੀ ਸੇਵਾ ਪ੍ਰਵਾਨ ਕੋਈ ਨਹੀਂ ਹੋਣੀ, ਪ੍ਰਵਾਨ ਹੋਣੀ ਨਹੀਂ। ਜਦੋਂ ਅਸੀਂ ਸੇਵਾ ਸੰਭਾਲ ਕਰਾਂਗੇ, ਇਹ ਦਸਤੂਰ ਬਣ ਜਾਏਗਾ, ਫਿਰ ਗੁਰੂ ਨਾਨਕ ਮਹਾਰਾਜ ਵੀ ਸਾਡੇ ਤੇ ਖੁਸ਼ ਹੋਣਗੇ, ਲੋਕ ਵੀ ਸਾਡੀ ਸੋਭਾ ਕਰਨਗੇ, ਤੇ ਸਾਡਾ ਕੀਤਾ ਹੋਇਆ ਸਿਮਰਨ ਫਿਰ ਥਾਂ ਪੈ ਜਾਵੇਗਾ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ, ਆਓ ਮਨ ਵੇਥੀਆਂ ਜੋੜੀਏ।

ਸਾਡੇ ਗੁਨਾਹਾਂ ਵੱਲ ਚਾਤ ਨਾ ਮਾਰੀ, ਸਾਡੇ ਗੁਨਾਹਾਂ ਦੀ ਗਿਣਤੀ ਨਾ ਕਰੀ। ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ। ਜੇ ਗੁਨਾਹਾਂ ਦੀ ਗਿਣਤੀ ਕਰੇਗਾ ਤੇ ਅਸੀਂ ਕਦੇ ਵੀ ਨਹੀਂ ਬਖਸ਼ੇ ਜਾ ਸਕਦੇ। ਸਤਿਗੁਰੂ ਸਾਨੂੰ ਇੱਕ ਤਰਲਾ ਕਰਨ ਦੀ ਜਾਚ ਸਿਖਾ ਰਹੇ ਨੇ। ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਤੂੰ ਬੜਾ ਦਿਆਲੂ, ਤੂੰ ਬੜਾ ਕਿਰਪਾਲੂ, ਤੂੰ ਬਹੁਤ ਬਖਸ਼ੰਦ ਹੈ। ਸਤਿਗੁਰੂ ਬਖਸ਼ਿਸ਼ ਕਰ, ਸਾਨੂੰ ਗੁਨਾਹਾਂ ਦੇ ਪਰਿਆਂ ਨੂੰ ਤਾਰ ਦੇਵੋ, ਸਾਨੂੰ ਔਗਣਾਂ ਦੇ ਪਰਿਆਂ ਨੂੰ ਤਾਰ ਦੇਵੋ। ਤੇਰੇ ਲਈ ਕਿਹੜੀ ਵੱਡੀ ਗੱਲ ਹੈ, ਹੈ ਮਾਲਕ ਬਖਸ਼ ਲਵੋ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭਾਈ ਦਵਿੰਦਰ ਸਿੰਘ ਜੀ ਸੋਢੀ ਕੀਰਤਨ ਦੁਆਰਾ ਆਪ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ। ਆਓ ਅਰਦਾਸ ਜਯੰਤੀ ਦਾ ਸ਼ਬਦ

ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਸੁੱਖ ਦਾ ਮਾਰਗ ਦੱਸਿਆ। ਜਦੋਂ ਅਸੀਂ ਆਪਣੇ ਮਨ ਦੇ ਮਗਰ

ਕਰਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ, ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਦ ਕਰੇ। ਸਿਮਰਨ ਔਰ ਸੇਵਾ ਨੂੰ ਛੱਡ ਕੇ ਅਸੀਂ ਬੜੀਆਂ ਸਿਆਣਪਾਂ ਚਤਰਾਈਆਂ ਕਰਦੇ ਹਾਂ। ਕਈ ਵੇਰਾਂ ਗੁਰੂ ਦੇ ਹਜ਼ੂਰੀ ਵਿੱਚ ਵੀ ਅਸੀਂ ਆਪਣੇ ਆਪ ਨੂੰ ਵਡਿਆਰੇ ਹੁੰਦੇ, ਪਰ ਉਹ ਗੁਣ ਸਾਡੇ ਅੰਦਰ ਨਹੀਂ ਹੁੰਦੇ। ਮਹਾਰਾਜ ਕਹਿੰਦੇ ਨੇ ਇਹ ਜਿਤਨੀਆਂ ਸਿਆਣਪਾਂ ਤੂੰ ਕਰ ਰਿਹਾ ਨਾ, ਆਪਣੇ ਗਲਾਂ ਵਿੱਚ ਆਪ ਦੁੱਖਾਂ ਦੀਆਂ ਫਾਈਆਂ ਪਾਈ ਜਾਣਾ। ਇਸ ਲਈ ਮਾਰਗ ਜੋ ਗੁਰੂ ਨੇ ਦੱਸਿਆ ਜੇ ਉਹਦੇ ਉੱਪਰ ਚੱਲੇਗਾ ਤਾਂ ਕਰ ਹਰ ਕਰਮ ਸਰਵਨ ਹਰ ਕਥਾ ਹਰ ਤਰਕੇ ਨਾਨਕ ਉਜਲ ਮਥਾ। ਤੇਰਾ ਮੱਥਾ ਤੇਰਾ ਮੁੱਖ ਇੱਥੇ ਵੀ ਉਜਲਾ ਹੋਵੇਗਾ, ਦਰਗਾਹ ਵਿੱਚ ਵੀ ਉਜਲਾ ਹੋਵੇਗਾ ਜੇ ਹੁਕਮ ਮੰਨੇਗਾ। ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਛੋਟਾ ਖਾਏ, ਤੇ ਜਿਨ੍ਹਾਂ ਨੇ ਹੁਕਮ ਮੰਨਿਆ ਮਹਾਰਾਜ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਸ਼ੁਭ ਉਪਦੇਸ਼ ਦੇ ਰਹੇ ਹਨ, ਪ੍ਰੰਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮਨਾਂ ਦੀ ਇਕਾਗਰਤਾ ਬਣ ਜਾਏ, ਤੁਹਾਡੀ ਅਸੀਸ ਮਿਲ ਜਾਏ, ਕੀਰਤਨ ਵਿੱਚ ਰਸ ਆ ਜਾਏ। ਅਸੀਸ ਵਜੋਂ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਹੋ, ਇਹ ਰਾਤ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਗੁਜ਼ਾਰ ਰਹੇ ਹੋ। ਜਿਹੜੇ ਗੁਰਸਿੱਖ ਕੀਰਤਨ ਵਿੱਚ ਰਾਤਾਂ ਜਾਗਦੇ ਨੇ, ਉਹਨਾਂ ਦੀਆਂ ਦੁੱਖਾਂ ਦੀਆਂ ਰਾਤਾਂ ਕੱਟ ਜਾਂਦੀਆਂ। ਸੁੱਖ ਬਣਾ ਰਹੇ ਹੋ, ਆਓ ਕਿ ਸਤਸੰਗੀ ਹੋ, ਸਮਾਧੀਆਂ ਲਾਓ ਤੇ ਪਿਆਰ ਵਿੱਚ ਭਿੱਜ ਕੇ ਆਪਾਂ ਸਾਰੇ ਮਿਲ ਕੇ ਕਰੀਏ ਕੀਰਤਨ। ਸਭ ਤੋਂ ਪਹਿਲਾਂ ਸਿਮਰਨ, ਉਪਰੰਤ ਜਿਵੇਂ ਸਤਿਗੁਰੂ ਬਖਸ਼ਿਸ਼।

ਦਾਸਰੇ ਕੋਸ਼ਿਸ਼ ਕਰਨਗੇ, ਆਪ ਸੰਗਤਾਂ ਦੀ ਖੁਸ਼ੀ ਲੈਣ ਦੀ ਉਹ ਸ਼ਬਦ ਵੀ ਸੁਣਾਉਣਗੇ। ਪਰ ਆਓ ਪਹਿਲਾਂ ਦਾਸਰੇ ਆਪਣੇ ਵੱਲੋਂ ਵੀ ਦਾਸ ਕੁਲਪਾਂ ਨੂੰ ਸੁਣਾਉਣਾ ਚਾਹੁੰਦੇ ਨੇ, ਫਿਰ ਤੁਹਾਡੀ ਖੁਸ਼ੀ ਵੀ ਦੱਸ ਲੈਣਗੇ। ਦਾਸਰੇ ਆਪ ਵੀ ਇਹਨੂੰ ਭਾਈ ਗੁਰਦਾਸ ਜੀ ਦੀ ਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਕੁਝ ਸ਼ਬਦ ਐਸੇ ਹੁੰਦੇ ਨੇ ਜਿਹੜੇ ਆਪਾਂ ਬਹੁਤ ਘੱਟ ਪੜ੍ਹਦੇ ਤੇ ਸੁਣਦੇ ਹਾਂ। ਮਨ ਜੋੜੋਗੇ ਤੁਹਾਨੂੰ ਕੁਝ ਬਾਣੀ ਵਿੱਚੋਂ ਸੁਨੇਹਾ ਮਿਲੇ। ਆਓ ਫਿਰ ਬਖਸ਼ੋ ਮਨਾਂ ਦੀ ਇਕਾਗਰਤਾ, ਸੁਣੋ ਭਾਈ ਗੁਰਦਾਸ ਜੀ।

ਕੋਈ ਨਾ ਕੋਈ ਨਵਾਂ ਰਿਸ਼ਤਾ ਜੁੜਦਾ ਰਹਿੰਦਾ ਹੈ। ਪਰ ਇਹਨਾਂ ਸਾਰੇ ਦੁਨਿਆਵੀ ਰਿਸ਼ਤਿਆਂ ਵਿੱਚੋਂ ਗੁਰਬਾਣੀ ਅੰਦਰ ਇੱਕ ਵਿਸ਼ੇਸ਼ ਰਿਸ਼ਤੇ ਦਾ ਜ਼ਿਕਰ ਕੀਤਾ ਹੈ, ਉਹ ਰਿਸ਼ਤਾ ਹੈ ਪਿਓ ਦਾ ਤੇ ਮਾਂ ਦਾ। ਭਾਈ ਗੁਰਦਾਸ ਜੀ ਇਸ ਰਿਸ਼ਤੇ ਦੀ ਗੱਲ ਕਿਵੇਂ ਕਰ ਰਹੇ ਨੇ, ਸੁਣਿਓ ਜੀ ਪਿਆਰ ਨਾਲ।

ਮਾਸੀਆਂ, ਬੇਸ਼ੱਕ ਤੇਰੀ ਅੰਮਾ ਦੀਆਂ ਸਕੀਆਂ ਭੈਣਾਂ ਤੇ ਸਕੇ ਭਰਾ ਨੇ ਜਿਹੜੇ ਦੁਖੜੇ ਤੇਰੀ ਮਾਂ ਤੇਰੇ ਲਈ ਚੱਲ ਲੈਂਦੀ ਏ, ਉਹ ਮਾਮੇ ਮਾਸੀਆਂ ਨਹੀਂ ਚੱਲ ਸਕਦੇ। ਅਗਲੀ ਪੰਕਤੀ ਸੁਣਿਓ ਜੀ ਕੈਸੀ ਹੈ।

ਜਗਾ ਦੇਵੇ। ਲੱਖਾਂ ਜਗਦੇ ਹੋਏ ਦੀਵੇ ਸੂਰਜ ਦੀ ਰੋਸ਼ਨੀ ਦਾ ਮੁਕਾਬਲਾ ਨਹੀਂ ਕਰ ਸਕਦੇ। ਫਿਰ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਣ, ਸਾਰਾ ਕੁਟੁੰਬ ਇਕੱਠਾ ਹੋ ਜਾਏ, ਸਾਰਾ ਸੰਸਾਰ ਵੀ ਕਿਉਂ ਨਾ ਇਕੱਠਾ ਹੋ ਜਾਏ, ਜਿਹੜਾ ਪਿਆਰ ਤੇਰਾ ਪਿਓ ਤੇਰੀ ਮਾਂ ਤੇਰੇ ਨਾਲ ਕਰਦੀ ਹੈ, ਤੈਨੂੰ ਸਾਰੇ ਸੰਸਾਰ ਦੇ ਇਕੱਠ ਵਿੱਚੋਂ ਨਹੀਂ ਮਿਲ ਸਕਦਾ।

ਰਾਣੀ ਆਪਣੀ ਨੁਕਰਾਣੀ ਨੂੰ ਬੁਲਾਉਂਦੀ, ਕਹਿੰਦੀ ਕਿ ਆ ਸਾਹਮਣੇ ਬਹੁਤ ਸਾਰੇ ਬੱਚੇ ਖੇਡਦੇ ਨੇ ਤੇ ਵਿੱਚ ਮੇਰਾ ਪੁੱਤਰ ਵੀ ਖੇਡ ਰਿਹਾ। ਉਹਨੇ ਸਵੇਰ ਦਾ ਕੁਝ ਨਹੀਂ ਖਾਧਾ ਤੇ ਜਾਂ ਉਹਨੂੰ ਕੁਝ ਪਵਾ ਗਿਆ। ਹੁਣ ਨੁਕਰਾਣੀ ਕਹਿਣ ਲੱਗੀ, ਬੱਚੇ ਤੇ ਬਹੁਤ ਖੇਡਦੇ ਨੇ, ਮੈਂ ਤੁਹਾਡੇ ਪੁੱਤਰ ਨੂੰ ਕਿਵੇਂ ਪਹਿਚਾਣਾ ਕਿ ਕਿਹਦਾ ਹੈ। ਰਾਣੀ ਕਹਿੰਦੀ ਹੈ, ਜਿਹੜਾ ਸਭ ਤੋਂ ਸੋਹਣਾ ਹੈ ਨਾ, ਉਹ ਮੇਰਾ ਪੁੱਤਰ ਹੈ। ਹਾਂ ਸਤਸੰਗੀ, ਰਾਜਿਆਂ ਦੇ ਬੱਚਿਆਂ ਦੀ ਪੁਸ਼ਾਕ ਵੀ ਵੱਖਰੀ ਤੇ ਪਹਿਚਾਣ ਵੀ ਵੱਖਰੀ, ਪਰ ਨੁਕਰਾਣੀ ਦੇ ਨੂੰ ਜਾ ਕੇ ਭੋਜਨ ਖਵਾਉਂਦੀ ਹੈ, ਉਹ ਐਡਾ ਸੋਹਣਾ ਨਹੀਂ। ਰਾਣੀ ਨੇ ਦੇਖ ਲਿਆ, ਆ ਕੇ ਡਾਂਟਦੀ ਕਹਿੰਦੀ ਇਹ ਸਭ ਤੋਂ ਸੋਹਣਾ ਹੈ, ਇਹ ਤੇ ਬਦਸੂਰਤ ਕਿਸੇ ਗਰੀਬ ਤੇ ਕੰਗਾਲ ਦਾ ਪੁੱਤਰ ਲੱਗਦਾ ਹੈ। ਮੈਂ ਤੈਨੂੰ ਆਖਿਆ ਸੀ ਜਿਹੜਾ ਸਭ ਤੋਂ ਸੋਹਣਾ ਹੈ, ਪਰ ਨੁਕਰਾਣੀ ਕਹਿੰਦੀ ਹੈ ਮੈਨੂੰ ਸਾਰਿਆਂ ਵਿੱਚੋਂ ਸੋਹਣਾ ਇਹ ਲੱਗਦਾ ਹੈ। ਕਿਉਂ? ਕਹਿਣ ਲੱਗੀ ਇਹ ਮੇਰੇ ਜਿਗਰ ਦਾ ਟੁਕੜਾ ਹੈ, ਮੇਰਾ ਪੁੱਤਰ ਹੈ। ਪੁੱਤਰ ਕਿੰਨਾ ਵੀ ਨਿਕੰਮਾ ਤੇ ਕੰਗਾਲ ਕਿਉਂ ਨਾ ਹੋਵੇ, ਮਾਂ ਕਹਿੰਦੀ ਹੈ ਮੇਰਾ ਰਾਜਾ ਬੇਟਾ ਹੈ, ਕੈਸਾ ਰਿਸ਼ਤਾ ਹੈ। ਭਾਈ ਗੁਰਦਾਸ ਜੀ ਨੇ ਕੈਸਾ ਬੇਟਾ ਸਾਡੀ ਝੋਲੀ ਪਾਇਆ ਹੈ। ਮਾਪੇ ਕਿੰਨੇ ਵੀ ਗਰੀਬ ਹੋਣ, ਪਿਓ ਸੜਕ ਤੇ ਰੋੜੀ ਘੁੱਟ ਕੇ ਤੇ ਮਾਂ ਲੋਕਾਂ ਦੇ ਜੂਠੇ ਭਾਂਡੇ ਮਾਂਝ ਕੇ ਸੋਚਦੀ ਹੈ ਪੁੱਤਰ ਮੇਰਾ ਅਫਸਰ ਬਣ ਜਾਵੇ, ਇਹ ਕਿਤੇ ਉੱਚੇ ਅਹੁਦੇ ਤੇ ਪਹੁੰਚ ਜਾਏ। ਤੇ ਫਿਰ ਭਾਈ ਗੁਰਦਾਸ ਜੀ ਨੇ ਚੁੱਕੀ ਕਲਮ, ਲਿਖ ਦਿੱਤਾ, ਐ ਗੁਰੂ ਨਾਨਕ ਦੇ ਘਰ ਚੁੱਕਣ ਵਾਲਿਆ, ਇਹਨਾਂ ਪੰਕਤੀਆਂ ਨੂੰ ਖਿਆਲ ਨਾਲ ਸੁਣੀ, ਜੇ ਤੂੰ ਇਸ ਰਿਸ਼ਤੇ ਦੀ ਕਦਰ ਨਹੀਂ ਨਾ ਕਰੇਗਾ, ਫਿਰ ਗੁਰੂ ਨਾਨਕ ਦੇ ਘਰ ਵਿੱਚ ਤੇਰੀ ਕੀਤੀ ਹੋਈ ਸੇਵਾ ਤੇ ਸਿਮਰਨ ਥਾਂ ਕੋਈ ਨਹੀਂ ਬਣੀ। ਸੁਣਿਓ ਜੀ ਇੱਕ ਇੱਕ ਪੰਗਤੀ ਖਿਆਲ।

ਬਹੁਤ ਪੁੰਨ ਦਾਨ ਕਰਦਾ ਹੈ। ਗੁਰਦੁਆਰੇ ਮੰਦਿਰ ਵਿੱਚ ਬੜੀ ਸੇਵਾ ਕਰਦਾ ਹੈ, ਚੌਂਕ ਵਿੱਚ ਛਬੀਲ ਵੀ ਲਾ ਲੈਂਦਾ ਹੈ, ਪਰ ਆਪਣੇ ਮਾਂ ਬਾਪ ਨੂੰ ਕਦੀ ਪਾਣੀ ਦਾ ਘੁੱਟ ਨਹੀਂ ਦਿੰਦਾ। ਲੋਕ ਤੈਨੂੰ ਕਹਿੰਦੇ ਹੋਣਗੇ ਤੂੰ ਦਾਨੀ, ਗੁਰੂ ਦੀਆਂ ਨਜ਼ਰਾਂ ਵਿੱਚ ਤੂੰ ਬੇਈਮਾਨ। ਲੋਕ ਤੈਨੂੰ ਪੈਸੇ ਕਹਿਣ ਤੂੰ ਬੜਾ ਦਾਨੀ ਹੈ, ਜਦੋਂ ਇੱਥੋਂ ਆ ਕੇ ਚੁੱਕਦਾ ਹੈ ਨਾ

ਸੀ ਜਦੋਂ ਬਾਪੂ ਅੱਗੇ ਬੋਲ ਕਬੋਲ ਬੋਲਦਾ ਸੀ। ਰੱਬ ਤੇਰੇ ਨਾਲ ਉਦੋਂ ਹੀ ਰੁੱਸ ਗਿਆ ਸੀ ਜਦੋਂ ਤੂੰ ਮਾਂ ਦਾ ਦਿਲ ਦੁਖਾਉਂਦਾ ਸੀ। ਹੁਣ ਇਸ ਪੌੜੀ ਦੀਆਂ ਪੰਕਤੀਆਂ ਤੇ ਬਹੁਤ ਸਾਰੀਆਂ ਨੇ, ਦਾਸ ਆਪ ਜੀ ਨੂੰ ਸੰਖੇਪ ਵਿੱਚ ਸੁਣਾ ਦਿੰਦੇ। ਜੇ ਤੂੰ ਇਸ ਰਿਸ਼ਤੇ ਦੀ ਕਦਰ ਨਹੀਂ ਨਾ ਕਰਦਾ, ਆ ਤੇਰਾ ਇੱਕ ਦੋ ਦਿਨ ਦਾ ਨਿਤਨੇਮ ਨਹੀਂ, ਆ ਇੱਕ ਦੋ ਦਿਨ ਦੀ ਸੰਗਤ ਨਹੀਂ, ਲੱਖਾਂ ਵਰਿਆਂ ਦੀ ਬੰਦਗੀ ਤੇ ਅੱਠ ਸੱਠ ਤੀਰਤ ਨਾਤੇ ਵੀ ਤੇਰੇ ਕਿਸੇ

ਜਗਦੇ ਦੀਵੇ ਸੂਰਜ ਦਾ ਮੁਕਾਬਲਾ ਨਹੀਂ ਨਾ ਕਰ ਸਕਦੇ। ਉਹਨਾਂ ਕੋਲੋਂ ਪੁੱਛ ਜਿਨ੍ਹਾਂ ਕੋਲ ਮਾਂ ਨਹੀਂ ਹੈ, ਜਿਨ੍ਹਾਂ ਕੋਲ ਪਿਓ ਨਹੀਂ ਹੈ। ਸਾਰੇ ਰਿਸ਼ਤੇ ਬਹੁਤ ਪਿਆਰ ਕਰਦੇ ਨੇ ਪਰ ਕੋਈ

ਇਹਨਾਂ ਇਸ ਬਾਣੀ ਵਿੱਚ ਬੜੀ ਸ਼ਕਤੀ ਹੈ। ਅੱਜ ਪਤਾ ਨਹੀਂ ਕਿੰਨਿਆਂ ਦੇ ਘਰੋਂ ਇਹ ਕੁਰੈਤ ਚਲੇ ਜਾਣੀ ਹੈ ਜਿਨ੍ਹਾਂ ਨੇ ਸੁਣ ਲੈਣਾ ਹੈ। ਇਹ ਬਾਣੀ ਦੀ ਸ਼ਕਤੀ ਹੈ। ਤੁਸੀਂ ਸਾਰੇ ਕੀਰਤਨ ਨਾਲ ਪਿਆਰ ਕਰ ਲਓ। ਅਕਸਰ ਤੁਸੀਂ ਆਪਣੇ ਮਨਾਂ ਦੀਆਂ ਗੱਲਾਂ ਕੀਰਤਨੀਆਂ ਨਾਲ ਕਰਦੇ ਹੋ। ਦੱਸਦਿਆਂ ਨੇ ਇੱਕ ਬੜੀ ਪਿਆਰੀ ਦੀ ਬਾਤ ਆਪ ਸੰਗਤ ਦੀ ਚੋਲੀ ਪਾਈ। ਅੱਜ ਅਸੀਂ ਕੀ ਦੇਖਦੇ ਹਾਂ, ਜੇ ਮਾਂ ਪਿਓ ਦੇ ਚਿਹਰੇ ਦੀ ਦਿੱਖ ਨਹੀਂ ਨਾ ਚੰਗੀ, ਮਾਂ ਪਿਓ ਦੀ ਪਰਸਨੈਲਿਟੀ ਨਹੀਂ। ਬੱਚੇ ਕਈ ਵਾਰ ਆਪਣੇ ਮਿੱਤਰਾਂ ਨੂੰ ਇਹ ਵੀ ਨਹੀਂ ਦੱਸਦੇ ਵੀ ਕਿ ਮੇਰੀ ਮਾਂ ਹੈ, ਇਹ ਮੇਰਾ ਪਿਓ ਹੈ, ਜੇ ਮਾਂ ਪਿਓ ਦੀ ਪਰਸਨੈਲਿਟੀ ਨਹੀਂ। ਹੁਣ ਜਦੋਂ ਕਦੇ ਇਹੋ ਜਿਹਾ ਪ੍ਰਸੰਗ ਦੱਸਦੇ ਚਲਾਉਂਦੇ ਨੇ ਨਾ, ਤੇ ਕੀਰਤਨ ਤੋਂ ਬਾਅਦ ਬਹੁਤ ਸਾਰੇ ਮਾਤਾ ਪਿਤਾ ਆਪਣੀਆਂ ਆਪਣੀਆਂ ਗੱਲਾਂ ਸੁਣਾਉਂਦੇ। ਅਕਸਰ ਦੱਸ ਰਹੇ ਸਿੰਘਾਪੁਰ ਕੀਰਤਨ ਕਰ ਰਹੇ ਸੀ ਤੇ ਇੱਕ ਨੌਜਵਾਨ ਬੱਚਾ ਉੱਠਿਆ, ਕਹਿਣ ਲੱਗਾ, ਭਾਈ ਸਾਹਿਬ ਜੀ, ਅੱਜ ਮੈਨੂੰ ਕੀਰਤਨ ਵਿੱਚੋਂ ਇੰਜ ਲੱਗਾ ਹੈ ਜਿਵੇਂ ਮੈਂ ਆਪਣੀ ਮਾਂ ਨਾਲ

ਮੈਂ ਹੁਣ ਕਿਹਦੇ ਕੋਲੋਂ ਭੁੱਲਾ ਬਖਸ਼ਾ ਮੰਗਦਾ। ਜਿਹੜੀ ਉਹਨੇ ਗੱਲ ਸੁਣਾਈ ਉਹ ਦਿਲ ਨੂੰ ਟੁੰਬਣ ਵਾਲੀ ਸੀ। ਕਹਿਣ ਲੱਗਾ ਸੰਗਤ ਵਿੱਚ ਸੁਣਾ ਦਿਓ ਕੋਈ ਮੇਰੇ ਵਾਂਗ ਮਾਂ ਨਾਲ ਧੋਖਾ ਦਿੱਤਾ ਅਕਸਰ ਸੁਣਾ ਦਿੱਤਾ। ਛੋਟਾ ਜਿਹਾ ਬੱਚਾ ਸਕੂਲ ਪੜ੍ਹਦਾ ਹੈ, ਜਦੋਂ ਮਾਂ ਸਕੂਲੇ ਜਾਂਦੀ ਹੈ ਨਾ ਤੇ ਕਹਿੰਦਾ ਹੈ ਮਾਂ ਤੂੰ ਮੇਰੇ ਸਕੂਲੇ ਨਾ ਆਇਆ। ਪਤਾ ਕਿਉਂ? ਮਾਂ ਇੱਕ ਅੱਖ ਤੋਂ ਅੰਧੀ ਹੈ ਤੇ ਚਿਹਰੇ ਦੀ ਕੋਈ ਦਿੱਖ ਬਹੁਤੀ ਚੰਗੀ ਨਹੀਂ। ਸੋਚਦਾ ਇਹ ਮਿੱਤਰ ਕੀ ਕਹਿਣਗੇ ਵੀ ਇਹਦੀ ਮਾਂ ਹੈ। ਮਾਂ ਸਕੂਲੇ ਜਾਂਦੀ ਏ ਤੇ ਘਰ ਆ ਕੇ ਬਹੁਤ ਡਰਦਾ ਹੈ, ਤੂੰ ਮੇਰੇ ਸਕੂਲੇ ਕਿਉਂ ਆਉਂਦੀ ਏ? ਕਾਲਜ ਪੜ੍ਹਨ ਚਲੇ ਗਏ, ਪੜ੍ਹਨ ਵਾਸਤੇ ਚੰਗਾ ਸੀ। ਜਦੋਂ ਕਾਲਜ ਵਿੱਚ ਕੋਈ ਸੋਭਾ ਵਡਿਆਈ ਮਿਲਦੀ ਏ ਨਾ, ਮਾਂ ਨੂੰ ਆਂਢ ਗੁਆਂਢ ਵਿੱਚੋਂ ਪਤਾ ਲੱਗ ਜਾਂਦਾ ਤੇ ਮਾਂ ਜਾ ਕੇ ਚੋਰੀ ਛੁਪੇ ਦੇਖ ਲੈਂਦੀ। ਹੁਣ ਮਾਪਿਆਂ ਦਾ ਹਿਰਦਾ ਹੈ ਨਹੀਂ ਰਿਹਾ ਜਾਂਦਾ, ਪੁਕਾਰਾ ਕੇ ਫਿਰ ਲੱਗਦਾ ਤੂੰ ਮੇਰੇ ਕਾਲਜ ਕਿਉਂ ਜਾਂਦੀ, ਮੈਨੂੰ ਪਤਾ ਲੱਗ ਜਾਂਦਾ ਹੈ। ਗੱਲ ਇੰਨੀ ਏ ਮਾਂ ਅੱਖ ਤੋਂ ਅੰਧੀ ਏ, ਮਿੱਤਰ ਕੀ ਕਹਿਣਗੇ ਇਹਦੀ ਮਾਂ ਹੈ। ਹੁਣ ਤੁਸੀਂ ਦੇਖਦੇ ਹੋ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਆ ਗਏ, ਸਿੰਗਾਪੁਰ ਪੜ੍ਹਨ ਚਲਾ ਗਿਆ, ਉੱਥੇ ਜਾ ਕੇ ਕਿਸਨੇ ਵਿਆਹ ਕਰਵਾ ਲਿਆ, ਮਾਂ ਨੂੰ ਦੱਸਿਆ ਵੀ ਕੋਈ ਨਾ। ਹੁਣ ਸਿਆਣੇ ਲੋਕ ਕਹਿੰਦੇ ਨੇ ਪੁੱਤਰ ਕਪੁੱਤਰ ਹੋ ਜਾਂਦੇ ਨੇ ਪਰ ਮਾਪੇ ਕਦੀ ਕਮਾਪੇ ਨਹੀਂ ਹੁੰਦੇ। ਮਾਂ ਨੇ ਸੋਚਿਆ ਹੋ ਜਾਣੇ ਜਿਹੋ ਜਿਹਾ ਵੀ ਹੈ ਤੇ ਮੇਰਾ ਪੁੱਤਰ ਹੀ ਨਾ, ਤੇ ਨੌਂ ਤੇ ਦੇਖਾਂ ਮੈਂ ਕਿਹੋ ਜਿਹੀਏ। ਮਾਂ ਵੀ ਬਦਲੀ ਆ ਗਈ। ਜਦੋਂ ਮਾਂ ਘਰ ਗਈ ਨਾ, ਪੁੱਤਰ ਘਰ ਕੋਈ ਨਹੀਂ ਤੇ ਨੌਂ ਘਰ ਹੈ, ਨੌਂ ਟੈਲੀਫੋਨ ਕਰਦੀ ਏ, ਇੱਕ ਬੁੱਢੀ ਜਨਾਨੀ ਆਈ ਏ ਤੇ ਅੱਖ ਤੋਂ ਪੰਨੀ ਏ ਤੇ ਕਹਿੰਦੀ ਏ ਤੁਹਾਡੀ ਮਾਂ। ਉਹ ਅੱਗੋਂ ਕਹਿੰਦਾ ਏ ਤੂੰ ਮੇਰੇ ਚਿਹਰੇ ਵੱਲ ਤੱਕ ਤੇ ਇਹਦੇ ਮੂੰਹ ਵੱਲ ਦੇਖ, ਤੈਨੂੰ ਮੇਰੀ ਮਾਂ ਲੱਗਦੀ, ਇਹਦੇ ਮੂੰਹ ਵੱਲ ਤੇ ਦੇਖ। ਹੁਣ ਤੁਸੀਂ ਭਾਈ ਗੁਰਦਾਸ ਜੀ ਨੂੰ ਸੁਣ ਰਹੇ ਹੋ। ਭਾਈ ਗੁਰਦਾਸ ਜੀ ਕਹਿੰਦੇ ਕਪੁੱਤਰਾਂ ਦੀਆਂ ਨਿਸ਼ਾਨੀਆਂ ਹੀ ਇਹ ਨੇ, ਇਹ ਕਪੁੱਤਰ ਨੇ ਜੰਮੇ ਸਾਈ ਵਿਚਾਰਿਆ ਵਿਆਹਿਆ ਮਾਂ ਪਿਓ ਵਿਚਾਰੇ, ਜਦੋਂ ਜੰਮਦੇ ਨੇ ਉਦੋਂ ਰੱਬ ਨੂੰ ਭੁਲਾ ਦਿੰਦੇ ਨੇ ਤੇ ਜਦੋਂ ਵਿਆਹੇ ਜਾਂਦੇ ਨੇ ਨਾ ਉਦੋਂ ਰੱਬ ਵਰਗੀ ਮਾਂ ਪਿਓ ਨੂੰ ਧੱਕਾ ਦਿੰਦੇ। ਕਹਿਣ ਲੱਗਾ ਇੰਜ ਕਰੀ ਮੇਰੀ ਆਉਣ ਤੋਂ ਪਹਿਲਾਂ ਪਹਿਲਾਂ ਇਹਨੂੰ ਘਰੋਂ ਤੋਰ ਦੇ। ਉਹਨੇ ਇਸ ਤਰ੍ਹਾਂ ਕੀਤਾ, ਤੋਰ ਦਿੱਤਾ ਘਰੋਂ। ਬਿਰਦ ਸਰੀਰ ਵਡੇਰੀ ਉਮਰ ਮਾਂ ਇੰਡੀਆ ਆਈ ਤੇ ਸਮਾਂ ਪਾ ਕੇ ਸਰੀਰ ਛੱਡ ਗਈ ਤੇ ਹੁਣ ਮਾਂ ਦੇ ਵਜੋਗ ਵਿੱਚ ਇੰਡੀਆ ਆਇਆ। ਲੋਕਾਂ ਚਾਰੀ ਲੋਕ ਕੀ ਕਹਿਣਗੇ ਮਾਂ ਦੇ ਮਰਨੇ ਤੇ ਵੀ ਨਹੀਂ ਆਇਆ, ਪਰ ਗੁਆਂਢੀ ਕਹਿੰਦੇ ਨੇ ਪੁੱਤਰਾ ਤੇਰੀ ਮਾਂ ਤੈਨੂੰ ਰੋਜ਼ ਉਡੀਕਦੀ ਸੀ ਤੇ ਆ ਇੱਕ ਚਿੱਠੀ ਲਿਖੀ ਫਿਰਦੀ ਸੀ, ਪੜ੍ਹ ਲੈ ਕੀ ਲਿਖਿਆ ਹੈ। ਕੀ ਲਿਖਿਆ ਇਹ? ਮਾਂ ਲਿਖਦੀ ਹੈ ਪੁੱਤਰ ਤੂੰ ਇਸ ਘਰ ਦਾ ਮਾਲਕ ਹੈ, ਇਹ ਜ਼ਮੀਨ ਜਾਇਦਾਦ ਤੇਰੀ ਹੈ ਤੇ ਅੱਗੇ ਪੰਗਤੀਆਂ ਬਣੀਆਂ ਬਰਾਗ ਦੀਆਂ ਲਿਖੀਆਂ ਨੇ, ਐਵੇਂ ਇਸ ਰਿਸ਼ਤੇ ਦੀ ਏਡੀ ਉਸਤ ਨਹੀਂ ਕੀਤੀ। ਮਾਂ ਲਿਖਦੀ ਹੈ ਪੁੱਤਰਾ ਜਦੋਂ ਤੂੰ ਛੋਟਾ ਸੀ ਤੂੰ ਬਿਮਾਰ ਹੋ ਗਿਆ ਸੀ, ਬਿਮਾਰੀ ਨਾਲ ਤੇਰੀ ਇੱਕ ਅੱਖ ਖਰਾਬ ਹੋ ਗਈ ਸੀ ਤੇ ਮੈਂ ਆਪਣੀ ਇੱਕ ਅੱਖ ਪਹਿਲੋਂ ਲੈ ਦਿੱਤੀ ਸੀ, ਤੇਰੀ ਅੱਖ ਖਰਾਬ ਹੋ ਗਈ ਸੀ, ਮੈਂ ਆਪਣੀ ਇੱਕ ਅੱਖ ਤੈਨੂੰ ਦੇ ਦਿੱਤੀ, ਮੈਂ ਆਪਣੇ ਚਿਹਰੇ ਦੀ ਖੂਬਸੂਰਤੀ ਖਰਾਬ ਕਰਕੇ

ਪੰਜਾਬੀ ਵਿੱਚ ਹੈ ਤੇ ਰਸ ਵੀ ਉਦੋਂ ਹੀ ਹੁੰਦਾ ਹੈ ਜਦੋਂ ਗੱਲ ਦੀ ਸਮਝ ਆਉਂਦੀ ਹੋਵੇ। ਤੁਸੀਂ ਇੱਕ ਇੱਕ ਪੰਗਤੀ ਪਿਆਰ ਨਾਲ ਸੁਣਿਓ ਤੇ ਦੇਖੋ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ, ਕੀ ਕਹਿ ਰਹੇ ਨੇ। ਕਹਿੰਦੇ ਐ ਮੇਰਿਆ ਰੱਬਾ, ਕਦੇ ਵੀ ਧੀ ਪੁੱਤਰ ਮਾਪਿਆਂ ਦਾ ਦਿਲ ਨਾ ਦਿਖਾਓ। ਬਹੁਤ ਸੁਪਨੇ ਸਮੋਏ ਹੁੰਦੇ ਨੇ, ਬੜੀਆਂ ਰੀਝਾਂ ਹੁੰਦੀਆਂ ਨੇ। ਜਦੋਂ ਬੱਚੇ ਮਾਪਿਆਂ ਦਾ ਦਿਲ ਦੁਖਾਉਂਦੇ ਨੇ ਨਾ, ਸਾਰੀਆਂ ਰੀਝਾਂ ਤੇ ਸਦਰਾਂ ਹੀ ਟੁੱਟ ਜਾਂਦੀਆਂ ਨੇ। ਕਿਹੜੀਆਂ ਨੇ ਉਹ ਗਿਣਤੀ ਕਰਦੇ ਨੇ। ਕਹਿਣ ਲੱਗੇ ਮਾਂ ਪਿਓ ਸੋਚਦੇ ਨੇ, ਅੱਜ ਅਸੀਂ ਇਹਨੂੰ ਸਾਂਭਦੇ ਹਾਂ, ਕੱਲ ਨੂੰ ਇਹ ਜਵਾਨ ਹੋ ਕੇ ਸਾਨੂੰ ਸਾਂਭਿਆ ਕਰੇਗਾ, ਫਿਰ ਇਹਦਾ ਅਸੀਂ ਕੜਮਾਈ ਕਰਾਂਗੇ, ਫਿਰ ਇਹਦਾ ਅਸੀਂ ਵਿਆਹ ਕਰਾਂਗੇ, ਫਿਰ ਸਾਡੇ ਘਰ ਇੱਕ ਬੱਚੀਆਂ ਵਰਗੀ ਨੌ ਆ ਜਾਏਗੀ। ਮਾਤਾ ਪਿਤਾ ਦੀਆਂ ਰੀਝਾਂ ਦੀਆਂ ਗੱਲਾਂ ਕਰਦੇ ਨੇ, ਫਿਰ ਸਾਡੇ ਘਰ ਇੱਕ ਨੌ ਆ ਜਾਏਗੀ ਬੱਚੀਆਂ ਵਰਗੀ। ਪਰ ਆਖਰੀ ਪੰਗਤੀ ਵਿੱਚ ਕਹਿਣ ਲੱਗੇ, ਪੁੱਤਰ ਕਪੁੱਤਰ ਹੋ ਗਿਆ ਏ, ਨੌ ਸੱਸ ਨੂੰ ਵਿਹੜੇ ਵਿੱਚ ਬੈਠਿਆਂ ਦੇਖ ਕੇ ਨਹੀਂ ਸਹਾਰਦੀ, ਪੁੱਤਰ ਨੇ ਸਾਰੇ ਉਪਕਾਰ ਹੀ ਭੁਲਾ ਦਿੱਤੇ, ਕਿਵੇਂ ਮੈਨੂੰ ਪੜ੍ਹਾਇਆ ਲਿਖਾਇਆ ਵਿਆਹਿਆ ਏ। ਉਹ ਕਹਿੰਦਾ ਏ, ਤੁਸੀਂ ਮੇਰੇ ਲਈ ਕੀਤਾ ਕੀ ਹੈ, ਮੇਰਾ ਸਵਾਰਿਆ ਕੀ ਹੈ।

ਪਾਵੰਤ ਵਿੱਚ ਇੱਕ ਸ਼ਬਦ ਦੀ ਹਾਜ਼ਰੀ ਹੋਰ। ਸਭ ਪਕੜੋ ਚਰਨ ਗੋਬਿੰਦ ਕੇ, ਛੱਡ ਹੋ ਜਾਂਦਾ ਸਿੱਧੀ ਧਾਰਨਾ ਹੈ ਤੇ ਸਾਰਿਆਂ ਨੇ ਮਿਲ ਕੇ ਹਾਜ਼ਰੀ ਹੋਰ। ਬਹੁਤ ਪਿਆਰੀ ਜੇ ਬੋਲ ਨਹੀਂ, ਸਾਰੀ ਜਨਜਾਤ ਛੱਡ ਤੇ ਆਪਣੇ ਗੁਰੂ ਦੀ ਚਰਨ ਪਕੜ ਤੇ ਸਤਿ ਸ੍ਰੀ ਅਕਾਲ ਦਾ ਜਕਾਰਾ ਸਾਰਿਆਂ ਦੀ ਚੜ੍ਹਦੀ ਕਲਾ ਨੂੰ ਪਤਾ ਜਪਿਓ ਜੀ।

ਆ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ। ਸਿੱਖ ਨੇ ਆਖਿਆ ਪਾਤਸ਼ਾਹ ਜੀ ਉਹ ਕਿਉਂ? ਤੇ ਮੇਰੇ ਕਲਗੀਆਂ ਵਾਲੇ ਕਹਿਣ ਲੱਗੇ ਉਹ ਇਸ ਕਰਕੇ ਮੈਂ ਆਪਣੇ ਚਾਰੇ ਨਾਲ ਤੇਰੀ ਖੁਸ਼ੀ ਤੋਂ ਬਾਹਰ ਦਿੱਤੇ ਸੀ, ਤੂੰ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਆਏਗਾ, ਮੈਂ ਤੇਰੇ ਬੱਚਿਆਂ ਵਿੱਚੋਂ ਆਪਣੇ ਅਜੀਤ ਦੇ ਜੁਜਾਰ ਨੂੰ ਦੇਖਦਾ, ਮੈਂ ਤੇਰੇ ਬੱਚਿਆਂ ਵਿੱਚੋਂ ਆਪਣੇ ਜੋਰਾਵਰ ਸਿੰਘ ਫਤਿਹ ਸਿੰਘ ਨੂੰ ਦੇਖਦਾ। ਐਸੇ ਸਤਿਗੁਰੂ

0: ਸਤਿਗੁਰੂ ਰਹਿਮਤ ਕਰਨ, ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰ ਲੈ। ਧੰਨਵਾਦ ਹੈ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ, ਚੇਅਰਮੈਨ ਸਾਹਿਬ ਸਰਦਾਰ ਦਿਆਲ ਸਿੰਘ ਜੀ, ਪ੍ਰਧਾਨ ਸਾਹਿਬ ਸਰਦਾਰ ਮੋਹਨ ਸਿੰਘ ਜੀ, ਮੇਰੇ ਵੀਰ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਬੇਦੀ ਸਾਹਿਬ, ਹੋਰ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਉੱਦਮ ਕੀਤਾ, ਆਪ ਰੱਬ ਵਰਗੀਆਂ ਸੰਗਤਾਂ ਵਿੱਚ ਬੈਠ ਕੇ ਕੀਰਤਨ ਕਰਨ ਦਾ ਸਮਾਂ ਮਿਲਿਆ। ਆਪ ਸਮੂਹ ਸੰਗਤ ਦੇ ਚਰਨਾਂ 'ਤੇ ਹਜ਼ਾਰ ਵਾਰੀ ਨਮਸਕਾਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਵੱਧ ਧੰਨਵਾਦ। ਇੰਨੀ ਕੀਰਤਨ ਸੇਵਾ ਪ੍ਰਵਾਨ ਕਰਨ ਦੀ ਅਸੀਸ ਬਖਸ਼ੋ, ਪਿਆਰ ਸਹਿਤ ਪਤੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੀ ਬੱਚਾ ਬਹੁਤ ਭਾਵੀ ਹੈ। ਇਹਨਾਂ ਦੀ ਗੁਰਬਾਣੀ ਦੇ ਨਾਲ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ, ਉਹਨਾਂ ਦੀ ਬਾਣੀ ਵਿੱਚੋਂ ਸਾਨੂੰ ਬੱਚਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਣੇ ਮਾਂ ਪਿਓ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ, ਔਰ ਮਾਂ ਪਿਓ ਦਾ ਦਰਜਾ ਬੱਚਿਆਂ ਨੂੰ ਦੱਸਿਆ ਕਿ ਮਾਤਾ ਪਿਤਾ ਸਾਡੇ ਕਿਸੇ ਅਸਰ ਕਿਸਾਂ ਦੇ ਸਨਾਨ ਨਹੀਂ ਕਰੋ, ਅਤੇ ਉਹ ਵੀ ਤੁਹਾਨੂੰ ਤੁਸੀਂ ਸੂਰੀ ਪਾ ਸਕਦੇ ਜਾਂ ਆਪਣੇ ਮਾਂ ਪਿਓ ਦੀ ਤੁਸੀਂ ਨਹੀਂ ਕਰ ਸਕਦੇ, ਅਤੇ ਤੁਸੀਂ ਸੌ ਕਿਸਾਂ ਦੇ ਸਨਾਨ ਨਹੀਂ ਕਰੋ, ਅਸਰ ਕਿਸਾਂ ਦੇ ਸਨਾਨ ਕਰੋ, ਤਾਂ ਤੁਸੀਂ ਬੱਚੇ ਨਹੀਂ ਜਾ ਸਕਦੇ। ਮੈਂ ਬਹੁਤ ਧੰਨਵਾਦੀ ਕਿਉਂਕਿ ਗੁਰਬਾਣੀ ਕੀਰਤਨ ਅਸੀਂ ਹਰ ਰੋਜ਼ ਸੁਣਦੇ ਹਾਂ, ਇਹ ਜਿਹੜਾ ਵਿਸ਼ਾ ਇਹਨਾਂ ਨੇ ਦੱਸਿਆ ਰਾਸ ਨਾਲ ਧੰਨਵਾਦੀ ਹੈ। ਇਹ ਗੱਲ ਨੇ ਖਾਸ ਗੁਰੂ ਨਾਨਕ ਦਰਬਾਰ ਜੀ ਸਾਰੇ ਪ੍ਰਬੰਧਕ ਕਮੇਟੀ ਵੱਲੋਂ, ਸਾਰੇ ਸਿੱਖ ਸੰਗਤਾਂ ਦੇ ਵੱਲੋਂ ਉਹਨਾਂ ਦਾ ਧੰਨਵਾਦੀ ਹੈ। ਗੁਰਦਾਸਾਂ ਦੀ ਬੇਨਤੀ ਮੰਗਦੇ ਹੋਏ ਇਹਨਾਂ ਨੇ ਅੱਜ ਦਾ ਟਾਈਮ ਦਿੱਤਾ ਹੈ। ਕੱਲ੍ਹ ਇਹਨਾਂ ਨੇ ਇੱਕ ਫੋਨ ਮੇਰਾ ਸਾਲ ਪਹਿਲੇ ਕਦੇ ਆਉਣਾ, ਇਹਨਾਂ ਨੇ ਇਸ ਤਰ੍ਹਾਂ ਜੀਵਨ ਦਾ ਦਾਨ ਜ਼ਰੂਰੀ ਕੀਤੀ, ਉਹਨਾਂ ਨੇ ਮੈਨੂੰ ਨਹੀਂ ਦੱਸਿਆ ਅਤੇ ਦਾਸ ਇਹਨਾਂ ਦਾ ਦਾਸ ਨਹੀਂ ਦੱਸ ਕੇ ਸਟੇਜ ਤੋਂ ਬੋਲ ਰਿਹਾ, ਦਾਸ ਇਹਨਾਂ ਦਾ ਧੰਨਵਾਦੀ ਹੈ। ਅਤੇ ਇਸ ਤੋਂ ਇਲਾਵਾ ਬਾਬਾ ਮਥੁਰ ਚਲਵਾਣਾ ਕਮੇਟੀ ਦਾ ਵੀ ਬਹੁਤ ਧੰਨਵਾਦੀ ਹੈ, ਜਿਨ੍ਹਾਂ ਨੇ ਸਾਨੂੰ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਸਪੈਸ਼ਲ ਤੌਰ 'ਤੇ ਇੰਡੀਆ ਨੂੰ ਬੁਲਾਇਆ ਸੀ, ਅਤੇ ਦਾਸ ਉਹਨਾਂ ਦਾ ਧੰਨਵਾਦ ਕਰਨਾ ਜ਼ਰੂਰੀ ਸਮਝਿਆ ਕਿ ਉਹਨਾਂ ਨੇ ਸਪੈਸ਼ਲ ਤੌਰ 'ਤੇ ਸਾਨੂੰ ਉਹ ਟਾਈਮ ਦੇ ਕੇ ਉਹਨਾਂ ਨੇ ਅਤੇ ਇਹਦਾ ਪ੍ਰੋਗਰਾਮ ਬਣਿਆ। ਔਰ ਸੰਗਤਾਂ ਦਾ ਦੇਖੋ ਕਿਤਨੀ ਸਿੱਖੀ ਦੀ ਗੱਲ ਹੈ, ਸੰਗਤਾਂ ਇਸੇ ਦੇ ਵੀ ਗੁਰ ਕੇ ਬੈਠੇ ਹੋਏ ਨੇ, ਆਪਣੇ ਗੁਰੂ ਦੇ ਲੜ ਲੱਗ ਕੇ ਭਾਈ ਸਾਹਿਬ ਜਾ ਰਹੇ ਨੇ, ਉਹਨਾਂ ਦਾ ਸੰਭਾਲ ਬੇਟੀ ਸ੍ਰੀ ਭਾਈ ਸਾਹਿਬ ਹਰਜੀਤ ਸਿੰਘ ਜੀ ਜੋ ਸਨਮਾਨ ਕਰਵਾ ਕੇ ਆਪਣਾ ਉਹ ਪਾ ਦੇਣਗੇ। ਦਾਸ ਦੁਬਾਰਾ ਬੇਨਤੀ ਕਰਦੇ ਆਪ ਜੀ ਨੂੰ ਕਿ ਧੰਨ ਥਾਨ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਜੋ ਕਿ ਅਸੀਂ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਗੁਰੂ ਸ਼ਬਦ ਵਿਚਾਰ ਦੀ ਲੜੀ ਪ੍ਰਾਰੰਭ ਕੀਤੀ ਹੈ ਭਗਤ ਰਵਿਦਾਸ ਜੀ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜੋ ਰਾਗ ਆਸਾ ਦੇ ਅੰਦਰ ਦਰਜ ਹੈ। ਇਸ ਦੀ ਵਿਚਾਰ ਆਪਾਂ ਕਰ ਰਹੇ ਹਾਂ। ਕੱਲ ਤੱਕ ਜੋ ਵਿਚਾਰ ਸਤਿਗੁਰੂ ਨੇ ਤਰਸ ਕਰਕੇ ਕਰਾਈ ਕਿ ਮਨੁੱਖੀ ਸਰੀਰ ਦੇ ਅੰਦਰ ਜਿੱਥੇ ਪਰਮਾਤਮਾ ਦੀ ਜੋਤ ਦਾ ਜ਼ਿਕਰ ਹੈ, ਨਾਮ ਅੰਮ੍ਰਿਤ ਦੇ ਭੰਡਾਰੇ ਦਾ ਜ਼ਿਕਰ ਹੈ, ਪ੍ਰਭੂ ਦੇ ਕੀਮਤੀ ਨਾਮ ਰਤਨ ਦਾ ਜ਼ਿਕਰ ਹੈ, ਉੱਥੇ ਹਜ਼ੂਰ ਨੇ ਇਹਨਾਂ ਪੰਜ ਜਜ਼ਬਿਆਂ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਾਰ ਵਾਰ ਜ਼ਿਕਰ ਕੀਤਾ। ਇਸ ਵਿੱਚ ਅਸੀਂ ਕਾਮ ਔਰ ਕ੍ਰੋਧ ਦੇ ਸੰਬੰਧ ਵਿੱਚ ਸੰਖੇਪ ਜਿਹੀ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਵਿਚਾਰ ਕਰ ਚੁੱਕੇ ਹਾਂ। ਅੱਜ ਜਿਸ ਨੂੰ ਆਪਾਂ ਤੀਸਰਾ ਦੋਖ ਕਹਿੰਦੇ ਹਾਂ ਉਹ ਹੈ ਲੋਭ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਰਾਹੀਂ ਲੋਭ ਦੀ ਵਿਆਖਿਆ ਕਿਵੇਂ ਕੀਤੀ ਗਈ, ਕਿਵੇਂ ਹਜ਼ੂਰ ਸਾਨੂੰ ਸਮਤ ਬਖਸ਼ਦੇ ਨੇ। ਯਤਨ ਕਰਾਂਗਾ ਕਿ ਮੁਕੰਮਲ ਹੋ ਸਕਣ, ਪਰ ਸੱਚ ਇਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਖਜ਼ਾਨਾ ਇਤਨਾ ਹੈ ਕਿ ਵਾਰ ਵਾਰ ਆਪਣੇ ਆਪ ਨੂੰ ਸੰਕੋਚਦਿਆਂ ਹੋਇਆਂ ਵੀ ਵਿਸਤਾਰ ਹੋਈ ਜਾ ਰਿਹਾ ਹੈ। ਇਸ ਦੀ ਮੈਨੂੰ ਖਿਮਾ ਜ਼ਰੂਰ ਬਖਸ਼ਿਓ, ਕਿਉਂਕਿ ਜੋ ਇੱਕ ਵਾਰੀ ਵਿਚਾਰ ਹੋ ਜਾਏ ਕੋਈ ਜ਼ਰੂਰੀ ਨਹੀਂ ਕਿ ਇਨ ਬਿਨ ਉਹ ਜੀ ਦੁਬਾਰਾ ਹੋ ਸਕੇ। ਆਪ ਜੀ ਬਖਸ਼ੋ ਅਸੀਸ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪਣੇ ਅੰਦਰ ਨੂੰ ਕਰੀਏ ਟਿਕਾਣ ਦਾ ਯਤਨ, ਪਿਆਰ ਅਦਬ ਦੇ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਇਹ ਚਾਰ ਸ਼ਬਦ

ਤੇ ਲੋਭ ਸ਼ਬਦ ਹਜ਼ੂਰ ਨੇ ਬਹੁਤ ਥਾਈਂ ਵਰਤਿਆ ਹੈ। ਅਰਥ ਵਿੱਚ ਲਾਲਚ ਹੈ ਕਿ ਆਪਾਂ ਕਿਸ ਨੂੰ ਕਹਿੰਦੇ ਹਾਂ ਕਿ ਲੋਭ ਜਾਂ ਲਾਲਚ, ਉਹ ਹੈ ਕਿ ਇਹ ਪ੍ਰਾਪਤ ਵਸਤੂ ਜਿਹੜੀ ਸਾਡੇ ਕੋਲ ਹੈ ਨਹੀਂ, ਅਸੀਂ ਉਸ ਨੂੰ ਹਾਸਲ ਕਰਨ ਦੇ ਲਈ ਕੋਈ ਵੀ ਤਰੀਕਾ ਕੋਈ ਵੀ ਕਿਲਾ ਵਰਤਣ ਨੂੰ ਤਿਆਰ ਹੋਈਏ ਤੇ ਇਹ ਸੋਚੀਏ ਕਿ ਇਹ ਵਸਤੂ ਇਹ ਚੀਜ਼ ਕੇਵਲ ਮੇਰੇ ਕੋਲ ਹੋਵੇ ਤੇ ਉਸ ਨੂੰ ਪ੍ਰਾਪਤ ਕਰਨ ਲਈ ਚੰਗਾ ਮੰਦਾ ਹੱਕ ਨਹੱਕ ਜੋ ਵੀ ਕਰਮ ਕਰਨਾ ਪਏ ਇਨਸਾਨ ਉਹਨੂੰ ਕਰ ਲਵੇ। ਜਦੋਂ ਉਹ ਇਹ ਕਰਮ ਕਰਦਾ ਹੈ ਤੇ ਉਸ ਲਈ ਸ਼ਬਦ ਵਰਤਿਆ ਜਾਂਦਾ ਇਹ ਬੰਦਾ ਲਾਲਚ ਵਿੱਚ ਆ ਗਿਆ ਹੈ। ਦੂਸਰੀ ਬੇਨਤੀ ਕਿ ਜੋ ਕੁਝ ਪਰਮਾਤਮਾ ਨੇ ਦਿੱਤਾ ਹੈ, ਮੈਂ ਬੜੇ ਸੌਖੇ ਜਿਹੇ ਅਰਥ ਕਰ ਲੱਗਾ, ਜੋ ਕੁਝ ਪਰਮਾਤਮਾ ਨੇ ਸਾਨੂੰ ਦੇ ਦਿੱਤਾ ਉਸ ਦਿੱਤੇ ਹੋਏ ਵੱਲ ਤਾਂ ਬੰਦੇ ਦਾ ਧਿਆਨ ਨਹੀਂ ਤੇ ਜੋ ਕੁਝ ਨਹੀਂ ਅਜੇ ਮਿਲਿਆ ਉਹਦੇ ਵਾਸਤੇ ਤਰਲੋ ਮੱਛੀ ਹੋ ਰਿਹਾ ਹੈ। ਇਉਂ ਕਹਿ ਲਈਏ ਕਿ ਜੋ ਕੁਝ ਪਰਮਾਤਮਾ ਨੇ ਦੇ ਦਿੱਤਾ ਉਹਦਾ ਸ਼ੁਕਰਾਨਾ ਨਹੀਂ ਤੇ ਜੋ ਕੁਝ ਨਹੀਂ ਮਿਲਿਆ, ਕਈ ਵਾਰੀ ਬੰਦਾ ਨਾ ਮਿਲੇ ਹੋਏ ਦੇ ਪ੍ਰਤੀ ਪਰਮਾਤਮਾ ਵਾਸਤੇ ਗੁਰੂ ਲਈ ਆਪਣੇ ਕੋਲੋਂ ਸ਼ਬਦਾਵਲੀ ਵਰਤਣ ਲੱਗ ਜਾਂਦਾ ਤੇ ਜਦੋਂ ਕਿਸੇ ਅੰਦਰ ਲਾਲਚ ਆਪਣਾ ਘਰ ਕਰਦਾ ਤੇ ਇਹਦੇ ਵਿੱਚੋਂ ਤਿੰਨ ਚੀਜ਼ਾਂ ਹੋਰ ਜਨਮ ਲੈਂਦੀਆਂ, ਉਹ ਮੈਂ ਕੱਲ ਵੀ ਅਰਜ਼ ਕੀਤੀ ਸੀ ਥੋੜੀ ਜੀ। ਲਾਲਚ ਜਿੱਥੇ ਆ ਜਾਏ ਉੱਥੇ ਤਿੰਨ ਚੀਜ਼ਾਂ ਨੇ, ਇੱਕ ਮਨਸਾ, ਇੱਕ ਆਸਾ ਤੇ ਤੀਸਰੀ ਤ੍ਰਿਸ਼ਨਾ। ਇਹਨਾਂ ਤਿੰਨਾਂ ਦਾ ਆਪਸ ਵਿੱਚ ਬੜਾ ਨੇੜੇ ਦਾ ਰਿਸ਼ਤਾ ਹੈ। ਇਉਂ ਸਮਝੋ ਜਦੋਂ ਮੋਹ ਤੇ ਲਾਲਚ ਦੀ ਗੱਲ ਹੁੰਦੀ ਏ ਇਹ ਤਕਰੀਬਨ ਬਿਰਤੀ ਅੰਦਰੋਂ ਢੁੱਕਦੀ ਹੈ। ਹੁਣ ਆਸਾ, ਮਨਸਾ ਤੇ ਤ੍ਰਿਸ਼ਨਾ, ਰਾਤ ਅਰਜ਼ ਕੀਤੀ ਸੀ ਆਸਾ ਤੇ ਮਨਸਾ, ਮਨਸਾ ਦਾ ਅਰਥ ਮਨ ਵਿੱਚੋਂ ਫੁਰਨੇ ਉੱਠਣੇ, ਆਸ ਕਰਨੀ, ਤੇ ਤ੍ਰਿਸ਼ਨਾ ਦਾ ਅਰਥ ਜੇ ਮਿਲ ਵੀ ਜਾਏ ਤੇ ਤਾਂ ਵੀ ਰਜਨਾ ਨਾ, ਜੋ ਕੁਝ ਮਿਲ ਜਾਏ ਮਿਲਣ ਦੇ ਬਾਵਜੂਦ ਵੀ ਅੰਦਰ ਦੀ ਭੁੱਖ ਨਾ ਮਿਟਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਲਾਲਚ ਦੇ ਸੰਬੰਧ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਸਾਨੂੰ ਸਮਝਾਉਣ ਦੇ ਵਾਸਤੇ। ਇੱਕ ਤਾਂ ਸੀ ਧੰਨ ਗੁਰੂ ਅਰਜੁਨ ਦੇਵ ਦੇ ਸ਼ਲੋਕ ਸੰਸਕ੍ਰਿਤੀ ਵਿੱਚੋਂ, ਇਹਨਾਂ ਪੰਜਾਂ ਵਿਕਾਰਾਂ ਦੇ ਸੰਬੰਧ ਵਿੱਚ ਜੋ ਕਿਹਾ ਗਿਆ ਅਸੀਂ ਉਹਦੀ ਵਿਚਾਰ ਕਰ ਰਹੇ ਹਾਂ। ਸਤਿਗੁਰੂ ਨੇ ਜਦੋਂ ਲਾਲਚ ਦੀ ਗੱਲ ਕੀਤੀ ਤੇ ਉੱਥੇ ਹਜ਼ੂਰ ਨੇ ਸ਼ਲੋਕ ਕਿਹਾ, ਹੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ। ਇਹਦੇ ਅਰਥ ਨੇ ਖੇ ਲਾਲਚ ਲੰਪਟ ਸੰਗ ਸਿਰ ਮੋਰੈ। ਲੰਪਟ ਦਾ ਅਰਥ ਹੁੰਦਾ ਚੰਬੜਨਾ, ਕਿਸੇ ਨੂੰ ਪਕੜਨਾ, ਗ੍ਰਿਫਤ ਵਿੱਚ ਲੈਣਾ, ਤੇ ਸਿਰ ਮੋਰੈ ਸ਼ਬਦ ਕਹਿ ਸਿਰਮੋਰ, ਇਹਦੇ ਅਰਥ ਕਰਾਂਗੇ ਸਿਰਮੋਰੈ ਦਾ ਅਰਥ ਹੈ ਜਿਹੜੇ ਸ਼੍ਰੋਮਣੀ ਬੰਦੇ ਨੇ, ਜਿਹੜੇ ਅੱਤ ਦੇ ਸਿਖਰ ਤੇ ਬੈਠੇ ਹੋਏ ਸੁਗੜ ਨੇ, ਸਿਆਨ ਨੇ, ਵਿਦਵਾਨ ਨੇ, ਗਿਆਨਵਾਨ ਨੇ, ਪੰਡਿਤ ਨੇ। ਖੇ ਲੋ ਲਾਲਚ, ਜਦੋਂ ਤੂੰ ਪਕੜਨ ਲੱਗਣਾ ਆਮ ਬੰਦਾ ਹੀ ਨਹੀਂ, ਅਸਲ ਵਿੱਚ ਤੂੰ ਸ਼੍ਰੋਮਣੀ ਬੰਦੇ ਜਿਹੜੇ ਕਹਿੰਦੇ ਕਹਾਂਦੇ ਬੰਦੇ ਨੇ ਉਹਨਾਂ ਨੂੰ ਵੀ ਆਪਣੀ ਗ੍ਰਿਫਤ ਵਿੱਚ ਲੈ ਲੈਣਾ। ਖੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ, ਤੇਰੀਆਂ ਲਹਿਰਾਂ ਦੇ ਵਿੱਚ ਲੋਕ ਕਲੋਲ ਕਰਦੇ। ਇਹਦਾ ਮਤਲਬ ਤੇਰੀਆਂ ਲਹਿਰਾਂ ਵਿੱਚ ਲੋਕ ਖੇਡਾਂ ਪੈ ਕਰਦੇ। ਹੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰਨ, ਤੂੰ ਜੀਵਾਂ ਨੂੰ ਅਨੇਕਾਂ ਤਰੀਕਿਆਂ ਨਾਲ ਵਿਆਪ ਰਿਹਾ ਹੈ। ਤਾਵੰਤ ਜੀਆਂ ਬਹੁ ਪ੍ਰਕਾਰਨ ਅਨਕ ਭਾਂਤ ਬਹੁ ਡੋਲ ਤੇ, ਜਿਨ੍ਹਾਂ ਨੂੰ ਤੂੰ ਆਪਣੀ ਗ੍ਰਿਫਤ ਵਿੱਚ ਲੈ ਜਾਏ। ਸੱਚ ਇਵੇਂ ਤੇਰਾ ਕੰਮ ਹੈ ਬੰਦੇ ਨੂੰ ਡੁਲਾਣਾ, ਜਿੱਥੇ ਵੀ ਤੂੰ ਜਾਏਗਾ ਉੱਥੇ ਬੰਦੇ ਦੇ ਅੰਦਰ ਤੂੰ ਅਡੋਲਤਾ ਨੂੰ ਖਤਮ ਕਰ ਦਿੰਦਾ, ਜਿੱਥੇ ਤੂੰ ਆ ਜਾਏ ਉੱਥੇ ਬੰਦਾ ਡੋਲਣ ਲੱਗ ਪੈਂਦਾ। ਦੇਖਿਓ ਬਿਰਤੀ ਹੈ ਕਿਸੇ, ਮਹਾਰਾਜ ਕਹਿੰਦੇ ਖੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ। ਫਿਰ ਅਗਲਾ ਕੰਮ ਕੀ ਕਰਦਾ? ਲਾਲਚ ਦੁਨੀਆਂ ਦੇ ਰਿਸ਼ਤੇ ਤੜਕਾਉਂਦਾ ਹੈ, ਤੜਕਾਉਣ ਤੋਂ ਮਤਲਬ ਤੋੜਦਾ ਹੈ। ਜਿੱਥੇ ਲਾਲਚ ਆ ਜਾਏ, ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਈ ਸਾਲਾਂ ਦੀ ਬਣੀ ਕੋਈ ਮਿੱਤਰਤਾ ਜਿੱਥੇ ਲਾਲਚ ਆ ਜਾਏ ਇੱਕ ਖਿੰਨ ਵਿੱਚ ਮਿੱਤਰਤਾ ਦੀ ਦੀਵਾਰ ਟੁੱਟ ਜਾਂਦੀ ਹੈ। ਇਉਂ ਕਹਿ ਲਈਏ, ਬੇਨਤੀ ਕਰਾਂ ਕਿ ਮਿੱਤਰਤਾ ਦੀ ਤੰਦ ਟੁੱਟ ਜਾਂਦੀ ਹੈ, ਮਿੱਤਰਤਾ ਦੀ ਪਕੜ ਖਤਮ ਹੋ ਜਾਂਦੀ।

ਹੈ। ਜਿੱਥੇ ਲਾਲਚ ਆ ਜਾਏ ਉੱਥੇ ਮਿੱਤਰਤਾ ਵੈਰ ਵਿੱਚ ਬਦਲ ਜਾਂਦੀ ਹੈ। ਮਹਾਰਾਜ ਕਹਿੰਦੇ ਇਕੱਲੇ ਮਿੱਤਰ ਨਹੀਂ, ਜਿੱਥੇ ਲਾਲਚ ਆ ਜਾਏ ਉੱਥੇ ਖੂਨ ਦੇ ਰਿਸ਼ਤੇ ਦੇ ਵਿੱਚ ਵੀ ਤਰੇੜ ਆ ਜਾਂਦੀ ਹੈ। ਲਾਲਚ ਤਾਂ ਖੂਨ ਦਾ ਰਿਸ਼ਤਾ ਵੀ ਤਰੋੜ ਦਿੰਦਾ ਹੈ। ਮਹਾਰਾਜ ਕਹਿੰਦੇ ਇਸ ਤੋਂ ਅੱਗੇ ਇਕੱਲਾ ਖੂਨ ਦਾ ਰਿਸ਼ਤਾ ਨਹੀਂ, ਜਿਸ ਨੂੰ ਬੰਦਾ ਸਭ ਤੋਂ ਵੱਧ ਮੁਹੱਬਤ ਕਰਦਾ ਹੈ, ਜਿੱਥੇ ਲਾਲਚ ਆ ਜਾਏ ਆਪਣੇ ਪਿਆਰਿਆਂ ਨੂੰ ਵੀ ਬੰਦਾ ਦਗਾ ਦੇ ਜਾਂਦਾ ਹੈ। ਬਾਕੀ ਗੱਲ ਛੱਡੋ, ਸੱਚ ਏਵੇ ਹਜ਼ੂਰ ਕਹਿੰਦੇ ਨੇ ਜਿੱਥੇ ਲਾਲਚ ਆ ਜਾਏ, ਜਿਸ ਮਾਂ ਦਾ ਦੁੱਧ ਪੀਤਾ ਲਾਲਚੀ ਬੰਦਾ ਉਸ ਮਾਂ ਨੂੰ ਵੀ ਧੋਖਾ ਦੇ ਜਾਂਦਾ। ਇਹ ਲਾਲਚ ਦੀ ਇੱਕ ਬਿਰਤੀ ਹੈ। ਜਦੋਂ ਉੱਠਦਾ ਬੰਦੇ ਨੂੰ ਕਿਵੇਂ ਗ੍ਰਿਫਤ, ਹਰ ਰਿਸ਼ਤਾ ਬੰਦੇ ਨੂੰ ਭੁੱਲ ਜਾਂਦਾ, ਅੰਨਾ ਹੋ ਜਾਂਦਾ, ਸਿਰਫ ਕੇਵਲ ਦੌਲਤ, ਕੇਵਲ ਧਨ ਪਦਾਰਥ, ਕੇਵਲ ਇਹ ਵਸਤੂ ਮਿਲ ਜਾਏ। ਸੱਚ ਏਵੇ ਖੂਨ ਦੇ ਰਿਸ਼ਤੇ, ਮਿੱਤਰਤਾ ਦੇ ਰਿਸ਼ਤੇ, ਪਿਆਰ ਦੇ ਰਿਸ਼ਤੇ, ਮੁਹੱਬਤ ਦੇ ਰਿਸ਼ਤੇ, ਸੱਚ ਏਵੇ ਕਿ ਜਿਸ ਮਾਂ ਬਾਪ ਦੀ ਥਾਂ ਥੱਲੇ ਬੰਦਾ ਪਲਦਾ ਹੈ, ਲਾਲਚੀ ਬੰਦਾ ਮਾਂ ਬਾਪ ਨੂੰ ਵੀ ਪਿੱਠ ਦੇ ਜਾਂਦਾ ਹੈ। ਗੁਰਦੇਵ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਹੈ, ਉਹ ਮੈਂ ਸ਼ਲੋਕ ਪੜ੍ਹ ਰਿਹਾ। ਖੇ ਲੋਭਾ ਲੰਪਟ ਸੰਗ ਸਿਰ ਮੋਹਰੇ, ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ, ਅਨਕ ਭਾਂਤ ਬਹੁ ਡੋਲ ਤੇ, ਨੱਚ ਮਿੱਤਰੰਗ, ਨੱਚ ਇਸ਼ਟੰਗ, ਨੱਚ ਬਾਂਧਵ, ਨੱਚ ਮਾਤ ਪਿਤਾ ਤਵ ਲੱਜਿਆ। ਖੇ ਲਾਲਚ ਨਾ ਮਿੱਤਰ, ਨਾ ਪਿਆਰਾ, ਨਾ ਰਿਸ਼ਤੇਦਾਰ, ਇੱਥੋਂ ਤੱਕ ਕਿ ਮਾਤਾ ਪਿਤਾ ਦੀ ਸ਼ਰਮ ਵੀ ਲਾਲਚ ਤੂੰ ਉਤਾਰ ਦੇਣਾ ਹੈ। ਮਹਾਰਾਜ ਅੱਗੇ ਕਹਿੰਦੇ ਨੇ, ਇਹ ਹੈ ਇੱਕ ਲਾਲਚ ਦਾ ਸੁਭਾਅ। ਮੈਂ ਹੋਰ ਬੇਨਤੀ ਕਰਾਂ, ਕਈ ਵਾਰੀ ਆਪਾਂ ਕਹਾਂਗੇ ਕੀ ਆਪਾਂ ਨੂੰ ਕਿਰਤ ਕਰਨੀ ਇਹ ਲਾਲਚ ਹੈ? ਇੱਕ ਸਵਾਲ ਉੱਠੇਗਾ, ਤੇ ਇੱਕ ਅਸੀਂ ਆਪਣੇ ਢੰਗ ਨਾਲ ਲਾਲਚ ਦੀ ਪਰਿਭਾਸ਼ਾ ਨਿਰਧਾਰਿਤ ਕਰੀ ਬੈਠੇ। ਦੇਖੋ, ਜ਼ਿੰਦਗੀ ਇੱਕ ਸੰਘਰਸ਼ ਹੈ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹ ਨਹੀਂ ਕਿਹਾ ਕਿ ਇਨਸਾਨ ਕਿਰਤ ਨਾ ਕਰੇ, ਇਹ ਕਿ ਕਿਰਤ ਤੋਂ ਵਿਖੂਣੇ ਬੰਦੇ ਜਿਹੜੇ ਖੱਤੀ ਕਿਰਤ ਨਹੀਂ ਕਰਦੇ। ਸੱਚ ਇਹ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਨਖੱਟੂ ਸ਼ਬਦ ਵਰਤਿਆ। ਕਹਿੰਦੇ ਨੇ ਇਹ ਤਾਂ ਨਖੱਟੂ ਨੇ। ਉਸ ਇੱਕ ਪਵਿੱਤਰ ਹਜ਼ੂਰ ਦਾ ਸ਼ਲੋਕ ਪੜ੍ਹਨੇ ਆ ਕਿ ਗਿਆਨ ਵਿਖੂਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਐ ਪਾਏ, ਕਿਹੜਾ ਸਿੱਖ ਪ੍ਰਵਾਨ? ਕਹਿਣ ਲੱਗੇ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣ ਐਸੇ। ਹੁਣ ਕਾਲ ਖਾਏ ਆਪਣੀ ਕਿਰਤ ਕਮਾਈ ਕਰਦਾ ਹੈ। ਦੇਖੋ, ਕਿਰਤ ਕਰਦਿਆਂ ਜੇ ਪਰਮਾਤਮਾ ਕਿਸੇ ਨੂੰ ਅਰਬਾਂ ਪਤੀ ਵੀ ਬਣਾ ਦਿੰਦਾ। ਥੋੜੀ ਜਿਹੀ ਇੱਥੇ ਮੈਂ ਵਿਚਾਰ ਰੋਕ ਕੇ, ਕਿਉਂਕਿ ਕਿਤੇ ਇਹ ਨਾ ਮਨ ਚ ਆ ਜਾਏ ਵੀ ਸਾਡੀ ਕਿਰਤ ਵੀ ਲਾਲਚ ਹੋ ਗਈ। ਆਪਾਂ ਕਿਰਤ ਜਿਹੜੀ ਕਰਨੇ ਆ, ਬੱਚੇ ਪਾਲਨੇ ਆ, ਕੀ ਇਹ ਲਾਲਚ ਹੈ? ਮੈਂ ਅਰਜ਼ ਕੀਤੀ, ਲਾਲਚ ਦੀ ਪਰਿਭਾਸ਼ਾ ਇਹ ਪ੍ਰਾਪਤ ਵਸਤੂ ਈਰਖਾ ਵਸ ਹੋ ਕੇ ਉਹਨੂੰ ਯਤਨ ਕਰਨਾ ਕਿਸੇ ਢੰਗ ਤਰੀਕੇ ਨਾਲ ਇਹ ਮੇਰੇ ਕੋਲ ਆ ਜਾਏ। ਪਰ ਕਿਰਤ ਕਰਨੀ ਕੋਈ ਮਾੜੀ ਗੱਲ ਨਹੀਂ, ਸਾਡਾ ਇੱਕ ਸਮਾਜ ਦੀ ਸੁਭਾਅ ਬਣ ਚੁੱਕਾ ਹੈ। ਸਾਡੀ ਇੱਕ ਆਮ ਕਹਾਵਤ ਹੈ ਕਿ ਜਿਹੜੇ ਬੰਦੇ ਆਪਣੀ ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਅਕਸਰ ਫੇਲ ਹੋ ਜਾਂਦੇ ਨੇ, ਉਹ ਬੰਦੇ ਤੁਹਾਨੂੰ ਬਹੁ ਗਿਣਤੀ ਵਿੱਚ ਆਲੋਚਕ ਮਿਲਣਗੇ। ਬੇਨਤੀ ਸਮਝਿਓ, ਮੰਨ ਲਓ ਇੱਕ ਬੰਦਾ ਕੰਮ ਕਰ ਰਿਹਾ, ਉਹਦਾ ਕੰਮ ਨਹੀਂ ਸਿਰੇ ਚੜਿਆ, ਦੂਸਰੇ ਬੰਦੇ ਨੇ ਕਰਮ ਸ਼ੁਰੂ ਕੀਤਾ, ਰੱਬ ਨੇ ਪਰਾ ਲਾਭ ਉਹਦਾ ਭਾਗ ਇਤਨਾ ਬਣ ਗਿਆ ਕਿ ਪਰਮਾਤਮਾ ਨੇ ਇੰਨਾ ਕੁ ਦੇ ਦਿੱਤਾ, ਤੇ ਜਿਹੜਾ ਕਈ ਸਾਲਾਂ ਦਾ ਸੰਘਰਸ਼ ਕਰ ਰਿਹਾ ਆਪਣੇ ਤੋਂ ਪਿੱਛੇ ਚੱਲੇ ਕੋਈ ਬੰਦੇ ਨੂੰ ਅੱਗੇ ਦੇਖ ਕੇ ਕਦੀ ਬਰਦਾਸ਼ਤ ਨਹੀਂ ਕਰਦਾ, ਉਹ ਅਕਸਰ ਇਹ ਸ਼ਬਦ ਕਹਿਣ ਲੱਗ ਪੈਂਦਾ, ਛੱਡੋ ਜੀ ਉਹ ਤਾਂ ਬੰਦਾ ਲਾਲਚੀ ਬੜਾ, ਉਹਨੂੰ ਤਾਂ ਚੈਨ ਕੋਈ ਨਹੀਂ, ਉਹ ਤਾਂ ਦਿਨ ਰਾਤ ਤੁਰਿਆ ਰਹਿੰਦਾ ਹੈ। ਮੈਂ ਅਰਜ਼ ਕਰਾਂ, ਕਈ ਵਾਰੀ ਅਸੀਂ ਈਰਖਾ ਵਸ ਹੋਏ ਵੀ ਲੋਕਾਂ ਦੇ ਉੱਪਰ ਦੋਸ਼ ਜਾਂ ਉਹਨਾਂ ਉੱਤੇ ਸ਼ਬਦ ਖੋਸਣ ਲੱਗ ਪੈਂਦੇ ਹਾਂ, ਇਹ ਲਾਲਚੀ ਹੈ ਜੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਰਤ ਕਰਨੀ, ਆਪਣੇ ਕਾਰੋਬਾਰ ਨੂੰ ਚਲਾਉਣਾ, ਹਜ਼ੂਰ ਨੇ ਕਿਤੇ ਨਹੀਂ ਕਿਹਾ ਵੀ ਸਿੱਖ ਜਿਹੜਾ ਉਹ ਕਿਰਤ ਨਾ ਕਰੇ। ਮੈਂ ਇੱਕ ਦੋ ਬੇਨਤੀਆਂ ਕਰ ਦਿੰਦਾ ਵਾਂ। ਹਜ਼ੂਰ ਕਹਿੰਦੇ ਨੇ ਤੂੰ ਕਿਰਤ ਕਰ, ਪਰ ਇੱਕ ਗੱਲ ਚੇਤੇ ਰੱਖੀ, ਉਸ ਦੇਣ ਵਾਲੇ ਦਾਤੇ ਨੂੰ ਆਪਣੀ ਜ਼ਿੰਦਗੀ ਚ ਭੁਲਾਈ ਨਾ। ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੀ ਇਹ ਕਿ ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਉਹ ਹੈ ਜਿਹੜਾ ਉਹ
ਤੇਰੇ ਘਰ ਤਾਂ ਕੀਮਤੀ ਮੋਤੀਆਂ ਦੇ ਬਣ ਜਾਣ, ਉਹਦੇ ਵਿੱਚ ਕੀਮਤੀ ਰਤਨ ਜੜੇ ਹੋਣ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਮਤਾ ਇੰਨਾ ਕੁਝ ਦੇਖ ਕੇ ਤੈਨੂੰ ਪਰਿਪੂਰਨ ਪਰਮਾਤਮਾ ਦੀ ਯਾਦ ਭੁੱਲ ਜਾਏ। ਆਓ ਥੋੜਾ ਜਿਹਾ ਬਾਣੀ ਚ ਅਸੀਂ ਹੋਰ ਦੇਖੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੁਝ ਪ੍ਰਮਾਣ ਲਏ ਨੇ ਕਿ ਸਤਿਗੁਰੂ ਨੇ ਸਮਝਾਇਆ ਕਿਵੇਂ ਬੰਦੇ ਨੂੰ ਲਾਲਚ ਵਿਆਪਦਾ ਹੈ। ਦੋ ਕੁ ਉਦਾਹਰਨਾਂ ਦੱਸ ਦੇਗਾ। ਇੱਕ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਚਨ ਹੈ ਹਜ਼ੂਰ ਦੀ ਬਾਣੀ ਵਿੱਚ ਭਗਤ ਕਬੀਰ ਜੀ ਦਾ। ਉਹਨਾਂ ਨੇ ਇੱਕ ਜਾਨਵਰ ਦੀ ਉਦਾਹਰਨ ਲਈ, ਅਸੀਂ ਉਹਦੇ ਲਈ ਸ਼ਬਦ ਵਰਤਨੇ ਖਾਂ ਕਿ ਬਾਂਦਰ। ਉਹਨਾਂ ਨੇ ਉਦਾਹਰਨ ਲਾਲਚ ਦੀ ਬਾਂਦਰ ਤੇ ਚੁਕਾਈ। ਜਦੋਂ ਬਾਂਦਰ ਨੂੰ ਅਕਸਰ ਪਕੜਨ ਵਾਲਾ ਕੋਈ ਜਾਂਦਾ ਕਲੰਦਰ, ਤੇ ਉਹ ਕਿਵੇਂ ਉਸ ਨੂੰ ਪਕੜਦਾ ਹੈ? ਉਹ ਕੰਮ ਕੀ ਕਰਦਾ? ਜ਼ਮੀਨ ਨੂੰ ਪੱਟ ਕੇ ਉਸ ਵਿੱਚ ਇੱਕ ਬਰਤਨ ਦੱਬ ਦਿੰਦਾ ਮਿੱਟੀ ਦਾ, ਤੇ ਉਸ ਬਰਤਨ ਦਾ ਮੂੰਹ ਉੱਪਰੋਂ ਸੌੜਾ ਹੁੰਦਾ, ਭੀੜਾ ਹੁੰਦਾ। ਉਹਦੇ ਵਿੱਚ ਆਪਣੇ ਵੱਲੋਂ ਉਹ ਛੋਲਿਆਂ ਦੇ ਚਣਿਆਂ ਦੇ ਦਾਣੇ ਪਾ ਦਿੰਦਾ, ਤੇ ਬਾਂਦਰ ਆਉਂਦਾ ਜੰਗਲ ਵਿੱਚ ਉਸ ਭਾਂਡੇ ਨੂੰ ਦੇਖ ਕੇ ਕਿ ਉਹਦੇ ਵਿੱਚ ਚਣੇ ਪਏ ਹੋਏ ਨੇ, ਉਹ ਆਪਣਾ ਹੱਥ ਉਸ ਭਾਂਡੇ ਦੇ ਵਿੱਚ ਪਾਉਂਦਾ ਹੈ, ਤੇ ਜਦੋਂ ਉਹ ਬਰਤਨ ਵਿੱਚ ਹੱਥ ਪਾਉਂਦਾ ਤੇ ਉਹਦੀ ਮੁੱਠੀ ਚਣਿਆਂ ਨਾਲ ਭਰ ਜਾਂਦੀ। ਹੁਣ ਉਹ ਆਪਣੇ ਹੱਥ ਨੂੰ ਉੱਪਰ ਕੱਢਣਾ ਚਾਹੁੰਦਾ, ਉਹ ਬਾਹਰ ਕੱਢਣਾ ਚਾਹੁੰਦਾ ਚਣੇ ਛੋਲਿਆਂ ਦੇ ਦਾਣੇ, ਪਰ ਜਦੋਂ ਉਹਦੇ ਹੱਥ ਵਿੱਚ ਦਾਣੇ ਨੇ ਉਹਦਾ ਹੱਥ ਭਾਰੀ ਹੋ ਗਿਆ। ਭਾਂਡੇ ਦਾ ਬਰਤਨ ਦਾ ਮੂੰਹ ਉੱਪਰੋਂ ਸੌੜਾ ਭੀੜਾ ਹੈ, ਉਹ ਆਪਣੇ ਹੱਥ ਨੂੰ ਬਾਹਰ ਖਿੱਚਣਾ ਚਾਹੁੰਦਾ, ਪਰ ਚਣੇ ਪਕੜੇ ਹੋਣ ਕਰਕੇ ਹੱਥ ਬਾਹਰ ਨਿਕਲਦਾ ਨਹੀਂ। ਨਾ ਚਣੇ ਛੱਡਣ ਨੂੰ ਦਿਲ ਕਰਦਾ, ਨਾ ਹੱਥ ਬਾਹਰ ਨਿਕਲਦਾ। ਇੰਨੀ ਦੇਰ ਨੂੰ ਕਲੰਦਰ ਆਉਂਦਾ, ਉਹਨੂੰ ਪਤਾ ਵੀ ਇਹ ਚਣਿਆਂ ਦੀ ਮੁੱਠੀ ਪਿੱਛੇ ਫਸ ਗਏ। ਉਹ ਏਡੇ ਚਲਾਕ ਬਾਂਦਰ ਨੂੰ ਗਲਾਵਾਂ ਪਾ ਕੇ ਲੈ ਜਾਂਦਾ, ਰੱਸੀ ਪਾ ਕੇ ਲੈ ਤੁਰਦਾ, ਤੇ ਸਾਰੀ ਜ਼ਿੰਦਗੀ ਉਹ ਬਾਂਦਰ ਕਲੰਦਰ ਦੇ ਇਸ਼ਾਰਿਆਂ ਤੇ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਅੱਗੇ ਨਾਚ ਕਰਦਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਜਿਹੜਾ ਬਾਂਦਰ ਦਰ ਦਰ ਤੇ ਨੱਚਦਾ ਪਿਆ, ਇਸ ਦੇ ਨੱਚਣ ਦਾ ਇੱਕੋ ਕਾਰਨ ਕਿ ਇਹਨੂੰ ਚਣਿਆਂ ਦੀ ਇੱਕ ਮੁੱਠੀ ਦਾ ਲਾਲਚ ਮਾਰ ਗਿਆ। ਸ਼ਬਦ ਉੱਥੇ ਵੀ ਹਜ਼ੂਰ ਨੇ ਕਿਹਾ, ਇਹ ਵੀ ਇੱਕ ਦੋਖ ਹੈ ਬੰਦੇ ਅੰਦਰ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਮਰਕਤ ਮੁਸਤੀ ਅਨਾਜ ਕੀ ਮਨ ਬੌਰਾ ਰੇ। ਕਹਿੰਦੇ ਉਹ ਬੌਰੇ ਮਣਾ ਝੱਲੇ ਮਣਾ। ਮਰਕਤ ਦਾ ਅਰਥ ਬਾਂਦਰ, ਇੱਕ ਮੁੱਠੀ ਦੀ ਚਣਿਆਂ ਦੀ ਖਾਤਰ। ਮਰਕਤ ਮੁਸਤੀ ਅਨਾਜ ਕੀ ਮਨ ਬੌਰਾ ਰੇ, ਲੀਨੀ ਖਾਤ ਪਸਾਰ। ਹੱਥ ਖੋਲ ਕੇ ਉਹ ਚਣੇ ਤਾਂ ਪਕੜ ਲੈ, ਛੁੱਟਣ ਕੋ ਸਹਿਸਾ ਪਰਿਓ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਕੋਈ ਵਿਚਾਰਾ ਬਾਂਦਰ ਸਾਰੀ ਜ਼ਿੰਦਗੀ ਨੱਚਦਾ ਰਿਹਾ। ਸਿਆਣੇ ਲੋਕ ਇੱਕ ਉਦਾਹਰਨ ਦਿੰਦੇ ਨੇ, ਇਹ ਵੀ ਸਾਡੀ ਇੱਕ ਕਹਾਵਤ ਹੈ ਕਿ ਮੈਂ ਤਾਂ ਛੱਡਣਾ ਪਰ ਕੰਬਲ ਨਹੀਂ ਮੈਨੂੰ ਛੱਡਦਾ। ਇਹ ਅਸਲ ਚ ਇੱਕ ਕਹਾਣੀ ਵਿੱਚੋਂ ਉਪਜੀ ਹੋਈ ਕਹਾਵਤ ਹੈ। ਕੋਈ ਵੀ ਕਹਾਵਤ ਹੈ ਉਹਦੇ ਪਿੱਛੇ ਨਾ ਕੋਈ ਕਾਰਨ ਹੁੰਦਾ ਹੈ। ਅਕਸਰ ਅਸੀਂ ਸ਼ਬਦ ਵਰਤਨੇ ਆ ਕਿ ਕੰਬਲ ਭਾਰੀ ਹੋ ਗਿਆ, ਕੰਬਲ ਨਹੀਂ ਛੱਡ ਰਿਹਾ। ਕਹਿੰਦੇ ਨੇ ਕੁਝ ਸੱਜਣ ਤੁਰੇ ਜਾ ਰਹੇ ਸਨ ਤੇ ਦਰਿਆ ਵਿੱਚੋਂ ਦੂਰੋਂ ਕੋਈ ਪਾਣੀ ਦੀ ਉੱਪਰ ਤਰਦੀ ਕੋਈ ਚੀਜ਼ ਨਜ਼ਰ ਆਈ। ਕਾਲੇ ਰੰਗ ਦੀ ਉਹ ਚੀਜ਼ ਸੀ। ਆਪਸ ਵਿੱਚ ਵੇਖ ਕੇ ਉਹ ਸੱਜਣ ਮਿੱਤਰ ਕਹਿਣ ਲੱਗੇ, ਇੰਜ ਲੱਗਦਾ ਜਿਵੇਂ ਕਾਲੇ ਰੰਗ ਦਾ ਕੱਪੜਾ, ਕਾਲੇ ਰੰਗ ਦਾ ਕੋਈ ਭੂਰਾ ਕੰਬਲ ਤਰਿਆ ਜਾਂਦਾ ਹੈ। ਪਾਣੀ ਬੜਾ ਡੂੰਘਾ ਤੇ ਇੱਕ ਦੇ ਅੰਦਰ ਤਮਾ ਉੱਠਿਆ। ਕਹਿੰਦਾ ਦੇਖੋ ਜੇ ਤਰਿਆ ਜਾਂਦਾ ਇਹ ਕੰਬਲ ਤੇ ਆਪਾਂ ਇੱਕ ਕੰਮ ਕਰੀਏ, ਛਾਲ ਮਾਰ ਕੇ ਇਹਨੂੰ ਕੱਢ ਕਿਉਂ ਨਾ ਲਈਏ। ਨਾਲਦਿਆਂ ਨੇ ਰੋਕਿਆ, ਕਹਿਣ ਲੱਗੇ ਦੇਖ ਤੇਰੇ ਕੋਲ ਤਨ ਢੱਕਣ ਨੂੰ ਕੱਪੜਾ ਹੈ, ਘਰ ਤੇਰੇ ਕੋਲ ਬਿਸਤਰਾ ਹੈ, ਤੂੰ ਕਿਉਂ ਇਹ ਮੁਸੀਬਤ ਵਿੱਚ ਪੈਣਾ ਚਾਹੁੰਦਾ। ਉਹ ਕਹਿੰਦਾ ਛੱਡੋ ਪਰਾਂ, ਹੱਥ ਆਈ ਚੀਜ਼ ਕਿਉਂ ਗਵਾ ਦਈਏ। ਉਹ ਰੋਕਦਿਆਂ ਪਾਣੀ ਚ ਛਾਲ ਮਾਰਦਾ ਤੇ ਜਦੋਂ ਕੰਬਲ ਨੂੰ ਹੱਥ ਪਾਉਣ ਲੱਗ ਪੈਂਦਾ ਤੇ ਬੰਦਾ ਡੁੱਬਣ ਲੱਗ ਪੈਂਦਾ। ਜਦੋਂ ਡੁੱਬਦਾ ਉਹ ਹੱਥ ਉੱਪਰ ਕੱਢਦਾ ਮੈਨੂੰ ਬਚਾਓ, ਤੇ ਸਾਥੀ ਕਹਿੰਦੇ ਨੇ ਕੰਬਲ ਛੱਡ, ਤੂੰ ਆਪਣੇ ਆਪ ਨੂੰ ਬਚਾ, ਕੰਬਲ ਛੱਡ। ਉਹ ਕਹਿੰਦਾ ਕਰਾਂ ਕਿ ਮੈਂ ਤਾਂ ਕੰਬਲ ਨੂੰ ਛੱਡਣਾ, ਮੈਨੂੰ ਕੰਬਲ ਨਹੀਂ ਛੱਡਦਾ। ਦਰਅਸਲ ਉਹ ਕੰਬਲ ਨਹੀਂ, ਅਸਲ ਵਿੱਚ ਉਹ ਰਿੱਛ ਰੁੜਿਆ ਜਾਂਦਾ ਹੈ। ਉਹਦੀ ਉੱਪਰ ਵਾਲੇ ਜਿਹੜੇ ਵਾਲ ਨੇ, ਉਹਦੀ ਪਿੱਛ ਕਾਲੇ ਰੰਗ ਦੀ, ਉਹਦੀ
ਵਾਲ ਨੇ ਤੇ ਇੰਜ ਲੱਗਦਾ ਕਿ ਜਿਵੇਂ ਕੰਬਲ ਲਪੇਟਿਆ ਹੋਇਆ ਤੁਰਿਆ ਜਾਂਦਾ ਉਹਨੂੰ ਜਾਨਵਰ ਪਕੜ ਲੈਂਦਾ ਉਹ ਛੁੱਟਣਾ ਚਾਹੁੰਦਾ ਪਰ ਉਹ ਕੰਬਲ ਨਹੀਂ ਜੇ ਛੱਡਦਾ। ਸੱਚ ਏਵੇ ਕਈ ਵਾਰੀ ਬੰਦਾ ਕਿਸੇ ਚੀਜ਼ ਨੂੰ ਲਾਲਚ ਵੱਸ ਹੋ ਕੇ ਕੰਬਲ ਜਾਣ ਕੇ ਚੁੱਕਣ ਲੱਗਦਾ ਫਿਰ ਲਾਲਚ ਇਹੋ ਜਿਹਾ ਗਲ ਪੈਂਦਾ ਬੰਦਾ ਛੁੱਟਣਾ ਚਾਹੁੰਦਾ ਪਰ ਹੁਣ ਕੰਬਲ ਉਹਨੂੰ ਨਹੀਂ ਛੱਡਦਾ। ਮਹਾਰਾਜ ਜੀ ਨੇ ਕਿਹਾ ਦੇਖ ਕਿ ਇੱਕ ਲਾਲਚ ਦੀ ਬਿਰਤੀ ਹੈ ਪਰ ਦੂਸਰੇ ਪਾਸੇ ਇਹਨੂੰ ਕਿਵੇਂ ਕਨਵਰਟ ਕਰੀਏ। ਕੀ ਆਦਮੀ ਕਿਰਤ ਕਰਨੀ ਛੱਡਦਾ? ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਨੇ ਤਾਂ ਇੱਥੋਂ ਤੱਕ ਬਚਨ ਕਿਹਾ, ਕਹਿਣ ਲੱਗੇ ਦੇਖੋ ਭਾਈ ਕਿ ਲਾਲਚ ਤੋਂ ਬਚਣਾ ਹੈ ਤੇ ਇਸ ਐਨਰਜੀ ਨੂੰ ਆਪਾਂ ਸੰਤੋਖ ਵਿੱਚ ਤਬਦੀਲ ਕਰ ਲਈਏ। ਸੰਤੋਖ ਕਿਵੇਂ ਆਏ? ਤੇ ਲਾਲਚ ਕੱਲਾ ਇਹ ਨਹੀਂ ਕਿ ਪੈਸਿਆਂ ਦਾ ਹੈ। ਮੈਂ ਪਿਛਲੇ ਦਿਨ ਇੱਕ ਥਾਂ ਅਰਜ਼ ਕੀਤੀ, ਲਾਲਚ ਦਾ ਸੰਬੰਧ ਕੱਲਾ ਦੌਲਤ ਨਾਲ ਨਹੀਂ, ਪਰ ਅਸੀਂ ਜ਼ਿਆਦਾਤਰ ਅਰਥ ਇਹਦੇ ਦੌਲਤ ਦੇ ਹੀ ਕਰਨੇ ਹਾਂ। ਇਹਦੇ ਵਿੱਚੋਂ ਜਦੋਂ ਤ੍ਰਿਸ਼ਨਾ ਜਨਮ ਲੈਂਦੀ ਹੈ, ਤ੍ਰਿਸ਼ਨਾ ਕੇਵਲ ਧਨ ਦੀ ਨਹੀਂ, ਬੰਦੇ ਦੇ ਸਰੀਰ ਦੇ ਇੰਦਰੀਆਂ ਦੀ ਵੀ ਤ੍ਰਿਸ਼ਨਾ ਹੈ, ਇਹ ਵੀ ਤਾਂ ਇੱਕ ਲਾਲਚ ਹੈ। ਅਸੀਂ ਅੱਖਾਂ ਨਾਲ ਦੇਖਦੇ ਹਾਂ ਕਿ ਅੱਖਾਂ ਦਾ ਰਸ, ਅੱਖਾਂ ਦਾ ਤ੍ਰਿਸ਼ਨਾ ਤੇ ਲਾਲਚ ਨਹੀਂ। ਕੰਨਾਂ ਨਾਲ ਸੁਣਦੇ ਹਾਂ ਕਿ ਇਹ ਕੰਨਾਂ ਦੀ ਸਰੋਤ ਬੰਦੇ ਦੀ ਤ੍ਰਿਸ਼ਨਾ ਨਹੀਂ ਬਣ ਜਾਂਦੀ? ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕੱਲਾ ਧਨ ਨਹੀਂ, ਸੱਚ ਇਹ ਵੇ ਕਿ ਬੰਦੇ ਦੇ ਸਰੀਰ ਦੇ ਇੰਦਰੀਆਂ ਦੀ ਵਾਸ਼ਨਾ ਦੀ ਨਾ ਪੂਰਤੀ ਹੋਣੀ, ਇਹ ਵੀ ਤਾਂ ਇੱਕ ਤ੍ਰਿਸ਼ਨਾ ਬਣ ਕੇ ਬੰਦੇ ਨੂੰ ਚਿੰਬੜੀ ਹੈ, ਇਹ ਵੀ ਇੱਕ ਲਾਲਚ ਹੈ। ਗੁਰੂ ਸਾਹਿਬ ਨੇ ਜਦੋਂ ਤ੍ਰਿਸ਼ਨਾ ਦੀ ਗੱਲ ਕੀਤੀ ਫਿਰ ਇਹ ਗੱਲ ਕੀ ਤ੍ਰਿਸ਼ਨਾ ਵਾਲਾ ਕਦੀ ਰੱਜਦਾ ਨਹੀਂ, ਜਿੰਨਾ ਮਰਜ਼ੀ ਉਹਦੇ ਕੋਲ ਆ ਜਾਏ ਸੱਚ ਇਵੇਂ ਉਹਦੇ ਅੰਦਰ ਦੀ ਕਲਪਨਾ ਨਹੀਂ ਮਿਟਦੀ। ਸਤਿਗੁਰੂ ਨੇ ਕਿਹਾ ਵੱਡੇ ਵੱਡੇ ਰਾਜਨ ਅਰ ਭੂਮਨ। ਮੈਂ ਅਰਜ਼ ਕੀਤੀ ਲਾਲਚ ਵਿੱਚੋਂ ਆਸਾ ਮਨਸਾ ਤੇ ਤ੍ਰਿਸ਼ਨਾ ਜਨਮ ਲੈਂਦੀਆਂ ਨੇ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਦਿਖਿਆ ਮੈਂ ਕਿਨ ਕੀ ਤ੍ਰਿਪਤ ਨਾ ਪਾਈ, ਕਿਨ ਨੇ ਇਸ ਜ਼ਹਿਰ ਵਿੱਚ ਕਦੀ ਕੋ ਰੱਜਿਆ ਹੈ। ਜਿਉ ਪਾਵਕ ਈਂਧਨ ਨਹੀਂ ਤ੍ਰਾਪੈ, ਬਲਦੀ ਕੋਈ ਅੱਗ ਤੇ ਤੇਲ ਪਾਈ ਜਾਈਏ, ਲੱਕੜਾਂ ਸੱਚੀ ਜਾਈਏ, ਬਲਦੀ ਕੋਈ ਅੱਗ ਉੱਪਰ ਈਂਧਨ ਪਾਈ ਜਾਈਏ ਤੇ ਇਹ ਕਹੀਏ ਵੀ ਹੁਣ ਤੂੰ ਰੱਜ ਜਾ, ਅੱਗ ਭਾਵੇਂ ਜੁੱਗਾਂ ਤੱਕ ਲਾਈ ਰੱਖੋ ਤੇ ਜਿਤਨੀ ਮਰਜ਼ੀ ਉਹਦੇ ਤੇ ਲੱਕੜ ਪਾਓ, ਕਦੀ ਅੱਗ ਰੱਜ ਕੇ ਨਹੀਂ ਕਹਿੰਦੀ ਬਸ ਕਰ ਹੁਣ ਮੈਂ ਤ੍ਰਿਪਤ ਹੋ ਗਈ ਹਾਂ। ਸੱਚ ਏਵੇ ਸਾਧ ਸੰਗਤ ਤ੍ਰਿਸ਼ਨਾ ਦੀ ਅੱਗ ਕੈਸੀ ਦੇ, ਬਹੁਤ ਕੁਝ ਇਹਦੇ ਵਿੱਚ ਸਮਾ ਗਿਆ, ਇੰਨਾ ਕੁਝ ਸੜਨ ਦੇ ਬਾਵਜੂਦ ਵੀ ਅੰਦਰ ਦੀ ਤ੍ਰਿਸ਼ਨਾ ਰੱਜਦੀ ਨਹੀਂ। ਮਹਾਰਾਜ ਕਹਿੰਦੇ ਦੇਖਿਆ ਮੈਂ ਕਿਨ ਕੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ, ਨਾਮ ਤੋਂ ਬਿਨਾਂ ਕਿਵੇਂ ਰਚੇ। ਸੁਖਮਨੀ ਸਾਹਿਬ ਦਾ ਪਾਠ ਕਰਨੇ ਆ, ਸਾਹਿਬ ਕਹਿੰਦੇ ਸਹਿਤ ਖਟੇ ਲੱਕ ਉੱਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਕਿਉਂਕਿ ਤ੍ਰਿਸ਼ਨਾ ਹੈ। ਪਰ ਨਾਲ ਅਗਲੀ ਤੋਕੀ ਲੋਭ ਤੇ ਵਪਰੀਤ ਹੈ, ਬਿਨਾਂ ਸੰਤੋਖ ਨਹੀਂ ਕੂੜਾ ਜੈ, ਸਬਰ ਤੋਂ ਬਿਨਾਂ ਸੰਤੋਖ ਤੋਂ ਬਿਨਾਂ। ਇੱਕ ਮੈਂ ਹੋਰ ਲਾਲਚ ਦੀ ਗੱਲ ਕਰਕੇ ਸਿਰਫ ਫਿਰ ਇਹਨੂੰ ਸਮੇਟਣਾ ਚਾਹੁੰਦਾ ਵਾਂ ਕਿ ਲਾਲਚ ਵਾਲੀ ਐਨਰਜੀ ਕਿਤੇ ਵਾਹਿਗੁਰੂ ਤਰਕ ਕਰੇ ਸੰਤੋਖ ਵਿੱਚ ਬਦਲ ਜਾਏ। ਹਜ਼ੂਰ ਨੇ ਇੱਕ ਬਚਨ ਕਿਹਾ ਇੰਦਰੀਆਂ ਦੇ ਮੁਤਲਕ ਵੀ, ਇਹਨਾਂ ਦੀ ਵੀ ਆਪੋ ਆਪਣੀ ਤ੍ਰਿਸ਼ਨਾ ਹੈ, ਇਹ ਕਿਹੜੀਆਂ ਤ੍ਰਿਪਤ ਹੋ ਜਾਂਦੀਆਂ। ਧੰਨ ਗੁਰੂ ਅੰਗਦ ਸਾਹਿਬ ਨੇ ਜਦੋਂ ਇੰਦਰੀਆਵੀ ਲਾਲਚ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਆਖਣ ਆਖ ਨ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨ ਰੱਜੀਆਂ, ਗੁਣ ਗਾਇਕ ਇੱਕ ਵਨ। ਇਹ ਵੀ ਲਾਲਚ ਦੀ ਸ਼੍ਰੇਣੀ ਵਿੱਚ ਆਉਂਦੇ। ਹੁਣ ਇੱਕ ਬੰਦਾ ਕਹਿੰਦਾ ਮੈਂ ਪੈਸੇ ਨੂੰ ਹੱਥ ਨਹੀਂ ਲਾਉਂਦਾ ਜੀ, ਮੈਂ ਤਾਂ ਰੋਟੀ ਬੜੀ ਘੱਟ ਕਰ ਦਿੱਤੀ। ਉਹ ਭਲਿਆ ਤੂੰ ਬੋਡੀ ਨੂੰ ਤਾਂ ਹੱਥ ਕਰਕੇ ਦੋ ਗੱਲਾਂ ਤੋਂ ਤਾਂ ਬਚ ਗਿਆ, ਪਰ ਆਪਣੀਆਂ ਅੱਖਾਂ ਨੂੰ ਪੁੱਛ ਕੇ ਦੇਖ ਕਿ ਇਹਨਾਂ ਤੇ ਕਾਬੂ ਪਾ ਲਿਆ। ਇਹਦੇ ਅੰਦਰ ਵੀ ਲਾਲਚ ਹੈ, ਤੇਰੇ ਕੰਨਾਂ ਚ ਲਾਲਚ ਹੈ, ਤੇਰੀ ਜੇਬਾਂ ਚ ਲਾਲਚ ਹੈ। ਆਖਣ ਆਖਣ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨ ਰੱਜੀਆਂ, ਗੁਣ ਗਾਹਕ ਇੱਕ ਵਨ, ਭੁੱਖਿਆਂ ਭੁੱਖ ਨਾ ਉਤਰੇ। ਸੱਚ ਏਵੇ ਬੰਦੇ ਬੰਦੇ ਦੀ ਭੁੱਖ ਲਾਲਚ ਦੀ ਜਾਂਦੀ ਨਹੀਂ, ਭੁੱਖਿਆਂ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹੇ ਗੁਣੀ ਸਮਾਏ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਚ ਕਿਹਾ, ਕਹਿਣ ਲੱਗੇ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤ ਨਿੰਦਾ ਕਰਨ ਸੁਣ ਰੋਵਣ ਤੈ ਖਾਸੇ, ਸਾਦੀ ਜੀਵਨ ਰੱਜਿਆ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਤ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ
ਕੂੜੇ ਪਰਵਾਸੇ ਪਿਆਰਿਓ, ਇਹ ਤਾਂ ਇੰਦਰੀਆਂ ਦੀ ਤਮਾ, ਇਹਨਾਂ ਦਾ ਲਾਲਚ ਵੀ ਨਹੀਂ ਮਿਟਦਾ। ਇੱਕ ਮਹਾਂਪੁਰਸ਼ਾਂ ਦੇ ਜੀਵਨ ਚ ਹੈ। ਵੈਸੇ ਇਹ ਸੇਵਾ ਪੰਥੀ ਮਹਾਂਪੁਰਸ਼ ਜੀਵਨ ਦੀਆਂ ਇਹ ਕੁਝ ਸਾਖੀਆਂ ਨੇ। ਇੱਕ ਪੁਸਤਕ ਹੈ ਉਹਨਾਂ ਦੀ ਸੰਤ ਰਤਨ ਮਾਲ, ਉਹ ਪੜ੍ਹਨ ਵਾਲੀ ਹੈ ਕਿਤਾਬ, ਚੰਗੀਆਂ ਗੱਲਾਂ ਨੇ ਉਹਦੇ ਵਿੱਚ ਸਿੱਖਣ ਵਾਲੀਆਂ, ਕਿਵੇਂ ਸਾਧੂ ਆਪਣੀ ਜ਼ਿੰਦਗੀ ਜੀਂਦਾ ਹੈ। ਕਹਿੰਦੇ ਕਿਸੇ ਦੇ ਗ੍ਰਿਸ਼ਤੀ ਦੇ ਘਰ ਅੰਦਰ ਕੋਈ ਅਭਿਆਕਤ ਚਲਾ ਗਿਆ, ਸਾਧੂ ਚਲਾ ਗਿਆ, ਕਹਿਣ ਲੱਗਾ ਮੈਨੂੰ ਭੁੱਖ ਲੱਗੀ ਹੈ, ਕੁਝ ਸ਼ਕਣ ਨੂੰ ਦਿਓ। ਉਹ ਗ੍ਰਿਸ਼ਤੀ ਸੀ ਅੰਦਰ ਦਾ ਪੁੰਨ ਕਰਮੀ, ਉਹਦੇ ਅੰਦਰ ਦੀ ਭਾਵਨਾ ਸੀ ਆਏ ਗਏ ਦੀ ਸੇਵਾ ਕਰ ਲਈ। ਉਹਨੇ ਆਪਣੇ ਵੱਲੋਂ ਜੋ ਕੁਝ ਰੁੱਖਾਂ ਮਿੱਸਾ ਸੀ ਕੋਲ ਘਰ ਤਿਆਰ ਕਰ ਦਿੱਤਾ, ਉਹਨੇ ਉਸ ਸਾਧੂ ਅਭਿਆਗਤ ਦੇ ਅੱਗੇ ਰੱਖ ਦਿੱਤਾ। ਤੇ ਕਹਿੰਦੇ ਉਸ ਵਕਤ ਉਹਨੇ ਭਾਂਡੇ ਵਿੱਚ, ਪਾਤਰ ਵਿੱਚ ਜਾਂ ਬਰਤਨ ਵਿੱਚ ਪਿਆ ਹੋਇਆ ਭੋਜਨ ਅਭਿਆਗਤ ਨੇ ਦੇਖਿਆ ਤੇ ਦੇਖਦਿਆਂ ਸਾਰ ਕਹਿੰਦਾ ਇਹਦੇ ਨਾਲ ਮੇਰਾ ਕੀ ਬਣੇਗਾ, ਮੈਂ ਆਇਆ ਵੀ ਤੇਰੇ ਘਰ, ਤੂੰ ਟਿਕਾਇਆ ਕੀ ਮੈਨੂੰ, ਤੇਰੇ ਘਰ ਕੋਈ ਹੋਰ ਪਦਾਰਥ ਬਣਾਉਣ ਨੂੰ ਨਹੀਂ। ਤੇ ਉਹ ਜਿਹੜਾ ਗ੍ਰਿਸ਼ਤੀ ਸੀ, ਸੱਚ ਇਹ ਵੀ ਉਹ ਅਭਿਆਗਤ ਨਾਲ ਉੱਚੇ ਜੀਵਨ ਵਾਲਾ ਸੀ। ਮੈਂ ਬੇਨਤੀ ਕਰਾਂ ਅੱਜ ਜਿੰਨਾ ਕੁਛ ਸਾਨੂੰ ਅਸੀਂ ਚਾਰ ਚੁਫੇਰੇ ਦੇਖਦੇ ਹਾਂ, ਆਮ ਗ੍ਰਿਸ਼ਤੀ ਬੰਦਾ ਬੰਦਗੀ ਕਰਨ ਵਾਲਾ ਉਹਨਾਂ ਸਾਧੂਆਂ ਤੋਂ ਕਈ ਉੱਚਾ ਜੀਵਨ ਰੱਖਦਾ ਜਿਹੜੇ ਕੇਵਲ ਚੋਲੇ ਤੇ ਭੇਕ ਹੀ ਬਣਾ ਕੇ ਤੁਰੇ ਹੋਏ। ਇਹਨੂੰ ਕਿਸੇ ਦੀ ਨਿੰਦਿਆ ਚ ਮਤ ਲਿਜਾਣ, ਕਿਉਂਕਿ ਅਸੀਂ ਆਮ ਗ੍ਰਿਸ਼ਤੀ ਦਾ ਲਿਬਾਸ ਦੇਖਦੇ ਹਾਂ। ਹੁਣ ਇੱਥੇ ਨੇ, ਇਹ ਨਹੀਂ ਕਿ ਤੁਹਾਡੀ ਕੋਈ ਝੂਠੀ ਸਿਫਤ ਲਈ ਦਿਨ ਰਾਤ ਕਿਰਤ ਕਰਨੀ। ਲੋਕ ਦਸਾਂ ਨਵਾਂ ਦੀ ਹਜ਼ੂਰ ਨੇ ਕਿਹਾ ਤੇ ਮੈਂ ਕਹਿੰਦਾ ਇੱਥੇ ਤਾਂ ਵੀਹ ਨਵਾਂ ਦੀ ਕਿਰਤ ਪੈ ਕਰਦੇ। ਕਿੰਨੇ ਕਿੰਨਾ ਸਮਾਂ ਡਰਾਈਵ ਕਰਨੀ, ਕਿੰਨੀ ਕੁ ਦੂਰ ਜਾਣਾ, ਫਿਰ ਸਾਰਾ ਦਿਨ ਕਿਰਤ ਕਰਨੀ। ਤੇ ਵਿਹਲੜ ਬੰਦਾ ਉਹ ਜੇ ਉਸ ਪਾਸੇ ਤੁਰਿਆ ਤੇ ਉਸ ਪਾਸੇ ਇਮਾਨਦਾਰੀ ਨਾਲ ਕਮਾਈ ਵੀ ਨਾ ਕਰੇ। ਮੈਂ ਇੱਕ ਬੇਨਤੀ ਅਕਸਰ ਆਪਣੀ ਲਾਈਨ ਦੇ ਸੱਜਣਾਂ ਨੂੰ ਕਰਨਾ ਵਾ, ਕਈ ਵਾਰੀ ਕਈ ਮਹਿਸੂਸ ਵੀ ਕਰ ਜਾਂਦੇ ਨੇ। ਮੈਂ ਕਹਿੰਦਾ ਇੱਕ ਬੰਦਾ 8 ਘੰਟੇ ਗ੍ਰਿਸ਼ਤੀ ਜੌਬ ਕਰਦਾ, 8 ਘੰਟੇ ਘੱਟੋ ਘੱਟ ਕਰਦੇ ਹਨ, ਤੇ ਜਿਹੜੇ ਅਸੀਂ ਗੁਰੂ ਘਰਾਂ ਚ ਬੈਠੇ ਹਾਂ, ਅਸੀਂ ਕੀਰਤਨ ਕਥਾ ਕਰਨ ਵਾਲੇ ਹਾਂ, ਮੈਂ ਕਹਿੰਦਾ 8 ਘੰਟੇ ਘੱਟੋ ਘੱਟ ਇਮਾਨਦਾਰੀ ਨਾਲ ਇਹਨੂੰ ਜੌਬ ਸਮਝ ਕੇ ਕਮਾਈ ਕਰਨ ਲੱਗ ਪਈ ਤੇ ਅੰਦਰ ਨੂੰ ਕਿੰਨਾ ਕੁ ਭਾਗ ਲੱਗ ਜਾਏ। ਪੜ੍ਹਨ ਵਾਲਾ ਪੜ੍ਹੇ, ਕੀਰਤਨ ਵਾਲਾ ਕੀਰਤਨ ਦਾ ਅਭਿਆਸ ਕਰੇ, ਬੰਦਗੀ ਕਰੇ, ਦੇਖੋ ਸਤਿਗੁਰੂ ਫਿਰ ਕਿੰਨਾ ਕੁ ਭਾਗ ਲਾਉਂਦੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਮੈਂ ਸ਼ਬਦ ਦੀ ਰੋਸ਼ਨੀ ਉਸ ਗ੍ਰਿਸ਼ਤੀ ਨੂੰ ਕਹਿਣ ਲੱਗਾ ਕੁਛ ਹੋਰ ਨੀ ਤੇਰੇ ਘਰ। ਗ੍ਰਿਸ਼ਤੀ ਨੇ ਬੜੇ ਪਿਆਰੇ ਸ਼ਬਦ ਕਹੇ, ਕਹਿਣ ਲੱਗੇ ਬਾਬਾ ਜੀ ਇੱਕ ਕੰਮ ਕਰੋ, ਆਪਣੇ ਕੋਲੋਂ ਕੁਛ ਪਾ ਲਓ, ਸਵਾਦੀ ਬਣ ਜਾਏਗਾ ਭੋਜਨ। ਉਹ ਕਹਿੰਦਾ ਆਪਣੇ ਕੋਲੋਂ? ਕਹਿੰਦਾ ਹਾਂ, ਜੇ ਆਪਣੇ ਕੋਲੋਂ ਪਾਉਣ ਦੀ ਜਾਚ ਆ ਜਾਏ ਤੇ ਰੁੱਖੀ ਰੋਟੀ ਵੀ ਅੰਮ੍ਰਿਤ ਬਣ ਜਾਂਦੀ ਹੈ। ਆਪਣੇ ਕੋਲੋਂ ਪਾਉਣ ਦੀ ਜਾਚ ਆਏ ਤੇ ਅਲੂਣਾ ਭੋਜਨ ਵੀ ਸਵਾਦੀ ਬਣ ਜਾਂਦਾ ਹੈ। ਉਹਨੇ ਇੱਕੋ ਦਮ ਥੋੜਾ ਜਿਹਾ ਗੁੱਸੇ ਚ ਆ ਗਿਆ, ਉਹਨੇ ਜਿਹੜਾ ਚੋਲਾ ਪਾਇਆ ਸੀ ਉਹਦੀਆਂ ਦੋਨੋਂ ਜੇਬਾਂ ਬਾਹਰ ਕੱਢ ਦਿੱਤੀਆਂ। ਕਹਿੰਦਾ ਮੇਰੇ ਕੋਲ ਕੀ? ਆ ਦੇਖ ਖਾਲੀ ਜੇਬਾਂ। ਉਹ ਗ੍ਰਿਸ਼ਤੀ ਕਹਿੰਦਾ ਦੇਖੋ ਗੁੱਸੇ ਚ ਨਾ ਹੋ, ਹੱਥ ਜੋੜ ਕੇ ਕਹਿੰਦਾ ਆਪਣੇ ਕੋਲੋਂ ਸਬਰ ਪਾਲੋ, ਜਿੱਥੇ ਸਬਰ ਪੈ ਜਾਓ ਉੱਥੇ ਰੁੱਖੀ ਵੀ ਮਿੱਠੀ ਹੋ ਜਾਂਦੀ ਹੈ। ਗੱਲ ਦੇਖੋ ਬੜੇ ਕਮਾਲ ਦੀ ਉਹ ਕਰ ਗਿਆ। ਕਹਿੰਦਾ ਤੁਸੀਂ ਆਪਣੇ ਕੋਲੋਂ ਕੁਛ ਪਾਓ, ਜੇ ਸੰਤੋਖ ਪਾਓਗੇ, ਸਬਰ ਪਾਓਗੇ, ਸੱਚ ਇਹ ਰੁੱਖੀ ਵੀ ਮਿੱਠੀ ਹੋ ਜਾਏਗੀ। ਤਾਂ ਹੀ ਤਾਂ ਬਾਬਾ ਸਾਹਿਬ ਨੇ ਕਿਹਾ, ਕਹਿਣ ਲੱਗੇ ਲਾਲਚ ਹੋਵੇ ਜਦੋਂ ਬੰਦਾ ਆਪਣੀ ਥਾਲੀ ਨੂੰ ਛੱਡ ਕੇ ਦੂਜੇ ਦੀ ਥਾਲੀ ਵੱਲ ਵੇਖਦਾ, ਸੱਚ ਇਵੇ ਆਪਣੀ ਥਾਲੀ ਦਾ ਫਿਰ ਬੰਦੇ ਨੂੰ ਰਸ ਵੀ ਨਹੀਂ ਆਉਂਦਾ। ਇਹ ਸਾਡੇ ਤੇ ਬਿਰਤੀ ਵੀ ਅਸਰ ਕਰਦੀ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੋਪੜੀ ਲਾਲਚ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਤੂੰ ਆਪਣੇ ਅੰਦਰ ਨੂੰ ਮਤ ਤਰਸਾ ਕਿਸੇ ਬਗਾਨੇ ਦੀ ਚੋਪੜੀ ਰੋਟੀ ਦੇ ਕੇ, ਤੂੰ ਆਪਣੇ ਵੱਲ ਝਾਤੀ ਮਾਰ। ਜ਼ਿੰਦਗੀ ਜੀਣ ਦਾ ਇੱਕ ਤਰੀਕਾ ਹੈ। ਵੇਖੋ ਮੈਂ ਤਾਂ ਸਿਰਫ ਓਨਾ ਲੈਕਚਰ ਕਰਕੇ ਸਵਾ ਘੰਟਾ ਸ਼ਾਮੀ ਘੰਟਾ ਸਵੇਰੇ ਤੁਰ ਪਈਨਾ, ਪਰ ਇੱਕ ਅਰਦਾਸ ਕਰਿਓ ਜੋ ਕਹਿੰਦੇ ਆ ਮਾਲਕ, ਜ਼ਿੰਦਗੀ ਚ ਕਿਤੇ ਕਿਣਕਾ ਮਾਤਰੇ ਦਾਤ ਦੇ ਦੇ। ਜਦੋਂ ਬੰਦੇ ਨੇ ਜ਼ਿੰਦਗੀ ਜੀਣ, ਕਿਵੇਂ ਅੰਦਰ ਆਪਣਾ ਤੜਫਦਾ, ਥਾਂ ਥਾਂ ਤੇ ਤੁਸੀਂ ਦੇਖੋ ਸੰਘਰਸ਼ ਕਰਨਾ ਚੰਗੀ ਗੱਲ ਏ, ਕੰਪੀਟੀਸ਼ਨ ਆਪਾਂ ਕਰਨੇ ਆ ਚੰਗੀ ਗੱਲ ਏ, ਪਰ ਉਹਨੂੰ ਸਾੜੇ ਤੇ ਈਰਖਾ ਚ ਮਤ ਲੈ ਜਾਈਏ।
ਰੱਬ ਦੀ ਦਾਤ ਸਮਝ ਕੇ ਯਤਨ ਕਰੀਏ ਅੱਗੇ ਵਧਣ ਦਾ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਜਦੋਂ ਆਪਾਂ ਦੁਨੀਆਂ ਚ ਘਰ ਚ ਜੀਣਾ ਹੈ ਤੇ ਵੱਡਿਆਂ ਘਰਾਂ ਨੂੰ ਵੇਖ ਕੇ ਆਪਣੇ ਘਰ ਨੂੰ ਨਾ ਦੇਖੀ, ਸ਼ਬਦ ਧਿਆਨ ਦਿਆ ਜੀ। ਜੇ ਦੁਨੀਆਦਾਰੀ ਵਾਲਾ ਜੀਵਨ ਜੀਣਾ, ਕਿਉਂਕਿ ਤੇਰੇ ਦੋ ਜੀਵਨ ਨੇ, ਇੱਕ ਦੁਨਿਆਵੀ ਇੱਕ ਅਧਿਆਤਮਕ, ਅਧਿਆਤਮਕ ਜੀਵਨ ਤੇਰੀ ਆਤਮਾ ਨਾਲ ਸੰਬੰਧਿਤ ਹੈ ਤੇ ਦੁਨਿਆਵੀ ਸਰੀਰ ਜੀਵਨ ਦਾ ਬਹੁਤ ਹਿੱਸਾ ਤੇਰੇ ਤਨ ਦੇ ਅੰਗਾਂ ਨਾਲ ਸੰਬੰਧਿਤ ਹੈ। ਜਦੋਂ ਤੂੰ ਦੁਨਿਆਵੀ ਜੀਵਨ ਜੀਣਾ, ਆਪਣੇ ਤੋਂ ਵੱਡੇ ਨੂੰ ਵੇਖੇਗਾ ਤੇ ਘਰ ਵੇਚ ਬੈਠੇਗਾ, ਆਪਣੇ ਤੋਂ ਵੱਡੇ ਨੂੰ ਦੇਖੇਗਾ ਤੇ ਸੱਚ ਇਵੇਂ ਅਪਰਾਧ ਕਰ ਬੈਠੇਗਾ। ਜਦੋਂ ਤੂੰ ਦੁਨਿਆਵੀ ਜੀਵਨ ਜੀਣਾ ਹੈ, ਇੱਕ ਕੰਮ ਕਰ, ਆਪਣੇ ਤੋਂ ਛੋਟੇ ਨੂੰ ਦੇਖ ਕੇ ਜੀ, ਸੱਚ ਇਵੇਂ ਤੈਨੂੰ ਆਪਣੇ ਘਰ ਵਿੱਚ ਪਈ ਹੋਈ ਚੀਜ਼ ਦਾ ਆਨੰਦ ਆ ਜਾਏ। ਕਿਵੇਂ? ਮੰਨ ਲਓ ਅਸੀਂ ਉੱਥੇ ਦੇਖਨੇ ਖਾਂ, ਇੱਕ ਬੰਦੇ ਨੂੰ ਰੱਬ ਨੇ ਘਰ ਦੇ ਦਿੱਤਾ ਹੈ, 5-7 ਕਮਰੇ ਨੇ ਉਹਦੇ ਕੋਲ, ਤੇ ਉਹ ਬੰਦਾ ਦੂਜੇ ਵੱਡੇ ਦੇ ਬੰਗਲੇ ਨੂੰ ਦੇਖ ਕੇ ਸੜਨ ਲੱਗ ਪਵੇ। ਸੱਚ ਇਵੇਂ ਆਪਣੇ ਘਰ ਦਾ ਕਮਰਾ ਕਦੀ ਵੀ ਚੰਗੇ ਨਹੀਂ ਲੱਗੇਗਾ। ਮੈਂ ਅਕਸਰ ਉੱਥੇ ਕਹਿੰਦਾ ਵਾਂ, ਸਿਆਲ ਦੇ ਦਿਨਾਂ ਵਿੱਚ ਉਹਨਾਂ ਲੋਕਾਂ ਨੂੰ ਦੇਖੋ ਕਿ ਜਿਹੜੇ ਕੱਪੜੇ ਦੇ ਲੱਗੇ ਹੋਏ ਬੈਨਰ ਰਾਤ ਨੂੰ ਪਾੜ ਕੇ ਆਪਣੇ ਤਨ ਉੱਤੇ ਲੈ ਕੇ ਪੁਲਾਂ ਤੇ ਸੜਕਾਂ ਦੇ ਕਿਨਾਰੇ ਉੱਤੇ ਸੁੱਤੇ ਹੋਏ। ਬੰਦਿਆਂ, ਤੂੰ ਉਹਨਾਂ ਨਾਲ ਤਾਂ ਮਨਾ ਚੰਗਾ ਹੈ ਨਾ, ਤੈਨੂੰ ਸਿਰ ਢੱਕਣ ਨੂੰ ਛੱਤ ਮਿਲ ਗਈ, ਤੈਨੂੰ ਓੜਨ ਵਾਸਤੇ ਬਸਤਰ ਮਿਲ ਗਿਆ। ਕਹਿਣ ਲੱਗੇ ਦੇਖ ਕਿ ਇਸ ਢੰਗ ਨਾਲ ਤੂੰ ਜ਼ਿੰਦਗੀ ਜੀ, ਦੁਨੀਆਂ ਵਿੱਚ ਜੀਣਾ ਹੈ ਤੇ ਆਪਣੇ ਤੋਂ ਮਾੜੇ ਨੂੰ ਦੇਖ ਕੇ ਜੀ, ਪਰ ਉਹਦਾ ਮਜ਼ਾਕ ਮਤ ਉਡਾ। ਬੇਨਤੀ ਸਮਝਿਓ, ਜੇ ਅਧਿਆਤਮਕ ਜੀਵਨ ਕਮਾਉਣਾ ਇਹਦੇ ਤੋਂ ਵਿਪਰੀਤ ਚੱਲ ਪਓ। ਮੈਂ ਸ਼ਬਦ ਦੁਹਰਾ ਦੇਣਾ, ਦੁਨੀਆਂ ਜੀਣੀ ਹੈ ਤੇ ਆਪਣੇ ਤੋਂ ਮਾੜੇ ਨੂੰ ਦੇਖ ਕੇ ਜੀ, ਤੇ ਜੇ ਅਧਿਆਤਮਕ ਜੀਵਨ ਕਮਾਉਣਾ ਤੇ ਆਪਣੇ ਤੋਂ ਚੰਗੇ ਦਾ ਜੀਵਨ ਦੇਖ ਕੇ ਜੀ। ਜੇ ਆਪਾਂ ਕਹੀਏ ਜੀ ਛੱਡੋ, ਮੈਂ ਨੀ ਨਾਮ ਜਪਦਾ, ਦੂਜਾ ਤਾਂ ਸ਼ਰਾਬ ਹੀ ਪੀਂਦਾ ਜੀ। ਹੁਣ ਬੰਦਾ ਇਹ ਤੁਲਨਾ ਕਰਨ ਲੱਗ ਪਿਆ, ਫਲਾਣਾ ਬੰਦਾ ਤਾਂ ਇੰਨਾ ਗਰ ਗਿਆ ਜੀ। ਮੈਂ ਅਕਸਰ ਬੇਨਤੀ ਕਰਨਾ, ਇੱਥੇ ਪਤੇ ਆ ਕੇ ਨੀ ਸਾਡੇ ਸਿੱਖਾਂ ਦੀ ਅੰਦਰ ਦੀ ਅਸਾਇਕੀ ਕੁਝ ਕੁ ਲੋਕਾਂ ਦੀ ਕੀ ਹੋ ਜਾਂਦਾ ਹੈ। ਜਦੋਂ ਸਿਮਰਨ ਦੀ, ਨਾਮ ਦੀ ਗੱਲ ਕਰੋ, ਮੈਂ ਅਕਸਰ ਬੰਦੇ ਦੇਖਿਆ ਅੰਮ੍ਰਿਤ ਦੀ ਗੱਲ ਕਰਦੇ ਆ ਨਾ, ਉਹਨਾਂ ਕੋਲ ਉਹਨਾਂ ਬੰਦਿਆਂ ਦੀ ਫਹਿਰਿਸਤ ਲਿਸਟ ਤਿਆਰ ਹੁੰਦੀ ਹੈ ਜਿਹੜੇ ਬੰਦੇ ਜ਼ਿੰਦਗੀ ਦੇ ਟਰੈਕ ਚੋਂ ਡਿੱਗ ਚੁੱਕੇ ਨੇ। ਫਲਾਣਾ ਵੀ ਮਾੜਾ ਜੀ, ਫਲਾਣਾ ਵੀ ਮਾੜਾ ਜੀ। ਉਹ ਜੇ ਗੁਰਦੁਆਰੇ ਦੀ ਗੱਲ ਕਰਨੀ ਸ਼ੁਰੂ ਕਰ ਦਿਓ, ਬਾਕੀ ਕੁਝ ਹੋਰ ਨਹੀਂ, ਉਹ ਹੋਰ ਨਹੀਂ ਕੁਝ ਹੋਵੇਗਾ। ਜਿਹੜਾ ਗੁਰਦੁਆਰੇ ਕੋਈ ਆਉਂਦਾ ਹੈ ਉਹਦਾ ਤਵਾ ਲਾਉਣ ਲੱਗ, ਛੱਡੋ ਜੀ ਉਹ ਇੰਨੇ ਭਾਂਡੇ ਮਾਂਜਦਾ, ਫਲਾਣਾ ਇੰਜ ਕਰਦਾ, ਉਹ ਤਾਂ ਇਸ ਤਰ੍ਹਾਂ ਹੈ। ਮੈਂ ਬੇਨਤੀ ਕਰਾਂ, ਆ ਨਿਆਣੇ ਸਕੂਲ ਚ ਪਾਉਂਦੇ ਆ, ਅਨਪੜ੍ਹ ਤੋਂ ਅਨਪੜ੍ਹ ਮਾਂ ਵੀ ਕਹਿੰਦੀ ਹੈ ਬੱਚੇ ਫਲਾਣੇ ਦਾ ਬੇਟਾ ਮੈਰਿਟ ਚ ਆ ਗਿਆ, ਉਹ ਸਭ ਤੋਂ ਉੱਚਾ ਗਿਆ, ਉਹਨੂੰ ਇੰਨਾ ਇਨਾਮ ਮਿਲਿਆ। ਕਦੀ ਆਪਣੇ ਨਿਆਣੇ ਨੂੰ ਕਹਿ, ਕੋਈ ਗੱਲ ਨੀ ਪੁੱਤਰਾ, 2 ਸਾਲ ਲੱਗ ਗਿਆ ਤਾਂ ਜਿਹੜੀ ਗੱਲ, ਗੁਆਂਢੀਆਂ ਦਾ 5 ਸਾਲ ਬਾਅਦ ਪਾਸ ਹੋਇਆ ਸੀ। ਨਿਆਣੇ ਦੀ ਤਰੱਕੀ ਵਾਸਤੇ ਆਪਾਂ ਉੱਨਤੀ ਵਾਲਿਆਂ ਦਾ ਜ਼ਿਕਰ ਕਰਨੇ ਆ, ਪਰ ਅਧਿਆਤਮਕ ਜੀਵਨ ਵਿੱਚ ਆਪਾਂ ਉਹਨਾਂ ਦਾ ਜ਼ਿਕਰ ਕਰਨੇ ਆ ਜਿਹੜੇ ਜ਼ਿੰਦਗੀ ਦੇ ਟਰੈਕ ਤੋਂ ਛਿੜਕ ਚੁੱਕੇ। ਆਓ ਮੇਰੇ ਗੁਰੂ ਨੂੰ ਪੁੱਛੀਏ ਕਿ ਆਤਮਕ ਜੀਵਨ ਜੀਣਾ ਹੋਵੇ ਤੇ ਕਿੰਨਾ ਵੱਲ ਦੇਖੀਏ। ਮੇਰੇ ਗੁਰੂ ਨੇ ਕਿਹਾ, ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜੇਹੀਆ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸਲੋਕ ਸ਼ੁਰੂ ਹੁੰਦਾ ਕਿ ਦਰਸ਼ਨ ਪਿਆਸੀ ਦਿਨ ਸਰਾਤ, ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜੇਹੀਆ। ਕਹਿਣ ਲੱਗੇ ਮੇਰੇ ਤੋਂ ਸਾਰੇ ਵੱਧ ਨੇ, ਯਾਰ ਵੇ ਇੱਕ ਡੂ ਇੱਕ ਚਾੜੇ ਖੋ ਕਿਸ ਚਾਤੇਈਆ, ਇੱਕ ਡੂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ, ਤਿਨਾ ਦੇਖ ਮਨ ਚਾਉ ਉਠਣ ਦਾ। ਇਹਦਾ ਮਤਲਬ ਆਪਣੇ ਤੋਂ ਚੰਗੇ, ਤਿਨਾ ਦੇਖ ਮਨ ਚਾਉ ਉਠਣ ਦਾ ਖੋ ਕਦ ਪਾਈ ਗੁਣ ਤਾਸਾ, ਜਿੰਨੀ ਮੈਂਡਾ ਲਾਲ ਰਿਝਾਇਆ ਖੋ ਤਿਤ ਆਗੈ ਮਨ ਦੇਈਆ। ਨਾਨਕ ਕਹਿ ਸੁਣ ਬਿਨੋ ਸੁਹਾਗਨ ਮੂੰਹ ਦੱਸ, ਦਿਖਾ ਫਿਰ ਕਹੀ ਆ। ਅਧਿਆਤਮਕ ਜੀਵਨ ਆਪਣੇ ਤੋਂ ਉੱਤਮ ਪੁਰਸ਼ ਨੂੰ ਦੇਖ ਕੇ ਤੇ ਦੁਨੀਆਂ ਵਿੱਚ ਜੀਣਾ ਹੈ ਤੇ ਪਿਆਰਿਓ ਸੱਚ ਏਵੇ, ਆਪਣਾ ਦੁੱਖ ਵੀ ਬੰਦੇ ਦਾ ਘੱਟ ਜਾਂਦਾ ਹੈ ਜਦੋਂ ਆਪਣੇ ਤੋਂ ਵੱਧ ਦੁਖੀ ਬੰਦੇ ਨੂੰ ਦੇਖਦਾ। ਇੱਕ ਵਾਰੀ ਕਿਤੇ ਕੋਈ ਬੰਦਾ ਪਿੰਗਲਵਾੜੇ ਵਿੱਚ ਫੇਰਾ ਪਾਏ ਖਾਂ, ਕਿਤੇ ਕੋੜੀ ਆਸ਼ਰਮ ਵਿੱਚ, ਇੱਕ ਵਾਰੀ ਬੰਦਾ ਜਿਹੜਾ ਵਾਰ ਵਾਰ ਉਲਾਮੇ ਦਿੰਦਾ, ਰੱਬਾ ਆਹ ਕੀਤਾ ਆਹ ਕੀਤਾ, ਇੱਕ ਵਾਰੀ ਮੇਰਾ ਖਿਆਲ ਹੈ ਕੋੜੀ ਆਸ਼ਰਮ ਵਿੱਚ ਚੱਕਰ ਮਾਰ ਕੇ ਆ ਜਾਏ
ਉਹ ਬੰਦੇ ਦਾ ਪੱਥਰ ਅੰਦਰ ਵੀ ਪਿਘਲ ਜਾਏਗਾ। ਉਹ ਕਹੇਗਾ ਰੱਬਾ ਤੇਰਾ ਸ਼ੁਕਰ, ਚਲੋ ਮੈਨੂੰ ਸੁੱਕੀ ਮਿੱਸੀ ਰੋਟੀ ਦਿੱਤੀ, ਪਰ ਆਹ ਵਿਚਾਰੇ ਤਾਂ ਉਹ ਨੇ ਜਿਨ੍ਹਾਂ ਨੂੰ ਅੰਗ ਦੇਣ ਦੇ ਬਾਵਜੂਦ ਵੀ ਅੰਗਾਂ ਦੀ ਵਰਤੋਂ ਨਹੀਂ ਕਰਦੇ। ਇਹ ਪਰਮਾਤਮਾ ਦੀ ਇੱਕ ਦਾਤ ਹੈ। ਮੈਂ ਪ੍ਰਕਰਨ ਅੰਦਰ ਰਹਾਂ, ਗੁਰੂ ਨੇ ਕਿਹਾ ਕਿ ਦੇਖੋ ਲਾਲਚੀ ਬੰਦਾ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਲਾਲਚ ਅੰਦਰ ਦੇ ਗੁਣਾਂ ਨੂੰ ਤਬਾਹ ਕਰਦਾ। ਜਿੱਥੇ ਲਾਲਚ ਆ ਜਾਏ, ਅੱਜ ਕੀ ਹੈ ਸਾਡੇ ਸਮਾਜ, ਸੱਚੇ ਭੈਣ ਤੇ ਭਰਾਵਾਂ ਦੇ ਕੇਸ ਚੱਲਦੇ ਹੁੰਦੇ, ਭਰਾ ਭਰਾ ਨੂੰ ਮਾਰਦਾ ਪਿਆ। ਇਸ ਲਾਲਚ ਚੰਦਰੇ ਨੇ ਕਈ ਵਾਰੀ ਪੁੱਤਰਾਂ ਹੱਥੋਂ ਪਿਓ ਦੇ ਕਤਲ ਕਰਾ ਦਿੱਤੇ, ਕਈ ਵਾਰੀ ਇਸ ਲਾਲਚ ਚੰਦਰੇ ਨੇ ਮਾਪਿਆਂ ਨੂੰ ਖਤਮ ਕਰਾ ਦਿੱਤਾ। ਮਹਾਰਾਜ ਨੇ ਸਦੀਆਂ ਪਹਿਲਾਂ ਕਿਹਾ, ਕਹਿੰਦੇ ਜਿਹਦੇ ਅੰਦਰ ਇਹਦਾ ਪ੍ਰਭਾਵ ਪੈ ਜਾਏ ਉਹ ਰਿਸ਼ਤਿਆਂ ਨੂੰ ਵੀ ਕਤਲ ਕਰਨ ਲੱਗ ਪੈਂਦਾ। ਸਤਿਗੁਰੂ ਨੇ ਬਾਣੀ ਚ ਬਚਨ ਕਹੇ, ਇੱਕ ਉਦਾਹਰਨ ਮੈਂ ਹੋਰ ਦੇ ਦੇਣਾ। ਹਜ਼ੂਰ ਗੁਰੂ ਗ੍ਰੰਥ ਸਾਹਿਬ ਚ ਬਸੰਤ ਰਾਗ ਚ ਇੱਕ ਸ਼ਬਦ ਕਹਿ ਕਿ ਸੁਰੈ ਕਿ ਜੈਸੀ ਤੇਰੀ ਚਾਲ, ਤੇਰੀ ਪੁੰਛਤ ਉਪਰ ਝਮਕ ਬਾਲ। ਉੱਥੇ ਹਜ਼ੂਰ ਨੇ ਬਚਨ ਕਿਹਾ, ਇਸ ਘਰ ਮੈਂ ਹੈ ਸੋਈ ਤੋਂ ਢੂੰਡ ਖਾਏ, ਔਰ ਕਿਸੇ ਹੀ ਕੇ ਤੂੰ ਮਤ ਕੀ ਜਾਏ। ਕਬੀਰ ਸਾਹਿਬ ਉਹਦੇ ਵਿੱਚ ਇੱਕ ਕੁੱਤੇ ਦੀ ਉਦਾਹਰਨ ਲਈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਾਲਚ ਨੂੰ ਕੁੱਤਾ ਵੀ ਕਿਹਾ, ਲਭ ਕੁੱਤਾ ਕੂੜ ਚੂੜਾ ਠੱਗ ਠੱਗ ਖਾਦਾ ਮੁਰਦਾਰ। ਇੱਕ ਬਚਨ ਹੋਰ ਹੁੰਦਾ ਹੈ ਕਿ ਸੁੱਖ ਹੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ। ਹਜ਼ੂਰ ਨੇ ਸਵਾਨ ਸ਼ਬਦ ਵਰਤਿਆ। ਹੁਣ ਉੱਥੇ ਮਹਾਰਾਜ ਕਹਿੰਦੇ ਨੇ ਇੱਕ ਕੁੱਤਾ ਤੁਰਿਆ ਹੁੰਦਾ ਹੈ, ਸੁਰੇ ਦਾ ਸੁਰੇ ਇੱਕ ਸ਼ਬਦ ਹੈ ਸੁਰਬੀ, ਸੁਰਬੀ ਦਰ ਤੇ ਗਊ, ਹਿੰਦੀ ਚ ਅਸੀਂ ਵਰਤਨੇ ਸੁਰਬੀ, ਉਹਦਰ ਤੇ ਗਾਂ। ਕਹਿੰਦੇ ਨੇ ਦੂਰੋਂ ਲਾਲਚੀ ਬੰਦਾ, ਐ ਲੱਗਦਾ ਬੜਾ ਸ਼ਰੀਫ ਮਲੂਕੜਾ ਜਿਹਾ, ਪਿਆਰ ਨਾਲ ਝੁਕਣ ਵਾਲਾ। ਤੇ ਮੈਂ ਅਕਸਰ ਬੇਨਤੀ ਕਰਨਾ, ਜਿਹੜਾ ਬੰਦਾ ਜ਼ਿੰਦਗੀ ਦੇ ਅਜੇ ਗਰੀਬੀ ਦੀ ਮਾਰ ਸਹਿ ਰਿਹਾ ਨਾ, ਨਫ਼ਰਤ ਨਾ ਕਰਿਓ, ਪਰ ਇਹ ਗੱਲ ਚੇਤੇ ਰੱਖਿਓ, ਮਤ ਸਮਝੋ ਕਿ ਜਿਹੜੀ ਜ਼ਿੰਦਗੀ ਉਹ ਜੀਂਦਾ ਪਿਆ ਅੰਦਰੋਂ ਵੀ ਉਹ ਹੈ। ਜਿੱਦਣ ਚਾਰ ਟਕੇ ਆ ਜਾਣ ਤੇ ਪਦਵੀ ਆ ਜਾਣ, ਫਿਰ ਬੰਦਾ ਅੰਦਰੋਂ ਨਿਕਲਦਾ ਮੈਂ ਕੌਣ, ਉਂਝ ਨਹੀਂ ਪਤਾ ਲੱਗਦਾ। ਆ ਮਿੱਟੀ ਸਾਰੀ ਕਹਿੰਦੇ ਆ, ਸਭ ਦੇ ਚਰਨਾਂ ਦੀ ਧੂੜ ਰਹਿੰਦੀ ਹੈ ਨਾ ਥੱਲੇ, ਸਭ ਦੇ ਪੈਰਾਂ ਚ, ਉਹ ਅਸਲ ਚ ਹਵਾ ਨਹੀਂ ਮਿਲੀ, ਹਨੇਰੀ ਨਹੀਂ ਆਈ, ਜਿੰਨੀ ਦੇਰ ਤੱਕ ਹਵਾ ਨਹੀਂ ਮਿਲੀ ਸਭ ਦੇ ਚਰਨਾਂ ਦੀ ਧੂੜ, ਜਿੱਦਣ ਥੋੜੀ ਜਿਹੀ ਹਵਾ ਮਿਲਣ ਦੀ ਦੇਰ ਹੈ, ਪੈਰਾਂ ਚ ਉੱਠ ਕੇ ਲੋਕਾਂ ਦੇ ਸਿਰਾਂ ਚ ਪੈਣ ਲੱਗ ਪੈਂਦੀ। ਕਈ ਬੰਦੇ ਮਿੱਟੀ ਦੀ ਤਰ੍ਹਾਂ ਰਹਿੰਦੇ ਆ, ਕਿਉਂਕਿ ਉਹਨਾਂ ਉੱਠਣ ਦਾ ਮੌਕਾ ਨਹੀਂ ਮਿਲਦਾ। ਜਿੱਦਣ ਜ਼ਿੰਦਗੀ ਚ ਮੌਕਾ ਮਿਲਦਾ ਹੈ, ਪਰ ਉਹ ਬੰਦੇ ਇੰਨੇ ਕੁ ਕਠੋਰ ਤੇ ਨਿਰਦਈ ਸਾਬਤ ਹੁੰਦੇ ਨੇ, ਬੰਦਾ ਕੰਬ ਜਾਂਦਾ। ਇਹ ਉਹੀ ਸੀ ਜਿਹੜਾ ਸਭ ਦੇ ਪੈਰਾਂ ਦੀ ਧੂੜ ਸੀ। ਮਹਾਰਾਜ ਜੀ ਨੇ ਕਿਹਾ, ਲਾਲਚੀ ਬੰਦਾ ਸ਼ਰੀਫ ਗਊ ਦੀ ਤਰ੍ਹਾਂ, ਐਸੀ ਤੇਰੀ ਚਾਲ ਤੇਰੀ ਪੁੰਛਟ ਉੱਪਰ ਝਮਕ ਬਾਲ। ਕਹਿੰਦੇ ਕੁੱਤਾ ਤੁਰਿਆ ਹੁੰਦਾ, ਉਹਦੀ ਪੂੰਛ ਦੇ ਬਾਲ ਚਮਕਦੇ ਨੇ। ਮਹਾਰਾਜ ਕਹਿੰਦੇ ਇੱਕ ਕੰਮ ਕਰੋ, ਇੱਥੇ ਵੈਸੇ ਬਿਰਤੀ ਹੈ, ਜਿੰਨੇ ਵੀ ਸ਼ਬਦ ਵਰਤੇ ਨਾ, ਆ ਮਾਇਆ ਨੂੰ ਨਾਗਣੀ ਕਿਹਾ। ਕਿਉਂ ਨਾਗਣੀ ਕਿਹਾ ਜੀ? ਕਿਉਂਕਿ ਸਪਨੀ ਜਿਹੜੇ ਬੱਚਿਆਂ ਨੂੰ ਜਨਮ ਦਿੰਦੀ ਉਹਨਾਂ ਨੂੰ ਖਾਣ ਲੱਗ ਪੈਂਦੀ। ਅਕਸਰ ਐਸਾ ਹੁੰਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿੰਨਾ ਸ਼ਰੀਫ ਬਣਿਆ ਹੈ, ਤੁਰਿਆ ਹੁੰਦਾ। ਕਹਿੰਦੇ ਨੇ ਜੋ ਕੁਝ ਤੈਨੂੰ ਮਾਲਕ ਨੇ ਪਾ ਦਿੱਤਾ, ਤੂੰ ਉਹਦੇ ਤੇ ਸਬਰ ਕਿਉਂ ਨਹੀਂ ਕਰਦਾ? ਤੇ ਸੱਚ ਮੈਂ ਇੱਕ ਬੇਨਤੀ ਕਰਾਂ, ਹਾਲਾਤ ਚੰਗੇ ਮੰਗੇ ਆਉਂਦੇ ਨੇ, ਦੂਜੇ ਨੂੰ ਵੇਖ ਕੇ ਕਦੀ ਕੀਨਾ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦੇ ਨੇ, ਦੋ ਚੀਜ਼ਾਂ ਬੰਦੇ ਨੂੰ ਜ਼ਿੰਦਗੀ ਚ ਕਦੀ ਨਹੀਂ ਉੱਠਣ ਦਿੰਦੀਆਂ, ਇੱਕ ਪਰਾਈ ਤਾਤ ਤੇ ਇੱਕ ਪਰਾਈ ਆਸ। ਪਰਾਈ ਤਾਤ ਦਰ ਤੇ ਬਗਾਨੇ ਦੀ ਈਰਖਾ, ਪਰਾਈ ਆਸ ਦਾ ਅਰਥ ਹੈ ਦੂਜੇ ਦੇ ਖੱਤ ਵੱਲ ਦੇਖਣ ਲੱਗ ਪੈਣਾ। ਜਿਹੜੇ ਬੰਦੇ ਅਕਸਰ ਦੂਜੇ ਦੇ ਹੱਥ ਵੱਲ ਦੇਖਣ ਲੱਗ ਪੈਣ, ਉਹ ਸਾਰੀ ਜ਼ਿੰਦਗੀ ਮਰ ਜਾਣ ਭਾਵੇਂ, ਪਰ ਉਹਨਾਂ ਨੂੰ ਆਪਣੇ ਪੈਰਾਂ ਤੇ ਖਲੋਣ ਦੀ ਜਾਂਚ ਨਹੀਂ ਹੁੰਦੀ, ਉਹ ਦੂਜੇ ਦੇ ਹੱਥਾਂ ਵਾਲੀ ਦੇਖੀ ਜਾਂਦੇ। ਪਰਾਈ ਆਸ ਤੇ ਪਰਾਈ ਤਾਤ, ਜੋ ਕੁਝ ਮਾਲਕ ਨੇ ਤੈਨੂੰ ਦਿੱਤਾ ਤੂੰ ਉਹਨੂੰ ਸਾਂਭ ਲੈ, ਉਹਦੇ ਤੇ ਸਬਰ ਕਰ। ਜੇ ਦੂਜੇ ਦੇ ਘਰ ਵੀ ਜਾਏਗਾ, ਸੱਚ ਇਵੇ ਗੁਰੂ ਗ੍ਰੰਥ ਸਾਹਿਬ ਕਹਿੰਦੇ, ਉਹ ਕੁੱਕਰ ਤੇਰੀ ਪਿੱਠ ਤੇ ਛੋਟਾ ਪਏਗਾ, ਤੈਨੂੰ ਬੱਤੇ ਮਾਰਨਗੇ। ਫਿਰ ਮਹਾਰਾਜ ਕਹਿੰਦੇ ਨੇ, ਬਿਰਤੀ ਕਿੰਨੀ ਭੈੜੀ, ਕੁੱਤਾ ਮਾਲਕ ਦਾ ਦਿੱਤਾ ਵੀ ਖਾ ਲਿਆ, ਰੋਟੀ ਦਾ ਟੁਕੜਾ ਪਾਇਆ ਉਹ ਵੀ ਖਾ ਲਿਆ, ਮਾਸ ਦੀ ਬੋਟੀ ਆਈ ਉਹ ਵੀ ਖਾ ਲਈ, ਤੇ ਜਦੋਂ ਦੇਖਿਆ ਵੀ ਘਰ ਕੋਈ ਨਹੀਂ, ਉਹ ਚੱਕੀ ਸੀ, ਕੁੱਤਾ ਜੀਭ ਨਾਲ ਚੱਕੀ ਨੂੰ ਚੱਟਣ ਲੱਗ ਪਿਆ। ਮੈਂ ਤਾਂ ਬੇਨਤੀ ਕੀਤੀ ਹੈ
ਕਿ ਇਹ ਜਿਹੜੇ ਪੰਜ ਨੇ ਮਤ ਸਮਝੋ ਵੀ ਐਤਕੀ ਵਿਚਾਰ ਕਿਹੜੀ ਸ਼ੁਰੂ ਕਰ ਦਿੱਤੀ ਪਿਆਰੇ ਉਹ ਪਵਾੜੇ ਦੀ ਜਾੜੀ ਸਾਰੀ ਗਏ ਨਹੀਂ ਜੇ ਟਿਕਣ ਦਿੰਦੇ ਬੰਦੇ ਦੇ ਅੰਦਰ ਹੁਣ ਉਹਨੇ ਚੱਕੀ ਚੱਕੀ ਪੁੜ ਚੱਟਣ ਤੋਂ ਬਾਅਦ ਉਹਦਾ ਸਬਰ ਨਾਲ ਪਿਆਲਾ ਨਹੀਂ ਜੇ ਭਰਿਆ ਅੰਦਰੋਂ ਰੱਜਿਆ ਨਹੀਂ ਉਹਨੇ ਕੀ ਕੀਤਾ ਜਿਸ ਕੱਪੜੇ ਨਾਲ ਉਹ ਚੱਕੀ ਦੇ ਪੁੜ ਬੀਬੀ ਸਾਫ ਕਰਦੀ ਸੀ ਆਪਣੇ ਇੱਕ ਸ਼ਬਦ ਵਰਤੇ ਹੁੰਦੇ ਸਾਂ ਪਰੋਲਾ ਜਿਹਦੇ ਨਾਲ ਸਫਾਈ ਕਰਦੀਆਂ ਸਨ ਬੀਬੀਆਂ ਕੱਪੜੇ ਦਾ ਟੁਕੜਾ ਉਹ ਬੀਬੀ ਨੇ ਕੱਪੜੇ ਦੇ ਨਾਲ ਚੱਕੀ ਦੇ ਪੁੜ ਸਾਫ ਕਰਕੇ ਰੱਖੇ ਸਨ ਤੇ ਕੁੱਤਾ ਚੱਕੀ ਵੀ ਚੱਟ ਗਿਆ ਆਟਾ ਵੀ ਪਿਆ ਭਾਂਡੇ ਚ ਖਾ ਗਿਆ ਇੰਨਾ ਭੁੱਖਾ ਲਾਲਚੀ ਜਾਣ ਲੱਗਿਆ ਉਹ ਕੱਪੜਾ ਵੀ ਮੂੰਹ ਚ ਪਾ ਗਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਲਾਲਚੀ ਆ ਸਬਰ ਕਰ ਜਾਂਦਾ ਇਹ ਕੱਪੜਾ ਖਾ ਕੇ ਤੇਰਾ ਕੀ ਬਣ ਜਾਣਾ ਦੇਖੋ ਲਾਲਚ ਦੀ ਬਿਰਤੀ ਕਿੰਨਾ ਨੀਵਾਂ ਡਿੱਗ ਸਕਦਾ ਸਤਿਗੁਰੂ ਨੇ ਸ਼ਬਦ ਵਰਤੇ ਕਹਿਣ ਲੱਗੇ ਚਾਕੀ ਚਾਟੈ ਚੂਨ ਖਾਹੇ ਚੂਨ ਦਰਤ ਆਟਾ ਚਾਕੀ ਚਾਟੈ ਚੂਨ ਖਾਹੇ ਚਾਕੀ ਕਾ ਚੀਥਰਾ ਕਹਾਂ ਲੈ ਜਾਏ ਆ ਪਰੋਲਾ ਚੁੱਕ ਕੇ ਕੱਪੜੇ ਦਾ ਕਿੱਥੇ ਤੁਰ ਚੱਲਣਾ ਇਹਦੇ ਨਾਲ ਤੇਰਾ ਅੰਦਰ ਕਿਹੜਾ ਭਰ ਜਾਣਾ ਤੇਰੇ ਅੰਦਰ ਸਬਰ ਨਹੀਂ ਆਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖੋ ਫਿਰ ਕਈ ਵਾਰੀ ਲਾਲਚੀ ਬੰਦਾ ਬਹੁਤ ਕੁਝ ਇਕੱਠਾ ਕਰਕੇ ਜਾਂਦਾ ਜੇ ਸੱਚ ਇਵੇ ਉਹਨੂੰ ਭੋਗਣਾ ਨਸੀਬ ਨਹੀਂ ਹੁੰਦਾ ਮਰ ਜਾਂਦਾ ਸਾਰੀ ਜ਼ਿੰਦਗੀ ਇਕੱਠਿਆਂ ਕਰਦਿਆਂ ਬੜੇ ਬੰਦੇ ਸੀ ਦੇਖੇ ਜੀ ਉਹ ਸਾਰੀ ਜ਼ਿੰਦਗੀ ਮਰ ਗਏ ਵਿਚਾਰੇ ਵਿਆਜ ਲਾ ਲਾ ਕੇ ਚੱਕਰਵਰਤੀ ਵਿਆਜ ਵਿਆਜ ਤੇ ਵਿਆਜ ਤੇ ਜਦੋਂ ਬੁੱਢੇ ਹੋ ਗਏ ਆਪ ਕਦੀ ਟੁੱਟੇ ਸਾਈਕਲ ਤੇ ਨਹੀਂ ਚੜੇ ਤੇ ਪੋਤੇ ਗੱਡੀਆਂ ਤੇ ਘੁੰਮਦੇ ਨੇ ਅੱਗੋਂ ਨੂੰ ਵੇਖ ਵੇਖ ਕੇ ਸੜੀ ਜਾਂਦੇ ਨੇ ਚੱਲਦੀ ਕੋਈ ਨਹੀਂ ਪੇਸ਼ ਉਹ ਕਹਿੰਦੇ ਨੇ ਬਾਬਾ ਤੇਰਾ ਕੰਮ ਸੀ ਇਕੱਠਾ ਕਰਨਾ ਤੇਰੇ ਕਰਮਾਂ ਚ ਹੰਡਾਣਾ ਨੀ ਹੰਡਾਣਾ ਗਏ ਸੀ ਤੂੰ ਪਰ ਅਜੇ ਵੀ ਦੇਖਦਾ ਰਹੇਗਾ ਇਹਦੇ ਸੰਬੰਧੀ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ ਕੋਈ ਗੱਲ ਮੈਂ ਆਪਣੇ ਕੋਲੋਂ ਨੀ ਸਿਰਫ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਸੁੱਖ ਹੁੰਦੀ ਹੈ ਸੋਲ ਠਲਾਗ ਚ ਜਿਉਂ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀ ਆ ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਇਕੱਠਾ ਕਰਦੀ ਹੈ ਸੱਚ ਇਵੇਂ ਲਾਲਚੀ ਬੰਦਾ ਇੱਕ ਇੱਕ ਫੁੱਲ ਤੇ ਬੈਠ ਕੇ ਵਿਚਾਰੀ ਇਕੱਠਾ ਕਰਦੀ ਹੈ ਇੰਨਾ ਵੱਡਾ ਛੱਤਾਂ ਤਿਆਰ ਕੀਤਾ ਇੰਨੀਆਂ ਮੱਖੀਆਂ ਨੇ ਤੇ ਜੋ ਕੁਝ ਫੁੱਲ ਤੇ ਮਾਣਿਆ ਸੀ ਮਾਣ ਜਾਂਦੀ ਮੌਜਾਂ ਪਰ ਮਹਾਰਾਜ ਕਹਿੰਦੇ ਕੀ ਹੋਇਆ ਕਿ ਉਹਨੇ ਇਕੱਠਾ ਕੀਤਾ ਤੇ ਜਿੱਦਣ ਪੱਕਿਆ ਕਹਿੰਦੀਆਂ ਰੱਜ ਕੇ ਖਾਵਾਂਗੀਆਂ ਤੇ ਆਇਆ ਥੱਲੇ ਉਹ ਬੰਦਾ ਉਹਨੇ ਅੱਗ ਬਾਲੀ ਧੂੰ ਮੱਖੀਆਂ ਦੇ ਅੱਖਾਂ ਚ ਪਾਇਆ ਮੱਖੀਆਂ ਉੱਡਣ ਲੱਗੀਆਂ ਤੇ ਸ਼ਹਿਦ ਚੋ ਕੇ ਲੈ ਗਿਆ ਕਹਿੰਦੇ ਨੇ ਬੰਦਿਆ ਤੂੰ ਮੱਖੀਆਂ ਦੀ ਤਰ੍ਹਾਂ ਸਾਰੀ ਜ਼ਿੰਦਗੀ ਇਕੱਠੇ ਹੀ ਕਰਦੇ ਰਹਿਣਾ ਚੇਤੇ ਰੱਖੀ ਇਹਨੂੰ ਖਾਣ ਵਾਲੀਆਂ ਪਿਛਲੀਆਂ ਪੀੜੀਆਂ ਆਉਂਦੀਆਂ ਪਈਆਂ ਤੇਰੇ ਪੱਲੇ ਕੁਛ ਨੀ ਪੈਣ ਦੇਣਾ ਮੈਂ ਇਸ ਜਦੋਂ ਤੁਕ ਨੂੰ ਪੜਿਆ ਇਹਦੀ ਵਿਆਖਿਆ ਭਾਈ ਗੁਰਦਾਸ ਸਾਹਿਬ ਉਹਨਾਂ ਨੇ ਵੀ ਕੀਤੀ ਚਾਕੀ ਚਾਟੈ ਚੂਨ ਖਾਹੇ ਚਾਕੀ ਕਾ ਚਿਤਰਾ ਕਹਾਂ ਲੈ ਜਾਏ ਇਸ ਤੋਂ ਅਗਲਾ ਪ੍ਰਮਾਣ ਮੈਂ ਦੇ ਰਿਹਾ ਕਿ ਜਿਉਂ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀ ਆ ਮਰਤੀ ਬਾਰ ਲਿਓ ਲਿਓ ਕਰੀਏ ਭੂਤ ਰਹਿਣ ਕਿਉਂ ਦੀ ਆ ਉੱਥੇ ਤੁਕ ਹੈ ਭਾਈ ਗੁਰਦਾਸ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ ਨੇ ਮੈਂ ਥੋੜੇ ਜਿਹੇ ਉਹ ਅਰਜ਼ ਕਰ ਦੇਣਾ ਦੇਖੋ ਅੱਗੇ ਆਉਣਾ ਇੱਕ ਸ਼ਬਦ ਪਤਾ ਨਹੀਂ ਇੱਥੇ ਵਿਆਖਿਆ ਹੋਵੇ ਕਿ ਨਾ ਉਹਦੀ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਬ ਮਖੀਰਾ ਉਹਦੇ ਅਰਥ ਹੋਰ ਨੇ ਇੱਥੇ ਮੱਖੀ ਸਾਹਿਬ ਦੀ ਉੱਡਦੀ ਹੈ ਉਹਦੇ ਚ ਇੱਕ ਰਾਣੀ ਮੱਖੀ ਹੈ ਤੇ ਜਿਹੜੇ ਭਾਸ਼ਾ ਨਾਲ ਸੰਬੰਧ ਰੱਖਣ ਵਾਲੇ ਸੱਜਣ ਨੇ ਮੱਖੀਆਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ ਉਹ ਕੀ ਕਰਦੀ ਇੱਕ ਮੱਖੀ ਉੱਡਦੀ ਹੈ ਉਹ ਬਹੁਤ ਦੂਰ ਤੇ ਜਾਂਦੀ ਹੈ ਬਗੀਚੇ ਵਿੱਚੋਂ ਫੁੱਲ ਚੂਸਣ ਤੋਂ ਬਾਅਦ ਮਕਰੰਦ ਲੈਣ ਤੋਂ ਬਾਅਦ ਛੱਤੇ ਤੇ ਆਉਂਦੀ ਹੈ ਉਹ ਫਿਰ ਕੀ ਕਰਦੀ ਹੈ ਆਪਣੇ ਖੰਭਾਂ ਨਾਲ ਐਕਸ਼ਨ ਕਰਦੀ ਹੈ ਉਹਦੇ ਨਾਲ ਦੂਜੀਆਂ ਮੱਖੀਆਂ ਨੂੰ ਦੱਸ ਦਿੰਦੀ ਕਿ ਫਲਾਣੀ ਥਾਂ ਤੇ ਇੰਨੀ ਦੂਰੀ ਤੇ ਖੇੜੇ ਕੋਈ ਫੁੱਲ ਨੇ ਬਾਕੀ ਮੱਖੀਆਂ ਉਹਦੇ ਹਿਸਾਬ ਨਾਲ ਉੱਥੇ ਪਹੁੰਚ ਜਾਂਦੀਆਂ ਉਹਨਾਂ ਨੇ ਇੱਕ ਇੱਕ ਫੁੱਲ ਨੂੰ ਰਸ ਨੂੰ ਮਾਣਿਆ ਇੰਨੀ ਮਿਠਾਸ ਇਕੱਠੀ ਕੀਤੀ ਭਾਈ ਸਾਹਿਬ ਨੇ ਇਸੇ ਤੁਕ ਦੇ ਅਰਥ ਕੀਤੇ ਕਹਿੰਦੇ ਨੇ ਛੱਤਾ ਭਰ ਗਿਆ ਜੇ ਕਹਿਣਾ ਖਾ ਲਓ ਨਹੀਂ ਅਜੇ ਨਹੀਂ ਬਹੁਤ ਇਕੱਠਾ ਹੋਵੇਗਾ ਬਹੁਤ ਇਕੱਠਾ ਹੋਵੇਗਾ ਫਿਰ ਕਹਿੰਦੇ ਜਿੱਦਣ ਇਕੱਠਾ ਹੋਇਆ ਉਦਣ ਸ਼ਹਿਦ ਲਾਣ ਵਾਲਾ ਆਇਆ ਜਿਹਨੇ ਮੈਂ ਉਦਾਹਰਣ ਦਿੱਤੀ ਹੈ ਕਿ ਉਦੋਂ ਆਹ ਤਾਂ ਹੈ ਨਹੀਂ ਸੀ ਕਿ ਕਿਸੇ ਨੇ ਦਸਤਾਨੇ ਪਾਣੇ ਜਾਂ ਤਾਂ ਖੇਤ ਮੋਟਾ ਲੈ ਲੈਂਦੇ ਸਨ ਮੂੰਹ ਮਾ ਢੱਕ ਲੈਣਾ ਚੰਗੀ ਤਰ੍ਹਾਂ ਤੇ ਕਹਿਣਾ ਵੀ ਚਲੋ ਮਾਰੋ ਪੱਲਾ ਖੇਤ ਚ ਕਿਹੜੀਆਂ ਚੰਬੜ ਜਾਣੀ ਮੱਖੀਆਂ ਜਾਂ ਕਹਿਣਾ ਇੱਕ ਕੰਮ ਕਰੋ ਥੱਲੇ ਪਰਾਲੀ ਦੀ ਬਾਲੋ ਅੱਗ ਧੂੰ ਨਿਕਲਿਆ ਆਪੀ ਇਹਨਾਂ ਦੇ ਮੂੰਹ ਚ ਸਵਾਹ ਪੈ ਗਈ ਭੱਜ ਜਾਣਗੇ ਉਹ ਜਦੋਂ ਅੱਗ ਬਾਲਣੀ ਧੂੰ ਨਿਕਲਣਾ ਮੱਖੀਆਂ ਨੇ ਉੱਡਣਾ
ਤੇ ਜਦੋਂ ਸਾਰੀਆਂ ਉੱਡ ਜਾਣੀਆਂ ਤੇ ਬੰਦੇ ਨੇ ਜਾਣਾ ਛੱਤਾਂ ਲਾਹਣਾ ਥਾਲੀ ਸੱਟਣਾ ਬਾਲਟੀ ਜਿਹੜੀਆਂ ਇੱਕ ਦੋ ਫਸੀਆਂ ਆਉਣੀਆਂ ਮੱਖੀਆਂ ਉਹ ਵੀ ਬਾਹਰ ਸੱਟਣੀਆਂ ਸਭ ਕੁਝ ਸ਼ਹਿਦ ਨਿਚੋੜ ਕੇ ਕਈ ਮਹੀਨੇ ਆਪ ਘਰ ਖਾਣਾ। ਮਹਾਰਾਜ ਜੀ ਨੇ ਕਿਹਾ ਦੇਖੋ ਭਾਈ ਜੋੜਨ ਵਾਲਾ ਕੋਈ ਤੇ ਖਾਣ ਵਾਲਾ ਕੋਈ ਆ ਗਿਆ। ਮੱਖੀ ਇਕੱਠਾ ਕਰਦੀ ਰਹੀ ਪਰ ਜਦੋਂ ਖਾਣ ਦਾ ਵੇਲਾ ਆਇਆ ਮੈਂ ਕੱਲ ਵੀ ਅਰਜ਼ ਕੀਤੀ ਸੀ ਬਜ਼ੁਰਗ ਸਾਰੀ ਜ਼ਿੰਦਗੀ ਘਰ ਬਣਾਉਂਦਾ ਰਿਹਾ ਪਰ ਜਦੋਂ ਉਹਦੇ ਚਾਰ ਦਿਨ ਆਏ ਕਿਤੇ ਮਾਨਣ ਦੇ ਅੱਗੋਂ ਪੁੱਤ ਨੂੰ ਪੋਤੇ ਪੜਪੋਤੇ ਆ ਗਏ ਗੁੱਸਾ ਨਾ ਕਰਿਓ ਕਹਿਣ ਲੱਗੇ ਬਾਬੇ ਨੂੰ ਪਤਾ ਹੀ ਨਹੀਂ ਸਤਰਿਆ ਬਤਰਿਆ ਗਿਆ ਜੀ ਮੰਜੀ ਬਾਹਰ ਦੇ ਕਮਰੇ ਚ ਰੱਖੋ। ਵਿਚਾਰਿਆ ਤੂੰ ਕੀ ਖੱਟਿਆ ਤੂੰ ਸਾਰੀ ਜ਼ਿੰਦਗੀ ਥਾਂ ਪਰ ਥਾਂ ਜਾ ਇਕੱਠਾ ਕੀਤਾ। ਦੂਸਰਾ ਬਚਨ ਭਾਈ ਸਾਹਿਬ ਨੇ ਕੀਤਾ ਲਾਲਚ ਦੇ ਸੰਬੰਧ ਵਿੱਚ ਕਹਿੰਦੇ ਨੇ ਆਪਾਂ ਗਾਂ ਮੱਝ ਚੋਨੇ ਆ। ਚਲੋ ਇਸ ਕਰਕੇ ਉਦਾਹਰਨਾਂ ਨੇ ਆਪਣੀ ਪੀੜ੍ਹੀ ਨੂੰ ਤਾਂ ਪਤਾ ਹੈ ਅਜੇ ਚੱਲ ਜਾਏਗਾ 30-35 ਸਾਲ ਮੇਰਾ ਖਿਆਲ ਕੰਮ ਆਪਣਾ ਚੱਲ ਜੂਗਾ ਇਹਨਾਂ ਉਦਾਹਰਨਾਂ ਨਾਲ। ਇੱਥੇ ਅਗਾਂਹ ਕੋਈ ਨਹੀਂ ਅਗਾਂਹ ਉਹਨਾਂ ਵਾਸਤੇ ਕੀ ਮੱਝ ਚੋਣੀ ਤੇ ਕੀ ਗਾਂ ਚੋਣੀ ਕੀ ਪਤਾ। ਉਹ ਜਦੋਂ ਕਿਤੇ ਵੱਛਾਂ ਕੱਟਾ ਜਾ ਛੱਡਣਾ ਤੇ ਕਦੀ ਉਹਨੂੰ ਦੁੱਧ ਚੁੰਘਦਿਆਂ ਦੇਖੋ ਉਹ ਸਬਰ ਨਾਲ ਇੱਕ ਅਸਥਾਨੂੰ ਮੂੰਹ ਚ ਪਾ ਕੇ ਦੁੱਧ ਨਹੀਂ ਸੀ ਪੀਂਦਾ ਚੁੰਘਦਾ। ਉਹਨੇ ਵਾਰੀ ਵਾਰੀ ਸਾਰੇ ਥਣਾ ਸਥਾਨ ਮਾਂ ਦੇ ਮੂੰਹ ਚ ਪਾਣੀ ਉਹਨੇ ਚੁੰਘਣਾ। ਭਾਈ ਸਾਹਿਬ ਕਹਿੰਦੇ ਨੇ ਸਬਰ ਕਰ ਜੇ ਇੱਕ ਸਥਾਨ ਚੋਂ ਦੁੱਧ ਆਉਣ ਲੱਗ ਪਿਆ ਇਹਨੂੰ ਰੱਜ ਕੇ ਪੀ ਲੈ। ਉਹ ਕਹਿੰਦਾ ਨਹੀਂ ਜਦੋਂ ਇਕੱਠਾ ਹੋ ਜਾਏਗਾ ਫਿਰ ਪੀਣਾ। ਉਹਨੇ ਇਕੱਠੇ ਕਰਦੇ ਰਹਿਣਾ ਇੰਨੀ ਦੇਰ ਨੂੰ ਆਉਣਾ ਗੁੱਜਰ ਨੇ ਅਖੀਰ ਨੇ ਜਾਂ ਘਰ ਦੇ ਮਾਲਕ ਨੇ ਉਹਨੇ ਗਲ ਚ ਪਹਿਲੇ ਰਸਤਾ ਪਾਇਆ ਸੀ ਉਹਦਾ ਮੂੰਹ ਖਿੱਚਣਾ ਪਰਾ ਉਹ ਵਿਚਾਰਾ ਇਕੱਠਾ ਕਰਦਾ ਰਹਿ ਗਿਆ ਚੋ ਕੇ ਬੰਦਾ ਆਪਣੇ ਨਿਆਣਿਆਂ ਨੂੰ ਲੈ ਗਿਆ। ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਗਾਂ ਵੀ ਚਰਦੀ ਏ ਮੱਝ ਵੀ ਚਰਦੀ ਏ ਸੱਚ ਏਵੇ ਉਹ ਆਪਣੇ ਬੱਚੇ ਨੂੰ ਚੇਤੇ ਰੱਖ ਕੇ ਚਰਦੀ ਏ ਆਪਣੇ ਬੱਚੇ ਦੀ ਫੀਡ ਲਈ ਉਹਦਾ ਖੂਨ ਰੱਬ ਦੁੱਧ ਬਣਾ ਦਿੰਦਾ। ਹੁਣ ਉਹਨੇ ਕਿਹਾ ਭਰਵਾਂ ਰਜਵਾਂ ਪੀਆਂਗਾ ਪਰ ਉਹ ਆਇਆ ਗੁੱਜਰ ਉਹਨੇ ਖੋਇਆ ਤੇ ਦੁੱਧ ਚੋ ਕੇ ਲਗਾ ਲੈ ਗਿਆ। ਅਗਲੀ ਬੇਨਤੀ ਮੈਂ ਕਰਾਂ ਦੇਖੋ ਇਸ ਤਰੀ ਬੰਦਾ ਜੇ ਕੌਡੀ ਕੌਡੀ ਜ਼ੋਰ ਦੇ ਸ਼ਾਇਦ ਇੰਨਾ ਇਕੱਠਾ ਹੋ ਜਾਏ ਉਹ ਵਿਚਾਰਾ ਇਕੱਠਾ ਕਰਦਾ ਰਹਿੰਦਾ ਖਾਣ ਵਾਲੇ ਕੁਝ ਹੋਰ ਆ ਜਾਂਦੇ। ਤੀਸਰੀ ਉਦਾਹਰਨ ਹੈ ਸੱਪ ਕਦੀ ਆਪਣਾ ਘਰ ਨਹੀਂ ਬਣਾਉਂਦਾ। ਕਦੀ ਤੁਸੀਂ ਸੱਪ ਨੂੰ ਜ਼ਮੀਨ ਪੱਟਦਿਆਂ ਨਹੀਂ ਦੇਖਿਆ ਘਰ ਹਮੇਸ਼ਾ ਵਿਚਾਰਾ ਚੂਹਾ ਬਣਾਈ ਜਾਂਦਾ ਹੈ। ਉਹ ਜਿਉਂ ਖੁੱਡ ਪੱਟਦਾ ਸਾਰੀ ਸਾਰੀ ਰਾਤ ਲੱਗਾ ਰਹਿੰਦਾ ਪੱਟਦਾ ਫਿਰ ਬਾਹਰ ਸੱਟਦਾ ਬਰੀਕ ਬਰੀਕ ਮਿੱਟੀ ਬਾਹਰ ਕਿੰਨੀ ਸੱਟ ਦਿੰਦਾ। ਕਹਿੰਦਾ ਹੁਣ ਬੜੀ ਲੰਮੀ ਖੁੱਡ ਬਣ ਗਈ ਆਰਾਮ ਨਾਲ ਰਵਾਂਗੇ। ਹੁਣ ਸੱਪ ਦੇਖਦਾ ਵੀ ਆਪਾਂ ਨੂੰ ਟਿਕਾਣਾ ਚਾਹੀਦਾ। ਲਾਲਚੀ ਬੰਦਾ ਕਰਦੇ ਇਸ ਤਰ੍ਹਾਂ ਨੇ ਦਬਕੇ ਲਾਉਣ ਵਾਲੇ ਇਸ ਤਰ੍ਹਾਂ ਕਰਦੇ ਨੇ। ਉਹ ਵਿਚਾਰੇ ਕਈ ਸੰਸਥਾ ਬਣਾਉਂਦੇ ਰਹਿ ਜਾਂਦੇ ਨੇ ਉਹ ਵਿਚਾਰੇ ਬਣਾ ਬਣੂਗੇ ਕਰਜ਼ਾ ਲਾਉਂਦੇ ਨੇ ਦੂਜੇ ਆ ਗਏ ਠੋਕ ਕੇ ਬਾਹਰ ਚ ਕੱਢਦੇ ਨੇ ਚੱਲ ਬਈ ਤੇਰਾ ਕੰਮ ਨਹੀਂ ਬੜਿਆ। ਹੁਣ ਉਹ ਕਹਿੰਦੇ ਨੇ ਸੱਪ ਵਹਿੰਦਾ ਪਿਆ ਵੀ ਥਾਂ ਕਿੱਥੇ ਮਿਲੇ। ਉਹਨੇ ਇੱਕ ਖੁੱਡ ਦੇਖੀ ਚੂਹਾ ਬੈਠਾ ਸੀ ਆਰਾਮ ਨਾਲ ਕਹਿੰਦਾ ਹੁਣ ਤਾਂ ਬੜਾ ਆਨੰਦ ਆਵੇਗਾ ਇੰਨੀ ਲੰਮੀ ਖੁੱਡ। ਉਹਨੂੰ ਬਾਬਾ ਜੀ ਨੇ ਵਰਮੀ ਵੀ ਕਿਹਾ ਇੰਨੀ ਲੰਮੀ ਖੁੱਡ ਹੁਣ ਕਿਹੜਾ ਮੈਨੂੰ ਡਰ। ਸੱਪ ਅੰਦਰ ਗਿਆ ਉਹਨੇ ਕਿਹਾ ਕੰਮ ਬੜਾ ਵਧੀਆ ਬਣ ਗਿਆ ਨਾਲੇ ਖੁਰਾਕ ਮਿਲ ਗਈ ਨਾਲੇ ਘਰ ਮਿਲ ਗਿਆ ਨਾਲੇ ਮਾਰ ਕੇ ਚੂਹੇ ਨੂੰ ਖਾ ਗਿਆ ਚੂਹੇ ਦੇ ਘਰ ਚ ਰਹਿਣ ਲੱਗ ਪਿਆ। ਬਣਾਉਣ ਵਾਲਾ ਕੋਈ ਤੇ ਰਹਿਣ ਵਾਲਾ ਕੋਈ। ਇਹਨੂੰ ਭਾਈ ਸਾਹਿਬ ਨੇ ਲਿਖਿਆ ਹੈ ਕਿ ਜੈਸੇ ਮੱਧ ਮਾਖੀ ਸੀਂਚ ਸੀਂਚ ਕੈ ਇਕੱਤਰ ਕਰੇ ਹਰੇ ਮਧੂ ਆਏ ਤਾਂ ਕਹਿ ਮੁੱਖ ਛਾਰ ਡਾਰ ਕਹਿ। ਮਧੂ ਆਏ ਦਰ ਤੇ ਮਧੁਆ ਸ਼ਹਿਦ ਨਿਚੋੜਨ ਵਾਲਾ। ਜੈਸੇ ਮੱਧ ਮਾਖੀ ਸੀਂਚ ਸੀਂਚ ਕੈ ਇਕੱਤਰ ਕਰੇ ਖਰੇ ਮਧੂ ਆਏ ਤਾਂ ਕਹਿ ਮੁੱਖ ਛਾਰ ਡਾਰ ਕਹਿ। ਜੈਸੇ ਬਚ ਖੇਤ ਗਉ ਸੰਚਤੈ ਖੀਰ ਤੈ ਲੇ ਤੈ ਅਖੀਰ ਦੋਏ ਬਚਰੈ ਬਿਡਾਰ ਕਹਿ। ਜੈਸੇ ਧਰ ਖੋਦ ਖੋਦ ਬਿਲ ਸਾਜੈ ਮੂਸਾ ਪੈਸ ਸਰਪ ਧਾਏ ਮਾਰੇ ਤੈ ਧਾਏ ਖਾਏ ਤਾਹ ਮਾਰ ਕਹਿ। ਤੈਸੇ ਕੋਟ ਪਾਪ ਕਰ ਮਾਇਆ ਜੋੜ ਜੋੜ ਮੂੜ ਅੰਤ ਕਾਲ ਛਾੜ ਚਲੇ ਦੋ ਕਰ ਚਾਰ। ਆਹ ਕੁਝ ਤੇਰਾ ਬਣਨਾ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਬੀਰ ਸਾਹਿਬ ਨੇ ਇਸ ਢੰਗ ਨਾਲ ਕਿਹਾ ਮਣਾ ਬਹੁ ਪਰਪੰਚ ਕਰ ਪਰ ਤਨ ਲਿਆਵੇ। ਲਾਲਚ ਹੈ ਕਿੰਨੇ ਪਖੰਡ ਕੀਤੇ ਕਿੰਨੇ ਦਗੇ ਕੀਤੇ ਬਹੁ ਪਰਪੰਚ ਕਰ ਪਰ ਤਨ ਲਿਆਵੇ ਸੁੱਤ ਦਾਰਾ ਪੈ ਆਨ ਲੁਟਾਵੇ। ਤੇ ਪੁੱਤ ਪੋਤੇ ਘਰ ਵਾਲੀ ਵੀ ਕਹਿੰਦੀ ਕਮਾਊ ਹੈ। ਇੱਥੇ ਤਾਂ ਚਲੋ ਤੁਸੀਂ ਸਾਰੀ ਕਮਾਉਂਦੇ ਹੋ ਆਪੋ ਆਪਣਾ ਖਾਂਦੇ ਹੋ ਕਮਾਉਂਦੇ ਹੋ ਉੱਥੇ ਤਾਂ ਇੱਕ ਵਿਚਾਰਾ ਭਰਿਆ ਰਹਿੰਦਾ ਤੇ ਦੂਜਾ ਉਹ ਸੱਚੀ ਗੱਲ ਹੈ ਉਹਦਾ ਹਾਲ ਮੰਦਾ ਰਹਿੰਦਾ ਉਹ ਆਪਣੇ ਢੰਗ ਤਰੀਕੇ ਦੇ ਨਾਲ ਬਸ ਕਮਾਈ ਜਾਂਦਾ ਸ
ਸਾਰੇ ਬੈਠੇ ਖਾਈ ਜਾਂਦੇ ਨੇ। ਮਹਾਰਾਜ ਕਹਿੰਦੇ ਕਿੰਨਾ ਬੰਦਾ ਪਰਪੰਚ ਕਰਦਾ ਹੈ। ਤੇ ਜੇ ਨਾਮ ਤੋਂ ਵਿਖਾਉਣੀ ਜ਼ਿੰਦਗੀ ਦੇਖੀਏ ਤੇ ਬੰਦੇ ਦੀ ਜ਼ਿੰਦਗੀ ਹੈ ਇਸੇ ਤਰ੍ਹਾਂ ਦੀ। ਮੈਂ ਇੱਥੇ ਇੱਕ ਬੇਨਤੀ ਕਰਾਂ, ਛੋਟੀ ਜਿਹੀ ਇੱਕ ਕਹਾਣੀ ਹੈ, ਇਹਨੂੰ ਇਹ ਨਾ ਸਮਝਿਓ ਵੀ ਮੈਂ ਬਹੁਤ ਨੈਗੇਟਿਵ ਅਪਰੋਚ ਲੈ ਕਥਾ ਕਰ ਰਿਹਾ, ਨਹੀਂ ਇਹ ਸੱਚਾਈ ਹੈ। ਕਿਤੇ ਮਨ ਨੂੰ ਠੋਕਰ ਵੱਜੇ ਮਨਾ, ਜਿੰਨੇ ਰੁਪਈਏ ਇਕੱਠੇ ਕਰਨ ਦੀ, ਧਨ ਇਕੱਠੇ ਕਰਨ ਦੀ ਤੂੰ ਅੰਦਰ ਤਮਾ ਪੈਦਾ ਕੀਤੀ, ਇੰਨੀ ਅਰਦਾਸ ਕਰਕੇ ਹਰ ਸਾਲ ਤੇਰੇ ਨਿਤਨੇਮ ਵਿੱਚ ਵੀ ਵਾਧਾ ਹੋ ਜਾਏ। ਕਿਤੇ ਬਾਣੀ ਜ਼ਿਆਦਾ ਪੜ੍ਹਨ ਲੱਗ ਪਓ। ਸਿਆਣੇ ਲੋਕ ਕਹਿੰਦੇ ਸਨ, ਇੱਕ ਬਚਨ ਇੱਕ ਮਹਾਂਪੁਰਖਾਂ ਕੀਤੇ, ਕਿਤੇ ਸੱਜਣ ਨੂੰ ਪਦਵੀ ਮਿਲੀ ਪੋਲੀਟੀਕਲ ਤੌਰ ਤੇ ਬੜੀ ਵੱਡੀ, ਪੁਰਾਣੀ ਬੜੀ ਘਟਨਾ ਹੈ। ਉਹ ਆਇਆ ਕਹਿਣ ਲੱਗਾ, ਸ਼ੁਕਰਾਨਾ ਜੀ ਦੇਖੋ ਏਡੀ ਵੱਡੀ ਪਦਵੀ ਮਿਲ ਗਈ। ਕਹਿਣ ਲੱਗੇ ਜੇ ਪਤੰਗ ਉੱਚੀ ਚੜ ਜਾਵੇ ਤੇ ਡੋਰ ਲੰਮੀ ਡੋਰ ਨਾਲ ਹੀ ਪਤੰਗਾਂ ਉੱਚੀਆਂ ਚੜ੍ਹਦੀਆਂ ਨੇ, ਜੇ ਡੋਰ ਛੋਟੀ ਰਹਿ ਜਾਏਗੀ ਤੇ ਪਤੰਗ ਉੱਚੀ ਨਹੀਂ ਚੜ੍ਹਦੀ। ਉਹਨਾਂ ਕਿਹਾ ਮੈਂ ਸਮਝੇ ਨਹੀਂ। ਕਹਿਣ ਲੱਗੇ ਪਦਵੀ ਹੈ ਪਤੰਗ ਦੀ ਤਰ੍ਹਾਂ, ਗੁਰੂ ਦਾ ਨਿਤਨੇਮ ਹੈ ਡੋਰ ਦੀ ਤਰ੍ਹਾਂ, ਉੱਚੇ ਚੜ੍ਹਨੀ ਡੋਰੀ ਵੀ ਲੰਮੀ ਕਰ, ਆਪਣਾ ਨੇਮ ਵੀ ਜ਼ਿੰਦਗੀ ਦਾ ਵਧਾ। ਇੱਕ ਕਹਾਣੀ ਹੈ ਬੰਦੇ ਦੀ, ਨਾਮ ਤੋਂ ਵਿਖਾਉਣੇ ਦੀ ਜ਼ਿੰਦਗੀ ਕੀ ਹੈ। ਮੈਂ ਇੱਕ ਵਾਰ ਬਹੁਤ ਸਮਾਂ ਪਹਿਲਾਂ, ਕਈ ਸਾਲ ਪਹਿਲਾਂ ਮੈਨੂੰ ਇੱਥੇ ਬੈਠਿਆ ਯਾਦ ਆ ਗਿਆ, ਮੈਂ ਇੱਥੇ ਅਰਜ਼ ਕੀਤੀ ਸੀ। ਕਹਿੰਦੇ ਰੱਬ ਨੇ ਨਾ ਉਮਰ ਵੰਡੀ ਸਾਰਿਆਂ ਦੀ, ਪਰਮਾਤਮਾ ਨੇ ਬੰਦੇ ਦੀ ਉਮਰ ਉਹਨੇ ਕਹਿ ਲਿਆ ਵੀ 40 ਸਾਲ ਤੇਰੇ। ਮੈਂ ਕਹਾਣੀ ਸ਼ਬਦ ਵਰਤ ਰਿਹਾ ਸਿਰਫ ਗੱਲ ਨੂੰ ਐਕਸਪਲੇਨ ਕਰਨ ਵਾਸਤੇ। ਉਹਨੇ ਕਿਹਾ 40 ਸਾਲ ਤੇਰੀ ਆਪਣੀ ਆ। ਫਿਰ ਬੰਦੇ ਦਾ ਸਵਾਲ, ਕਹਿੰਦਾ ਮੈਂ 40 ਸਾਲ ਨੂੰ ਕੀ ਕਰਨਾ, ਇਹ ਕੋਈ ਉਮਰ ਹੈ? ਉਂਝ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ 40 ਸੀ ਪੁਰ ਹੋਏ, 40 ਤੋਂ ਬਾਅਦ ਫਿਰ ਬੰਦਾ ਢਲਣਾ ਸ਼ੁਰੂ ਹੋ ਜਾਂਦਾ। ਉਹ ਕਹਿੰਦਾ ਮੈਂ 40 ਨੂੰ ਕੀ ਕਰਾਂਗਾ? ਕਹਿੰਦੇ ਓਨੀ ਦੇਰ ਨੂੰ ਇੱਕ ਗਧਾ ਆ ਗਿਆ। ਰੱਬ ਨੇ ਕਿਹਾ ਵੀ ਤੇਰੀ ਵੀ 40 ਸਾਲ। ਉਹ ਕਹਿੰਦਾ ਮਹਾਰਾਜ ਮੈਨੂੰ 40 ਸਾਲ ਨਹੀਂ ਚਾਹੀਦੇ, ਮੇਰਾ 20 ਨਾਲ ਸਰ ਜੂਗਾ। ਉਹ ਬੰਦਾ ਕਹਿੰਦਾ ਵੀ ਇਹ ਮੈਨੂੰ ਦੇ ਦਿਓ। ਵੀ ਲਾਲਚ ਕੀਤਾ, ਕਹਿੰਦਾ 20 ਮੈਨੂੰ ਦੇ ਦਿਓ। ਰੱਬ ਨੇ ਕਿਹਾ ਦੇਖੀਏ ਗਧੇ ਦੀ ਆ। ਉਹ ਕਹਿੰਦਾ ਕੋਈ ਗੱਲ ਨੀ, ਗਧੇ ਦੀ ਹੋਵੇ ਭਾਵੇਂ ਕਿਸੇ ਹੋਰ ਦੀ ਹੋਵੇ, ਤੁਸੀਂ ਮੇਰੇ ਲੇਖੇ ਲਿਖ ਦਿਓ। ਉਹਨੇ ਕਿਹਾ ਚਲੋ 40 ਤੋਂ 60 ਹੋ ਗਈ, 20 ਸਾਲ ਵੱਧ ਗਏ। ਇੰਨੀ ਦੇਰ ਨੂੰ ਕੁੱਤਾ ਆਇਆ। ਕਹਾਣੀ ਵਾਲਾ ਕਹਿੰਦਾ ਉਹਨਾਂ ਉਮਰ ਦਿੱਤੀ ਵੀ ਤੇਰੀ ਉਮਰ 40 ਸਾਲ ਤੇਰੀ। ਉਹ ਕਹਿੰਦਾ ਨਹੀਂ ਨਹੀਂ ਮੇਰਾ 20 ਨਾਲ ਸਰ ਜਾਏਗਾ। ਬੰਦਾ ਕਹਿੰਦਾ 20 ਮੈਨੂੰ ਦੇ ਦਿਓ, ਚਲੋ 80 ਹੋ ਜਾਊਗੀ। ਰੱਬ ਨੇ ਕਿਹਾ ਦੇਖੀ ਕੁੱਤੇ ਵਾਲੀ ਆ। ਉਹ ਕਹਿੰਦਾ ਗੱਲ ਹੀ ਕੋਈ ਨੀ, ਬਸ ਮਹਾਰਾਜ ਤੁਸੀਂ ਆਉਣ ਦਿਓ, ਮੇਰੀ ਤਾਂ ਵਧੀ ਨਾ। ਇੰਨੀ ਦੇਰ ਨੂੰ ਉੱਲੂ ਆ ਗਿਆ। ਰੱਬ ਨੇ ਕਿਹਾ ਤੇਰੀ ਵੀ 40 ਸਾਲ। ਉਹ ਕਹਿੰਦਾ ਮਹਾਰਾਜ ਮੈਨੂੰ ਲੋਕਾਂ ਨੇ ਵੱਟੇ ਮਾਰਦੇ ਨੇ, ਕਿਉਂਕਿ ਉੱਲੂ ਜਿੱਥੇ ਬੋਲੇ ਕਹਿੰਦੇ ਮਾੜਾ ਹੁੰਦਾ। ਉਹ ਸਿੱਖ ਲਈ ਕੋਈ ਨੀ, ਜਿੱਥੇ ਬੰਦਗੀ ਕਰਨ ਵਾਲਾ ਬੈਠਾ ਉੱਥੇ ਚੇਤੇ ਰੱਖੇ, ਉੱਲੂਆਂ ਦਾ ਵੀ ਭਲਾ ਹੋ ਜਾਂਦਾ। ਉਹਨੇ ਕਿਹਾ ਵੀ ਤੇਰੀ ਵੀ 40 ਸਾਲ। ਉਹ ਕਹਿੰਦਾ ਮਹਾਰਾਜ ਮੇਰਾ 20 ਨਾ ਸਰੂ। ਬੰਦਾ ਕਹਿੰਦਾ ਕਿਰਪਾ ਕਰੋ ਜੀ 20 ਮੇਰੇ ਚ ਪਾ ਦਿਓ। ਉਹਨਾਂ ਫਿਰ ਕਿਹਾ ਵੀ ਉੱਲੂ ਵਾਲੀ ਆ। ਉਹ ਕਹਿੰਦਾ ਗੱਲ ਕੋਈ ਨੀ, ਬਸ ਤੁਸੀਂ ਇਕੱਠੀ ਕਰ ਦਿਓ, ਪੂਰੀ 100 ਹੋ ਗਈ। ਉਹ ਕਹਿੰਦੇ 40 ਸਾਲ ਤਾਂ ਬੰਦਾ ਆਪਣੀ ਭੋਗਦਾ, ਚਲਾਉਂਦਾ ਚੰਮਦੀਆਂ, ਜੋ ਕੁਝ ਮਨ ਚ ਆਉਂਦਾ। ਮੈਂ ਨਾਮ ਵਿਖਾਉਣੇ ਦੀ ਗੱਲ ਕਰ ਰਿਹਾ ਵਾਂ, ਪਰ ਚੇਤੇ ਰੱਖੋ ਗੁਰਮੁਖ ਬੁੱਢੇ ਕਦੇ ਨਾਹੀ ਜਿਹਨਾਂ ਅੰਤਰ ਸੁਰਤ ਗਿਆਨ। 40 ਸਾਲ ਤਾਂ ਬੰਦਾ ਚਲਾਉਂਦਾ ਜੇ ਆਪਣੀਆਂ ਚੰਮਦੀਆਂ, ਪੂਰੀ ਉਹਦੀ ਚੱਲਦੀ ਏ। ਹੁਣ ਨਿਆਣੇ ਨੂਣੇ ਪੈਦਾ ਹੋ ਗਏ, ਜੋ ਮੈਂ ਉੱਥੋਂ ਦੀ ਸਿਚੁਏਸ਼ਨ ਕਹਿ ਰਿਹਾ, ਨਿਆਣੇ ਹੋ ਗਏ, ਵੱਡੇ ਹੋ ਗਏ, ਪੜ੍ਹਾਈਆਂ ਦੇ ਖਰਚੇ ਵੱਧ ਗਏ, ਕੰਮ ਕੁੰਮ। ਹੁਣ ਕਹਿਣ ਲੱਗੇ ਲਿਆ ਬਾਪੂ, ਹੁਣ ਫਿਰ ਅਗਾਂਹ ਸ਼ੁਰੂ ਉਮਰ ਕਿਹਦੀ ਹੋਈ? ਗਧੇ ਦੀ। ਰੱਬ ਨੇ ਕਿਹਾ ਸੀ ਗਧੇ ਵਾਲੀ ਆ। 40 ਸਾਲ ਤਾਂ ਮਾਣੀਆਂ ਮੌਜਾਂ, ਹੁਣ ਜਦੋਂ ਘਰ ਦੇ ਨਿਆਣੇ ਅੱਗੋਂ ਮੰਗਣ, ਹੁਣ ਬਾਜ਼ਾਰ ਜਾਂਦਾ ਬਸ ਲੱਦੇ ਹੀ ਵਾਪਸ ਹੁੰਦਾ। ਕਦੀ ਆਟਾ ਮੋਗੀ, ਕਦੀ ਲੂਣ ਮੋਗੀ, ਤੇਲ ਮਿਲ ਗਈ ਮੋਗੀ, ਉਹ ਲੱਦੇ ਹੀ ਘਰ ਹੁੰਦਾ। ਉਹਦੇ ਜੀ 7 ਸਾਲ ਲੰਘ ਗਏ, ਬਸ ਆ 40 ਸਾਲ ਦੇ ਵਿੱਚੋਂ 20 ਸਾਲ ਹੋਰ ਲੱਦੇ ਹੀ ਆਇਆ। ਹੁਣ ਜਦੋਂ ਇਧਰੋਂ ਨਿਆਣੇ ਜਵਾਨ ਹੋ ਗਏ, ਲੱਦੇ ਨੇ, ਉਹਨੇ ਕੰਮ ਵੀ ਕਰ ਦਿੱਤਾ। ਹੁਣ ਹੋਇਆ ਕਿ ਵੀ ਨਿਆਣੇ ਜਿਹੜੇ ਨੇ ਨਾ, ਉਹ ਕਹਿਣੇ ਚ ਕੁਝ ਨੀ, ਉਹ ਕਰਦੇ ਨੇ ਆਪਣੀ ਮਰਜ਼ੀ। ਉਹ ਬੰਦਾ ਫਸ ਗਿਆ ਵਿੱਚ, ਫਿਰ ਅਗਲੀ ਜਿਹੜੀ ਉਮਰ ਉਹ ਕੁੱਤੇ ਵਾਲੀ ਸ਼ੁਰੂ ਹੋ ਗਈ। ਹੁਣ ਵੇਖ ਵੇਖ ਕੇ ਕਰ ਕੁਝ ਨੀ ਸਕਦਾ। ਸੱਚੀ ਗੱਲ ਹੈ, ਬੰਦੇ ਨੂੰ ਭੌਂਕਣ ਤੋਂ ਬਿਨਾਂ ਹੋਰ ਹੈ ਕਿ ਰਹਿ ਜਾਂਦਾ? ਮੈਂ ਨਾਮ ਵੀ ਕੋਣੇ ਤੋਂ ਸ਼ਬਦ ਵਰਤਿਆ, ਉਹ ਫਿਰ ਸਿਰਫ ਬੋਲੀ ਜਾਂਦਾ, ਉਹਦੀ ਸੁਣਦਾ ਕਿਹੜਾ ਜੀ? ਉਹ ਕਹਿੰਦੇ ਛੱਡੋ ਜੀ, ਇਹਨੇ ਤਾਂ ਐਵੇਂ ਬੋਲਦਾ ਰਹਿੰਦਾ, ਦਾ ਸੁਭਾਅ ਹੀ ਬੋਲੀ ਜਾਣਾ। ਕਹਿੰਦੇ ਉਹ 20 ਸਾਲ ਉਹ ਭੁਗਤਦਾ। ਹੁਣ ਜਦੋਂ ਇਹ 80 ਤੇ ਆ ਗਿਆ, ਹੁਣ ਬੋਲਣ ਦੀ ਤਾਕਤ ਵੀ ਨਹੀਂ,
ਚੁੱਕਣ ਦੀ ਤਾਕਤ ਵੀ ਨਹੀਂ। ਸੱਚ ਇਹ ਵੇ ਉਦੋਂ ਬੰਦਾ ਉੱਲੂ ਦੀ ਤਰ੍ਹਾਂ ਬਸ ਘਰ ਬੈਠਾ ਦੇਖੀ ਜਾਂਦਾ ਕਿਹੜਾ ਆਇਆ ਤੇ ਕਿਹੜਾ ਗਿਆ। ਮੈਂ ਬੇਨਤੀ ਕਰਾਂ, ਬੰਦਗੀ ਪੱਲੇ ਬੰਨ ਲੈ ਬੰਦਿਆ, ਸੱਚ ਇਹ ਜ਼ਿੰਦਗੀ ਵਿੱਚ ਕੁਝ ਖੱਟ ਕੇ ਚਲਾ ਜਾਏਗਾ। ਇਹ ਸੱਚਾਈ ਇੱਕ ਕਹਾਣੀ ਨਹੀਂ, ਇਹ ਸਾਡੇ ਸਮਾਜ ਦੀ ਇੱਕ ਬਣਤਰ ਹੈ। ਉਹਨੇ ਕਹਾਣੀ ਲਈ ਪੇਸ਼ ਕਰ ਦਿੱਤੀ, ਆਹ ਕੁਝ ਬੰਦੇ ਉੱਤੇ ਵਾਪਰਦਾ ਹੈ। ਤੇ ਮੈਂ ਅਰਜ਼ ਕੀਤੀ, ਤੈਸੇ ਕੋਟ ਪਾਪ ਕਰ ਮਾਇਆ ਜੋੜ ਜੋੜ ਮੂੜ। ਅਖੀਰਲੇ ਸਮੇਂ ਕੀ ਹੁੰਦਾ ਹੈ, ਦੋਵੇਂ ਹੱਥ ਝਾੜ ਜਾਂਦਾ। ਕਬੀਰ ਸਾਹਿਬ ਨੇ ਕਿਹਾ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇੜਾ ਤੇਰੇ ਜੀ ਪੈ ਲੀਜੈ, ਛਿੰਨ ਛਿੰਨ ਤਨ ਚੀਜੈ, ਜਰਾ ਜਨਾਵੈ ਤਬ ਤੇਰੀ ਉਹ ਕੋਈ ਪਾਣੀ ਨਾ ਪਾਵੇ, ਤਬ ਤੇਰੀ ਉਹ ਕੋਈ ਪਾਣੀ ਨਾ ਪਾਵੇ। ਹੁਣ ਸੰਤੋਖ ਜਿਹੜਾ ਹੈ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੰਤੋਖ ਰਾਜਾ ਹੈ, ਲਾਲਚ ਭਿਖਾਰੀ ਹੈ। ਸੰਤੋਖ ਦਰਿਆ ਹੈ, ਲਾਲਚ ਸੱਚ ਵਿੱਚ ਟੁੱਟਿਆ ਹੋਇਆ ਨਾਲਾ ਹੈ, ਆ ਨਦੀਆਂ ਨਾਲੇ। ਸੰਤੋਖ ਸ਼ਹਿਨਸ਼ਾਹ ਹੈ ਤੇ ਲਾਲਚ ਦਰ ਦਰ ਦੀ ਮੁਥਾਜੀ ਕਰਨ ਵਾਲਾ ਮੰਗਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਹੁੰਦੇ ਨੇ, ਮਹਾਰਾਜ ਜੀ ਨੇ ਫਰਮਾਇਆ ਕਿ ਸਬਰ ਇਹ ਉਹ ਸਵਾਓ। ਬਾਬਾ ਫਰੀਦ ਸਾਹਿਬ ਕਹਿੰਦੇ, ਬੰਦਿਆਂ ਤੂੰ ਵਪਰੀਤ ਚੱਲ ਲਾਲਚ ਤੋਂ, ਕਿਰਤ ਕਰ ਜੋ ਪਰਮਾਤਮਾ ਦੇ ਰਿਹਾ। ਪਰ ਇਹ ਅਸੀਂ ਸੰਤੋਖ ਦੇ ਅਰਥ ਲਾਲਚ ਮਤ ਆਲਸ ਨਾ ਕਰੀਏ। ਸਤਿਗੁਰੂ ਨੇ ਕਿਹਾ, ਉੱਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੰਚ, ਪੁੰਚ ਤੂੰ ਉੱਦਮ ਕਰ। ਹੁਣ ਜੇ ਮੰਨ ਲਓ ਤੂੰ ਸਬਰ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ ਲੈ, ਜੋ ਮੇਰੇ ਮਸਤਕ ਜੋ ਮੇਰੇ ਭਾਗਾਂ ਚ ਲਿਖਿਆ, ਉੱਦਮ ਮੈਂ ਕਰਨਾ, ਮਾਲਕਾ ਫਲ ਤੂੰ ਲਾਣਾ। ਹੁਣ ਬੰਦਾ ਜੇ ਇਸ ਗੱਲ ਨੂੰ ਸਮਝ ਲੈ ਤੇ ਮੇਰਾ ਖਿਆਲ ਹੈ ਝੰਝਟ ਮੁੱਕ ਜਾਏ, ਲੋਕਾਂ ਤੋਂ ਖਹਿੜਾ ਛੁੱਟ ਜਾਏ, ਦੂਜੇ ਵੱਲ ਦੇਖਣਾ ਬੰਦ ਕਰ ਦੇਵੇ। ਹਜ਼ੂਰ ਕਹਿੰਦੇ, ਸਬਰ ਇਹ ਉਹ ਸਵਾਓ, ਜੇ ਤੂੰ ਬੰਦਾ ਦਿੜ ਕਵੇਂ ਦਿੜ ਕਰੇ, ਵੱਧ ਥੀਵੇ ਦਰਿਆਓ। ਸੰਤੋਖੀ ਬੰਦੇ ਦਰਿਆ ਹੋ ਜਾਂਦੇ। ਤੇ ਮੈਂ ਬੇਨਤੀ ਕਰਾਂ, ਜਦੋਂ ਬੰਦਾ ਇਮਾਨਦਾਰੀ ਨਾਲ, ਹੁਣ ਕਿਰਤ ਬੰਦਾ ਕਰੇ ਤੇ ਆਪਣਾ ਦਸਵੰਦ ਜ਼ਰੂਰ ਕੱਢੇ। ਜੇ ਗੁਰਸਿੱਖੀ ਚ ਕਮਾਉਣਾ ਹੈ ਨਾ ਤੇ ਦਸਵੰਦ ਜ਼ਰੂਰ ਕੱਢੋ, ਇਹ ਮੇਰੀ ਬੇਨਤੀ। ਜੇ ਇਹ ਦਸਵੰਦ ਚ ਇਹ ਨਹੀਂ ਕਿ ਕੱਲਾ ਬਈ ਤੁਸੀਂ ਕੱਢਣਾ, ਮੈਂ ਤੇ ਆਪਣੇ ਸੱਜਣਾ ਗੁਰਮੁਖਾਂ ਨੂੰ ਵੀ ਬੇਨਤੀ ਕਰਨਾ ਕਿ ਜੋ ਕੁਝ ਆਪਾਂ ਕਮਾਉਂਦੇ ਹਾਂ ਦਸਵੰਦ ਹਰ ਹਾਲਤ ਇੱਥੇ ਕੱਢੇ। ਜਿਹੜਾ ਦਸਵੰਦ ਕੱਢਦਾ ਹੈ ਨਾ, ਉਹਦੀ ਪਿੱਠ ਨਹੀਂ ਜੇ ਕਦੀ ਲੱਗਣ ਦਿੰਦਾ ਗੁਰੂ। ਕਿਰਤ ਉਹਦੀ ਸੱਚੀ ਸੁੱਚੀ ਹੋਵੇ, ਦਸਵੰਦ ਕੱਢੇ, ਤੇ ਜੇ ਨਹੀਂ ਕੱਢੇਗਾ ਤੇ ਦਸਮ ਦੀ ਬਾਣੀ ਚ ਇੱਕ ਬਚਨ ਹੁੰਦਾ ਹੈ, ਬਾਬੇ ਕੇ ਬਾਬਰ ਕੇ ਦੋ, ਆਪ ਕੀ ਏ ਪਰਮੇਸ਼ਰ ਸੋ, ਜੋ ਬਾਬੇ ਕੋ ਦਾਮ ਨਾ ਦਹਿ, ਤਿੰਨ ਤੇ ਗਹਿ ਬਾਬਰ ਕੇ ਲੈ। ਦਸਵੰਦ ਦਸਵਾਂ ਹਿੱਸਾ, ਠੀਕ ਹੈ ਆਪ ਜੀ ਕਿਰਤਕਾਰ ਕਰਦੇ, ਆ ਤੁਹਾਡੇ ਨੌਕਰ ਚਾਕਰ ਜਾਂ ਜਿੱਥੇ ਵੀ ਆਪਾਂ ਕਰਨੇ ਆ ਗੱਡੀ ਦਾ ਖਰਚਾ, ਮੈਂ ਕਹਾਂਗਾ ਜੋ ਤੁਹਾਡਾ ਲਾਗਤ ਹੈ, ਜੋ ਲਾਗਤ ਹੈ। ਇਹ ਨਹੀਂ ਕਿ ਘਰ ਦਾ ਸਾਜੋ ਸਮਾਨ ਅਸੀਂ ਇੰਨਾ ਖਰੀਦ ਲਿਆ ਤੇ ਇੰਨੇ ਕੁ ਰੁਪਈਏ ਬਚੇ ਚੋਂ ਦਸਵੰਦ ਕੱਢਣਾ, ਜੋ ਆਪਾਂ ਕਮਾ ਕੇ ਲਿਆਏ ਆ ਉਹਦੇ ਵਿੱਚੋਂ ਜੋ ਤੁਸੀਂ ਕਮਾਉਣ ਵੇਲੇ ਖਰਚ ਕੀਤਾ, ਗੱਡੀ ਲੈ ਗਏ, ਤੇਲ ਪਾਇਆ ਜਾਂ ਕੁਝ ਕੀਤਾ, ਉਸ ਖਰਚੇ ਨੂੰ ਕੱਢ ਕੇ ਜੋ ਤੇਰੇ ਘਰ ਇਨਕਮ ਆਈ ਹੈ ਨਾ ਉਹਦੇ ਵਿੱਚੋਂ ਦਸਵਾਂ ਹਿੱਸਾ ਕੱਢ ਦੇ ਦਸਵੰਦ। ਹੁਣ ਇੱਥੇ ਇੱਕ ਹੋਰ ਬੇਨਤੀ, ਇਹ ਜਿਹੜਾ ਅੰਦਰ ਵਾਲਾ ਮਨ ਹੈ ਨਾ, ਇਹ ਬੜੀਆਂ ਦੁਲੱਤੀਆਂ ਮਾਰਦਾ ਜੀ, ਥੋੜੇ ਕਰ ਲੈਂਦਾ, ਜ਼ਿਆਦੇ ਕਰਦਿਆਂ ਨੂੰ ਬੜਾ ਕੁਝ ਹੁੰਦਾ। ਮੈਂ ਰੁਪਈਆਂ ਚ ਗੱਲ ਕਰਨਾ, ਇੱਕ ਹਜ਼ਾਰ ਰੁਪਈਆ ਬੰਦੇ ਦੀ ਆਮਦਨ ਹੋਵੇ ਨਾ, ਸੌ ਬੜੇ ਆਰਾਮ ਨਾਲ ਕਰ ਲੈਂਦਾ, ਕਹਿੰਦਾ ਵੀ ਇਹ ਬਾਬਾ ਜੀ ਦਾ ਸੰਬੰਧ ਕੱਢਿਆ ਜੀ। ਦਸ ਹਜ਼ਾਰ ਹੋਵੇ ਹਜ਼ਾਰ ਕਰ ਲਏਗਾ, ਲੱਖ ਹੋਵੇ ਦਸ ਹਜ਼ਾਰ ਕਰ ਲਏਗਾ, ਦਸ ਲੱਖ ਹੋਵੇ ਤੇ ਮਰਦਾ ਟੁੱਟਦਾ ਲੱਖ ਕੱਢ ਹੀ ਲੈਂਦਾ। ਸੱਚ ਇਵੇਂ ਕਿ ਜੇ ਕਿਤੇ ਕਰੋੜ ਬੰਦੇ ਕੋਲ ਆ ਜਾਏ ਤੇ ਦਸ ਲੱਖ ਕੱਢਣਾ ਪੈ ਜਾਏ ਤੇ ਅੰਦਰ ਵਾਲਾ ਮਨ ਕਹਿੰਦਾ ਜੇ ਦਸ ਲੱਖ ਇਨਵੈਸਟਮੈਂਟ ਕੀਤਾ ਹੋਵੇ ਤੇ ਕਿੰਨਾ ਬਣੇਗਾ। ਇਹ ਸਵਾਹ ਇਹਦਾ, ਕਹਿੰਦਾ ਜੇ ਦਸ ਲੱਖ ਉੱਥੇ ਲੱਗ ਜਾਏ, ਫਲਾਣੇ ਕੰਮ ਚਲਾਇਆ ਹੁੰਦਾ, ਫਿਰ ਕਿੰਨਾ ਬਣਦਾ। ਮੈਂ ਇੱਕ ਬੇਨਤੀ ਕਰਾਂ, ਇੱਕ ਮਹਾਂਪੁਰਖ ਵਚਨ ਕਰਦੇ ਹੁੰਦੇ ਸਨ ਕਿ ਦਸਵੰਦ ਕੱਢਦਿਆਂ ਨੌ ਦੇਖਿਆ ਕਰੋ, ਇੱਕ ਨਾ ਦੇਖੋ ਜਿਹੜਾ ਕੱਢਿਆ। ਦਸਵੰਦ ਕੱਢਦਿਆਂ ਜਿਹੜੇ ਨੌ ਹਿੱਸੇ ਤੈਨੂੰ ਵਰਤਣ ਲਈ ਦਿੱਤੇ ਨੇ ਉਹ ਦੇਖ, ਤੂੰ ਇੱਕ ਨਾ ਦੇਖ, ਉਹ ਦਸਵੰਦ ਜਿਹੜਾ ਕੱਢੇਗਾ। ਸੱਚ ਇਹ ਵੇ
ਗੁਰੂ ਉਹਨੂੰ ਕਦੀ ਘਾਟੇ ਨਹੀਂ ਪੈਣ ਦਿੰਦਾ। ਚੰਗੇ ਮੰਦੇ ਦਿਨ ਆ ਸਕਦੇ ਨੇ, ਸੌੜ ਪੀੜ ਆ ਸਕਦੀ ਹੈ, ਪਰ ਸਤਿਗੁਰੂ ਕਹਿੰਦੇ ਸਬਰ ਰੱਖ ਕੇ ਤੂੰ ਆਪਣੀ ਕਿਰਤ ਕਰ। ਲਾਲਚ ਇੰਦਰੀਆਂ ਦਾ ਵੀ ਮਾੜਾ, ਲਾਲਚ ਧਨ ਦਾ ਵੀ ਮਾੜਾ। ਧੰਨ ਗੁਰੂ ਗ੍ਰੰਥ ਸਾਹਿਬ ਚ ਬਾਬਾ ਰਵਿਦਾਸ ਸਾਹਿਬ ਕਹਿੰਦੇ ਨੇ ਭਲੇ ਬੰਦੇ ਆ, ਦੇਖ ਉਹਨਾਂ ਨੂੰ ਇੱਕ ਇੱਕ ਚੀਜ਼ ਤੇ ਤੈਨੂੰ ਕੱਲੇ ਨੂੰ ਪੰਜ ਚੰਬੜੇ ਨੇ, ਇਹਨਾਂ ਵਿੱਚੋਂ ਲਾਲਚ ਵੀ ਅੰਦਰ ਨੂੰ ਤਬਾਹ ਕਰਦਾ। ਸਤਿਗੁਰੂ ਨੇ ਅਗਲਾ ਸ਼ਬਦ ਵਰਤਿਆ ਹੈ ਮੋਹ। ਮੈਂ ਸਿਰਫ ਇਸ ਨੂੰ ਥੋੜਾ ਜਿਹਾ ਕਹਿ ਕੇ ਮੈਂ ਅੱਜ ਫਿਰ ਖਿਮਾ ਮੰਗਾਂਗਾ, ਕਿਉਂਕਿ ਮੈਂ ਯਤਨ ਕਰਨਾ ਕਿ ਪੂਰਾ ਹੋ ਜਾਏ, ਪਰ ਮੇਰੇ ਤੋਂ ਪੂਰਾ ਹੋ ਨਹੀਂ ਰਿਹਾ ਸ਼ਬਦ। ਮੋਹ ਕੀ ਹੈ? ਇਹਦਾ ਥੋੜਾ ਜਿਹਾ ਸੰਬੰਧ ਲਾਲਚ ਨਾਲ ਦੀ ਘੁੰਡੀ ਜੁੜੀ ਹੈ ਮੋਹ ਦੀ। ਮੋਹ ਅਸਲ ਚ ਹੈ ਪਕੜ। ਜਿਵੇਂ ਲਾਲਚ ਵਿੱਚੋਂ ਆਸਾਂ, ਮਨਸਾ ਤੇ ਤ੍ਰਿਸ਼ਨਾ ਨਿਕਲਦੀਆਂ ਨੇ, ਤੇ ਮੋਹ ਵਿੱਚੋਂ ਮਮਤਾ ਜਨਮ ਲੈਂਦੀ ਹੈ। ਚੇਤੇ ਰੱਖੋ ਮੋਹ ਤੇ ਮਮਤਾ ਦਾ ਬੜਾ ਸੰਬੰਧ ਹੈ। ਮਮਤਾ ਦਾ ਅਰਥ ਹੈ ਪਕੜ। ਜਦੋਂ ਬੰਦੇ ਅੰਦਰ ਮੋਹ ਹੁੰਦਾ, ਮੋਹ ਦੀਵਾਰ ਖੜੀ ਕਰਦਾ। ਮੋਹ ਕਹਿੰਦਾ ਮੇਰਾ ਪੁੱਤਰ, ਮੇਰਾ ਪਰਿਵਾਰ, ਮੇਰਾ ਕੁਟੁੰਬ, ਮੈਨੂੰ ਖਿਮਾ ਕਰ ਦਿਓ, ਮੇਰਾ ਮਜ਼ਹਬ, ਮੇਰੀ ਕੌਮ, ਮੇਰਾ ਦੇਸ਼, ਮੇਰਾ ਮੁਲਕ, ਮੈਂ ਖਿਮਾ ਥੋੜੀ ਜਿਹੀ ਮੰਗੀ। ਫਿਰ ਉਹ ਕਈ ਵਾਰੀ ਬੰਦਾ, ਚਲੋ ਜਦੋਂ ਪਰਿਵਾਰ ਦੀ ਜਕੜ ਚ ਪੈਂਦਾ, ਮਮਤਾ ਚ ਪੈਂਦਾ, ਫਿਰ ਉਹ ਮੋਹ ਛੱਡਦਾ। ਮੋਹ ਕਦੋਂ ਸ਼ੁਰੂ ਹੁੰਦਾ? ਲਾਲਚ ਤਾਂ ਥੋੜਾ ਜਿਹਾ ਜ਼ਿੰਦਗੀ ਜੀਣ ਤੋਂ ਬਾਅਦ ਪਤਾ ਲੱਗਦਾ। ਤੇ ਮਹਾਰਾਜ ਜੀ ਨੇ ਕਾਮ ਦੀ ਗੱਲ ਵੀ ਕੀਤੀ, ਛੇਵਾਂ ਕਾਮ ਨਾ ਪੁੱਛਿਆ ਜਾਦ, ਕੋਈ ਸਾਲ ਲੱਗ ਜਾਂਦੇ ਆ। ਲਾਲਚ ਬਾਰੇ ਵੀ ਮੈਂ ਕਿਹਾ ਟਾਈਮ ਲੱਗ ਜਾਂਦਾ, ਨਿਆਣੇ ਨੂੰ ਨੀ ਪਤਾ। ਕ੍ਰੋਧ ਬਾਰੇ ਵੀ ਥੋੜਾ ਜਿਹਾ ਟਾਈਮ ਲੱਗਦਾ, ਸਾਲ ਕੁ ਡੇਢ ਦਾ ਲੱਗ ਹੀ ਜਾਂਦਾ ਟਾਈਮ ਖਿਜਣ ਖੁਜਣ ਤੇ ਨਿਆਣੇ ਦੇ। ਪਰ ਜਿਹੜਾ ਮੋਹ ਹੈ ਨਾ, ਇਹ ਜਦੋਂ ਬੰਦਾ ਜਨਮ ਲੈਂਦਾ, ਮੋਹ ਇਹਦੇ ਜਨਮ ਨਾਲ ਹੀ ਜਨਮ ਲੈਂਦਾ ਹੈ। ਉਹ ਕਿਵੇਂ ਹੈ ਸੀ? ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ, ਵੈਸੇ ਤੁਸੀਂ ਰੋਜ਼ ਉਹ ਨਿਤਨੇਮ ਚ ਪਾਠ ਕਰਦੇ ਹੋ, ਕਿ ਜਾਂ ਤਿਸ ਭਾਣਾ ਤਾਂ ਜੰਮਿਆ। ਗੁਰੂ ਅਮਰਦਾਸ ਜੀ, ਉਹਦਾ ਭਾਣਾ, ਉਹਦਾ ਹੁਕਮ ਵਰਤਿਆ ਤੇ ਬੰਦੇ ਦਾ, ਮਨੁੱਖ ਦਾ ਜਨਮ ਹੋਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਆ ਬਸ ਜਿਹੜਾ ਮਾਇਆ ਦਾ ਹੁਕਮ ਮੋਹ ਦਾ ਵਰਤਦਾ ਹੈ, ਉਹਦੀ ਸੁਰਤ ਮਾਲਕ ਤੋਂ ਟੁੱਟਦੀ ਹੈ। ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ। ਮੈਂ ਬੇਨਤੀ ਕੀਤੀ ਕਦੋਂ ਪੈਦਾ ਹੋਇਆ? ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ। ਭਾਉ ਦੂਜਾ ਲਾਇਆ ਮੋਹ ਉਪਜੈ। ਜਨਮ ਹੋਇਆ ਜਦੋਂ ਮਾਂ ਨੇ ਕੁੱਟ ਕੇ ਸੀਨੇ ਨਾਲ ਲਾ ਕਿਆ ਮੇਰਾ ਲਾਲ, ਗੁਰੂ ਬਾਬਾ ਨਾਨਕ ਕਹਿੰਦਾ ਬਸ ਉਦੋਂ ਹੀ ਕੰਮ ਕਰ ਗਿਆ। ਉਦੋਂ ਉਹਨੇ ਕਿਹਾ ਮੇਰਾ, ਇਹੋ ਜਿਹੀ ਫੂਕ ਕੰਨਾਂ ਚ ਪਾਰੀ, ਮੇਰਾ ਮੇਰਾ ਮੇਰਾ। ਸੱਚੀ ਗੱਲ, ਜੇ ਮੋਹ ਚ ਫਸਿਆ ਬੰਦਾ ਸਾਰੀ ਜ਼ਿੰਦਗੀ ਮੇਰਾ ਮੇਰੇ ਗਾਈ ਗਿਆ। ਗੁਰੂ ਅਮਰਦਾਸ ਜੀ ਨੇ ਕਿਹਾ ਮੋਹ ਉਪਜੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਦੂਜੇ ਪੈਰ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ, ਜਿਉ ਜਚਦਾ ਕਰ ਕਾਂ, ਧਿਆਨ ਵਿਸਰ। ਹਜ਼ੂਰ ਨੇ ਕਿਹਾ ਫਿਰ ਉਹ ਮੋਹ ਸ਼ੁਰੂ ਹੋ ਗਿਆ, ਮੇਰੇ ਮਾਂ, ਮੇਰਾ ਬਾਪ, ਮੇਰਾ ਘਰ। ਤੇ ਜਦੋਂ ਆਪਾਂ ਨਿੱਕੇ ਨਿੱਕੇ ਨਿਆਣੇ ਨੂੰ ਵੀ ਕਹਿੰਦੇ ਆਪਣੀ ਇਹ ਚੀਜ਼ ਬੜੀ ਆਪਣੀ ਸਾਂ, ਮਾੜੀ ਗੱਲ ਨੀ, ਗੁਣ ਚੰਗਾ, ਉਹ ਕਹਿੰਦਾ ਮੇਰਾ ਕਮਰਾ, ਮੇਰੇ ਖਿਡੌਣੇ, ਮੇਰਾ ਆ ਕੁਝ। ਸੱਚੀ ਗੱਲ, ਜੇ ਉਦੋਂ ਮੋਹ ਦੀ ਪਕੜ ਹੋਰ ਪੱਕੀ ਹੋ ਜਾਂਦੀ ਹੈ। ਪਹਿਲਾਂ ਖੰਡੌਣੇ ਸੀਨੇ ਨਾਲ ਲਾ, ਕਹਿੰਦਾ ਮੇਰੇ, ਕਿਸੇ ਨੂੰ ਹੱਥ ਨੀ ਲਾਉਣ ਦੇਣਾ। ਤੇ ਜਿੱਦਣ ਵੱਡਾ ਹੋ ਜਾਂਦਾ, ਉਦੋਂ ਆ ਮੋਟਰ ਗੱਡੀਆਂ ਦੇ ਖਿਡੌਣੇ ਆ ਜਾਂਦੇ, ਉਦੋਂ ਵੀ ਕਹਿੰਦਾ ਕੋਈ ਨੇੜੇ ਲਾ ਕੇ ਦੇਖਿਓ। ਇਹ ਸੱਚ, ਇਹ ਮੋਹ, ਇਹ ਵੀ ਸੰਸਾਰ ਦੀ ਕਾਰ ਵਾਸਤੇ ਜ਼ਰੂਰੀ ਹੈ। ਤੇ ਮੈਂ ਉਦਣ ਹੀ ਕਰਜ਼ ਕੀਤੀ ਸੀ, ਕਾਮ ਸੰਯਮ ਵਿੱਚ ਤਬਦੀਲ ਹੁੰਦਾ, ਮੋਹ ਪਿਆਰ ਵੀ ਤਬਦੀਲ ਹੁੰਦਾ। ਮੋਹ ਕਹਿੰਦਾ ਮੇਰਾ ਪਰਿਵਾਰ, ਤੇ ਪਿਆਰ ਕਹਿੰਦਾ ਮੇਰਾ ਸੰਸਾਰ। ਫਰਕ ਇਹਨਾਂ, ਮੋਹ ਕਹਿੰਦਾ ਕੇਵਲ ਮੈਂ, ਪਿਆਰ ਕਹਿੰਦਾ ਨਹੀਂ ਸਭ ਕੁਝ ਤੂੰ। ਫਰਕ ਹੈ, ਐਨਰਜੀ ਬਿਰਤੀ ਉਹ ਹੀ ਹੈ। ਇੱਥੇ ਮੈਂ ਦੋ ਤਿੰਨ ਪ੍ਰਮਾਣ ਦੇ ਦੇਣਾ। ਸਤਿਗੁਰੂ ਨੇ ਵੈਸੇ ਜਿਹੜੀ ਸ਼ਬਦ ਵਰਤਿਆ, ਹੇ ਅਜਿੱਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦ ਨੇ, ਗਣ ਗੰਧਰਵ ਦੇਵ ਮਨੁੱਖ ਪਚ ਪੰਖੀ ਵਿਮੋਹ ਨੇ। ਹੇ ਪ੍ਰਭੂ,
ਇਹ ਤੂੰ ਮੋਹ ਅਜਿੱਤ ਸੂਰ, ਇਹ ਇਹਨੂੰ ਕੋਈ ਜਿੱਤ ਨਹੀਂ ਸਕਦਾ। ਮੋਹ ਤੂੰ ਐਸਾ ਸੂਰਮਾ ਪੈਦਾ ਕੀਤਾ ਹੈ, ਕੱਲਾ ਬੰਦੇ ਨੂੰ ਨਹੀਂ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਪਿਆਰਿਓ ਮੋਹ ਦੀ ਤੰਦ ਤਾਂ ਸਭ ਚ ਰੱਬ ਨੇ ਪਾ ਦਿੱਤੀ, ਐਨਰਜੀ ਉਹਦੀ ਕੁਰਬਾਨ ਕੀਤਾ ਤਿਸੈ ਮਿੱਟੋ ਜਿਨ ਮੋਹ, ਮਿੱਠਾ ਲਾਇਆ ਤੇ ਉਹਨੇ ਨਾ, ਪਰ ਉਹਨੇ ਇੱਕ ਬਜ਼ਾਰ ਤੋਂ ਨੀ ਕਹਾਂਗੇ ਜੇ ਉਹਨੇ ਲਾਇਆ ਤੇ ਉਹਨੇ ਕਿਉਂ ਛੱਡ ਗਏ। ਕਈ ਇਹਦੇ ਅਰਥ ਇਹੀ ਕਰਨਾ ਪੈਂਦਾ ਜੇ ਉਹਨੇ ਲਾਇਆ ਤੇ ਲੱਗਾ ਰਹਿੰਦੀ। ਸੱਚ ਏਵੇ ਉਹਨੇ ਇੱਕ ਰਣ ਭੂਮੀ ਬਣਾਈ ਏ ਸਾਈ ਨੇ, ਉਹਨੇ ਰਣ ਭੂਮੀ ਬਣਾਈ ਇਹਦੇ ਚ ਤੂੰ ਜਿੱਤ ਕੇ ਜਾਣਾ ਹੈ। ਹਜ਼ੂਰ ਕਹਿੰਦੇ ਨੇ ਕੱਲਾ ਬੰਦੇ ਨੂੰ ਨਹੀਂ,

ਤਲੀਮ ਦਿੱਤੀ ਸ਼ਸਤਰਾਂ ਦੀ, ਇੱਕੋ ਦਮ ਪੁੱਤਰ ਦੇ ਵਿਯੋਗ ਵਿੱਚ ਤੜਫ ਉੱਠਿਆ। ਯੁਧਿਸ਼ਠਰ ਨੇ ਕਿਹਾ ਸੀ ਅਸ਼ਵਾਥਾਮਾ ਮਾਰਾ ਗਿਆ, ਪਰ ਉਹਨੇ ਕਿਹਾ ਨਰੋ ਨਹੀਂ ਕੁੰਚਰੋ, ਕੁੰਚਰੋ ਹੌਲੀ ਜਿਹਾ ਕਿਹਾ ਉਹਨੇ, ਕਿਉਂਕਿ ਸੱਤ ਪੁੱਤਰ ਸੀ, ਉਹਨੇ ਝੂਠ ਨਹੀਂ ਬੋਲਣਾ। ਉਹਨੇ ਕਿਹਾ ਨਰੋ ਨਹੀਂ ਕੁੰਚਰੋ, ਕੁੰਚਰ ਹੌਲੀ ਜਿਹਾ ਸ਼ਬਦ ਵਰਤਿਆ। ਉਹਨੇ ਕਿਹਾ ਮੇਰਾ ਪੁੱਤਰ ਮਾਰਿਆ ਗਿਆ ਜਿਹਨੇ ਏਡੇ ਬਲੀਆਂ ਨੂੰ ਸ਼ਸਤਰ ਵਿਦਿਆ ਦਿੱਤੀ, ਸੱਚੇ ਵਿਉ ਤੜਫਦਾ ਮਰਿਆ ਪੁੱਤਰ ਦੇ ਵਿਯੋਗ। ਰਾਮ ਚੰਦਰ ਜੀ ਗਏ, ਦਸ਼ਰਥ ਪੁੱਤਰ ਮੋਹ ਚੋਂ ਮਹੱਲਾ ਤੋਂ ਛਾਲ ਮਾਰ ਕੇ ਮਰਿਆ। ਆ ਬਕਰੀਦ ਹੈ, ਇਬਰਾਹਿਮ ਨੇ ਪੁੱਤਰ ਨੂੰ ਕੱਟਣ ਦੀ ਥਾਂ ਅੱਖਾਂ ਉੱਤੇ ਪੱਟੀਆਂ ਬੰਨ ਕੇ ਬੱਕਰਾ ਕੱਟਿਆ, ਉਦਮ ਤੋਂ ਬਕਰੀਦ ਬਣੀ। ਉਹ ਜਿਸ ਗੁਰੂ ਗੋਬਿੰਦ ਸਿੰਘ ਦੇ ਤੁਸੀਂ ਪੁੱਤਰ ਹੋ, ਸਿੱਖੋ ਚੇਤੇ ਰੱਖਿਓ, ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘਦਾ ਵੀ ਉਹਨੇ ਅਥਰੂ ਨਹੀਂ ਸੱਟਿਆ, ਉਹਦੇ ਅੰਦਰ ਮੋਹ ਨਹੀਂ। ਪਰ ਚੇਤੇ ਰੱਖਿਓ ਸੀਨੇ ਦਾ, ਸੀਨੇ ਵਿੱਚ ਪਿਆਰ ਹੈ, ਮੁਹੱਬਤ ਹੈ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ ਹਜ਼ੂਰ ਬਾਬਾ ਜੁਝਾਰ ਸਿੰਘ ਜੀ ਨੂੰ ਤੋੜਦੇ ਜੀ, ਜਦੋਂ ਤੋੜਦੇ ਆ ਸ਼ਬਦ ਕਹਿੰਦੇ ਨੇ ਬੇਟਾ ਹਮ ਦੇਤੇ ਹੈ ਖੰਦਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਨਾ ਨਹੀਂ ਦਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਪ ਮੂੰਹ ਸੇ ਮੇਰੀ ਜਾਨ ਕਭੀ ਨਹੀਂ ਉਚਰਨਾ। ਮੋਹ ਤੋਂ ਰਹਿਤ ਬਾਪੂ ਕਦੀ ਇੱਕ ਮਾਂ, ਵੇਖੋ ਮੈਂ ਬੜੇ ਐਸੇ ਸੱਜਣ ਮਿਲਦੇ ਹਾਂ ਕਿ ਨਿਆਣੇ ਨੂੰ 7 ਵਜੀ ਹੋਵੇ, ਮਾਈ ਡਾਕਟਰ ਦੀ ਦੁਕਾਨ ਤੋਂ ਬਾਹਰ ਨਿਕਲ ਜਾਂਦੀ ਹੈ, ਮੇਰੇ ਪੁੱਤਰ ਨੂੰ ਪੱਟੀ ਕਰਾਓ, ਮੇਰੇ ਤੋਂ ਖੂਨ ਨਹੀਂ ਦੇਖਿਆ ਜਾਂਦਾ। ਗੁਰੂ ਗੋਬਿੰਦ ਸਿੰਘ ਤੋਰਦਿਆਂ ਕਹਿੰਦੇ ਨੇ ਬੇਟਾ ਤੇਰਾ ਵੱਡਾ ਵੀਰ ਪੁਰਜਾਂ ਪੁਰਜਾਂ ਕਤਮ ਰਿਹਾ, ਮੈਂ ਆਪਣੀਆਂ ਅੱਖਾਂ ਨਾਲ ਉਹਦੇ ਸੀਨੇ ਵਿੱਚ ਤੀਰ ਵੱਜਦੇ ਦੇਖੇ, ਇੱਕ ਕੰਮ ਕਰੀ ਜਦੋਂ ਤੇਰੇ ਸੀਨੇ ਵਿੱਚ ਬਰਸ਼ੀ ਵੱਜੇ ਤੇਰੀਆਂ ਆਂਦਰਾਂ ਬਾਹਰ ਹੁਣ ਮੇਰੇ ਵੱਲ ਮੂੰਹ ਕਰੀ, ਮੈਂ ਲਾਲ ਬਰਸ਼ੀ ਵਾਲਾ ਸੀਨਾ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ। ਪਿਆਰੇ ਉੱਥੇ ਕਿੱਥੇ ਮੋਹ, ਪਿਆਰ ਹੈ। ਮੈਂ ਬੇਨਤੀ ਕਰਾਂ, ਹਜ਼ੂਰ ਨੇ ਕਿਹਾ ਖਾਹਿਸ਼ ਹੈ ਬੇਟਾ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਂਖ ਤੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਮੋਹ ਨਹੀਂ, ਇੱਕ ਅਥਰੂ ਵੀ ਨਹੀਂ। ਤਾਂ ਇੱਕ ਪੰਜਾਬੀ ਦੇ ਸ਼ਾਇਰ ਨੇ ਲਿਖਿਆ ਸੀ ਕਿ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ ਜੋੜੀ ਇਸ ਪਾਸੇ ਜੋੜੀ ਉਸ ਪਾਸੇ, ਪਰਿਵਾਰ ਦੀ ਜੋੜੀ ਜੋੜੀ ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਵੇਲੇ ਸਰਕਾਰ ਨੂੰ ਖਿੱਚ ਖੈ ਸੀ ਥੋੜੀ ਇਸ ਪਾਸੇ ਥੋੜੀ ਉਸ ਪਾਸੇ, ਇਹ ਤਾਂ ਕੋਈ ਵੀ ਆਖ ਨਹੀਂ ਸਕਦਾ ਏ ਕਿ ਜੋੜੀ ਇਸ ਪਾਸੇ ਥੋੜੀ ਉਸ ਪਾਸੇ, ਵਾਹਿਗੁਰੂ ਵਾਲਾ ਪਾਸਾ, ਇਹ ਕੋਈ ਵੀ ਆਖ ਨਹੀਂ ਸਕਦਾ ਏ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ, ਚਾਰੇ ਪੁੱਤਰ ਦਰਸ਼ਵੇਸ਼ ਨੇ ਵਾਰ ਕੇ ਤੋੜੀ ਇਸ ਪਾਸੇ ਜੋੜੀ ਉਸ ਪਾਸੇ, ਰੱਬ ਵਾਲੇ ਪਾਸੇ ਜੋੜਿਆ। ਤੇ ਜਦੋਂ ਤੁਰੇ ਗਲੀ ਚੋਂ ਆਖਰ ਪੁੱਤਰਾਂ ਦੀਆਂ ਲਾਸ਼ਾਂ, ਕਿਹੜਾ ਬੰਦਾ, ਵੱਡੇ ਤੋਂ ਵੱਡੇ ਬੰਦੇ ਮੈਂ ਗਿਣਤੀ ਨਹੀਂ ਕਰਾਂਗਾ ਕਿਉਂਕਿ ਕਿਸੇ ਦੇ ਧਰਮ ਤੇ ਕਿਤਾਖ ਨਹੀਂ, ਵੱਡੇ ਵੱਡੇ ਬੰਦੇ ਤਿਲਕ ਦੇ ਦੇਖੇ ਪੁੱਤਰਾਂ ਦੀ ਅਰਥੀ ਮੋਢੇ ਤੇ ਚੁੱਕਣ ਤੋਂ ਬਾਅਦ ਕੁਝ ਦਿਨਾਂ ਤੋਂ ਬਾਅਦ ਉਹ ਖੁਦ ਅਰਥੀ ਬਣ ਗਏ ਕਿਉਂਕਿ ਪੁੱਤ ਦੀ ਅਰਥੀ ਨਹੀਂ ਚੁੱਕੀ ਜਾਂਦੀ। ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ, ਮੈਂ ਅਰਜ਼ ਕੀਤਾ ਸੀ ਤੇਰੇ ਸਿੱਖ ਕਹਾਣੇ ਆ, ਪਰ ਇਹਨਾਂ ਆਪਣੇ ਬਾਪੂ ਤੇ ਮਾਣ ਜ਼ਰੂਰ ਹੈ, ਆਪਣੇ ਬਾਪੂ ਤੇ ਭਰੋਸਾ ਹੈ। ਤੁਰਦੇ ਗੜੀ ਚੋਂ ਪੁੱਤਰਾਂ ਦੇ ਕੋਲੋਂ ਲੰਘਦੇ, ਮੈਂ ਇੱਕ ਵਾਰ ਇੱਥੇ 2 ਸਤਰਾਂ ਕਹੀਆਂ ਸਨ ਪੰਜਾਬੀ ਦੀਆਂ, ਤੁਰਦਿਆਂ ਕਿਹਾ ਕਹਿਣ ਲੱਗੇ ਗੜੀ ਵੱਲ ਦੇਖਿਆ, ਜਿਨ੍ਹਾਂ ਸਿੱਖਾਂ ਨੂੰ ਪਿੱਛੇ ਛੱਡ ਕੇ ਆਏ, ਕਲਗੀ ਦਿੱਤੀ ਭਾਈ ਸੰਗਤ ਸਿੰਘ ਨੂੰ, ਉਹਨੂੰ ਦੇਖਿਆ, ਸੀਨੇ ਨਾਲ ਆਇਆ ਇੱਕ ਇੱਕ ਨੂੰ, ਤੁਰਦਿਆਂ ਗੜੀ ਦੇ ਮੂੰਹ ਵੱਲ ਦੇਖ ਕੇ ਕਹਿਣ ਲੱਗੇ ਲੈ ਗੜੀਏ ਆਨੰਦਪੁਰੋਂ ਚੱਲਿਆ ਵਾਂ। 4 ਸਨ, ਸਰਸਾ ਵੱਲ ਦੇਖਿਆ 2 ਰਹਿ ਗਏ, ਅੱਜ ਤੇਰੇ ਕੋਲ 2 ਛੱਡ ਚੱਲਿਆ, ਆਉਣ ਵਾਲੀਆਂ ਨਸਲਾਂ ਜਦੋਂ ਸਿੱਖਾਂ ਦਾ ਪੁੱਤ ਮੱਥਾ ਟੇਕ ਕੇ ਸਿੱਖਦਾ, ਉਹਨੂੰ ਇੱਕੋ ਗੱਲ ਕਹਿ ਜਾਈ ਕਿ ਆਪਣੇ ਸਿੱਖਾਂ ਕੋਲ ਆਪਣੇ ਪੁੱਤਰ ਵੀ ਬਿਠਾ ਕੇ ਗਿਆ। ਕਦੀ ਇਹ ਮੋਹ ਚ ਨਹੀਂ, ਇਹ ਫਰਜ਼ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੈ ਖਿਆਲ ਯੋਧਾ, ਕਹਿਣ ਲੱਗੇ ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ। ਕਦੀ ਜਾਓ ਹਿੰਦੁਸਤਾਨ,
ਮੈਂ ਇੱਕ ਬੇਨਤੀ ਕਰਾਂਗਾ ਸਮੂਹ ਸੰਗਤ ਨੂੰ, ਇੱਕ ਹਰਿਮੰਦਰ ਸਾਹਿਬ ਨਹੀਂ ਆਪਾਂ ਛੱਡਣਾ। ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਨੂੰ ਚਮਕੌਰ ਦੀ ਗੜੀ, ਕਤਲਗੜ੍ਹ, ਸਰਹੰਦ ਦੀਆਂ ਨੀਹਾਂ, ਠੰਡਾ ਬੁਰਜ ਤੇ ਜੋਤੀ ਸਰੂਪ ਜ਼ਰੂਰ, ਤੇ ਖਾਸ ਕਰਕੇ ਨੀਹਾਂ ਵਿੱਚ ਬੱਚੇ ਨੂੰ ਖੜਿਆ ਕਰਕੇ ਸਿਰਫ ਇਮੈਜਿਨ ਹੀ ਕਰਿਓ ਜੇ ਮੇਰੇ ਪੁੱਤਰਾਂ ਦੀ ਲਾਸ਼ ਪਈ ਹੋਵੇ ਤਾਂ। ਇਹ ਨਹੀਂ ਕਿ ਮੈਂ ਜਜ਼ਬਾਤ ਲਈ, ਕਿਵੇਂ ਅੰਦਰ ਸਾਡਾ ਗੁਰੂ ਦਾ ਗੁਰੂ ਤੇ ਸ਼ੱਕ ਕਰ ਬੈਠਦਾ। ਪੱਥਰ ਦਿਲ ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਰਾਉਂਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ। ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ ਮੈਂ ਸਿੱਖ ਸ਼ਹੀਦ ਕਰਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ ਕੋਲ ਅਜੀਤ ਜੁਝਾਰ ਬਿਠਾ ਚੱਲਿਆ। ਮੋਹ ਨਹੀਂ ਪਿਆਰਿਓ, ਗੁਰੂ ਨੇ ਮੋਹ ਨੂੰ ਜਿੱਤਿਆ। ਮੈਂ ਅਰਜ਼ ਕਰਾਂ, ਮੋਹ ਦੀ ਪਕੜ ਸਭ ਤੇ ਹੈ। ਸਤਿਗੁਰੂ ਨੇ ਕਿਹਾ ਬੜਾ ਸੂਰਮਈ, ਪਰ ਗੁਰੂ ਸੂਰਮੇ ਸਾਹਮਣੇ ਮੋਹ ਵੀ ਗੋਡੇ ਟੇਕ ਦਿੰਦਾ। ਇੱਥੇ ਵਿਚਾਰ ਰੋਕਣਾ ਵਾ, ਲੜੀ ਸਮਾਪਤ ਨਹੀਂ। ਯਤਨ ਮੈਂ ਜ਼ਰੂਰ ਕਰਾਂਗਾ ਕਿ ਕੱਲ੍ਹ ਤੱਕ ਹੋ ਸਕੇ, ਜੇ ਨਾ ਹੋ ਸਕਿਆ ਮੈਂ ਯਤਨ ਕਰਾਂਗਾ ਇਸ ਵੀਕ ਚ ਮੁਕੰਮਲ ਹੋ ਜਾਏ। ਆਪ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ। ਮੇਰੇ ਬੋਲਦਿਆਂ ਕੋਈ ਸ਼ਬਦ ਕਿਸੇ ਦੇ ਅੰਦਰ ਨੂੰ ਠੋਕਰ ਵੱਜੀ ਹੋਵੇ ਬਖਸ਼ ਦੇਣਾ, ਤੇ ਜੇ ਸ਼ਬਦ ਸੁਣ ਕੇ ਠੋਕਰ ਦੂਜੇ ਤਰੀਕੇ ਦੀ ਵੱਜ ਗਈ ਫਿਰ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਜਾਏ। ਆਓ ਹੁਣ ਆਪਾਂ ਨਾਮ ਜਪ ਲਈਏ, ਤੇ ਜੋ ਕੁਝ ਆਪਾਂ ਸੁਣਿਆ ਹੁੰਦਾ ਹੈ ਨਾ ਉਹਨੂੰ ਜੇਨ ਚ ਚੇਤੇ ਰੱਖ ਕੇ ਨਾਮ ਨਾਲ ਜੁੜੀਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.